0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕੰਡ ਫਲੋਰ, ਯੂਨਿਟ ਨੰਬਰ 3210-4310-104 Avenue, ਨੌਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
3: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2332nd Avenue, ਨੌਰਥ ਈਸਟ, ਕੈਲਗਰੀ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: 7 403 454 0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा त्वाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसे भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
1: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144 3670 63 एवेन्यू नॉर्थ ईस्ट कैलगरी।
2: पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: आओ आपां विचारां सरवण कर रहे सी ते अज विचार ते आपां गुरु नानक पातशाह ते अकाल पुरख दे संकल्प की गल करनी सी, पर क्योंकि दिन दे समय किसे वीर दे नाल गलबात हुई तां सवाल उन्हें पूछया नाम की है, ते उसे वीर दे सवाल का जवाब ਆਪਾਂ ਸੋਚਿਆ ਕਿ ਉੱਥੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਸ ਨੂੰ ਸਾਰਿਆਂ ਦੇ ਵਾਸਤੇ ਇੱਕ ਸਮੂਹ ਤੌਰ ਤੇ ਆਪਣਾ ਜਿਹੜੀ ਮੇਰੀ ਜਿਹੜੀ ਅੰਡਰਸਟੈਂਡਿੰਗ ਹੈ ਉਸ ਨੂੰ ਬਿਆਨ ਕਰਨਾ। ਅੱਜ ਤੋਂ ਕੁਝ ਸਾਲ ਪਹਿਲਾਂ ਕਿਸੇ ਹੋਰ ਪਲੇਟਫਾਰਮ ਤੇ ਕਿਸੇ ਨੌਜਵਾਨ ਨੇ ਫੋਨ ਕਰਕੇ, ਆਪਾਂ ਸਭ ਰੰਗ ਰੇਡੀਓ ਤੇ ਪ੍ਰੋਗਰਾਮ ਦਿੰਦੇ ਹੁੰਦੇ ਸੀ, 10-12 ਸਾਲ ਪਹਿਲਾਂ ਦੀ ਗੱਲ ਹੈ, ਇੱਕ ਨੌਜਵਾਨ ਨੇ ਸਵਾਲ ਪੁੱਛਿਆ ਫਿਰ ਜਪੀਏ ਕੀ ਜਪੀਏ, ਜਪਣਾ ਕੀ ਚਾਹੀਦਾ, ਕਿਉਂਕਿ ਨਾਮ ਜਪਣ ਦੀ ਗੱਲ ਸੀ, ਨਾਮ ਤਾਂ ਹੈ ਪਰ ਕਿਹੜਾ ਸ਼ਬਦ ਜਪੀਏ। ਤਾਂ ਦਾਸ ਨੇ ਇਕਦਮ ਖਿਆਲ ਆਇਆ ਤਾਂ ਦਾਸ ਨੇ ਉਹਨੂੰ ਕਿਹਾ ਕਿ ਮੇਰੇ ਕੋਲੋਂ ਪੁੱਛਣ ਨਾਲੋਂ ਆਓ ਗੁਰੂ ਪਾਤਸ਼ਾਹ ਤੋਂ ਪੁੱਛਦੇ ਹਾਂ ਜਪਣਾ ਕੀ ਚਾਹੀਦਾ, ਵਿਸ਼ੇਸ਼ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ। ਤੇ ਵਿਚਾਰ ਇਹੀ ਹੋਈ ਕਿ ਜਪਜੀ ਸਾਹਿਬ ਦੇ ਵਿੱਚ ਜਿਹੜੀ ਜਪ ਬਾਣੀ ਇਹਦਾ ਨਾਂ ਵੀ ਇਸੇ ਸ਼ਬਦ ਤੋਂ ਬਣਿਆ, ਉਸ ਤਰ੍ਹਾਂ ਕਿਸੇ ਵਿਸ਼ੇਸ਼ ਅਲੱਗ ਅਲੱਗ ਬਾਣੀਆਂ ਦਾ ਸੰਗ੍ਰਹਿ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਇੱਕ ਸਮੂਹ ਸੰਗ੍ਰਹਿ ਹੈ, ਪਰ ਉਸਤੇ ਪਹਿਲੀ ਬਾਣੀ ਜਿਸ ਨੂੰ ਅਸੀਂ ਨਿਤਨੇਮ ਦੀ ਬਾਣੀ ਕਹਿੰਦੇ ਹਾਂ ਤੇ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਪਹਿਲੇ ਸ਼ਬਦ ਹੀ ਅੰਕਿਤ ਨੇ ਮੂਲ ਮੰਤਰ ਤੋਂ ਬਾਅਦ, ਉਹ ਇਹੀ ਆ ਕਿ ਜਦੋਂ ਅਸੀਂ ਤਤਕਰੇ ਤੋਂ ਬਾਅਦ ਬਾਣੀ ਦਾ ਆਰੰਭ ਹੁੰਦਾ ਹੈ ਸਭ ਤੋਂ ਪਹਿਲਾਂ ਮੂਲ ਮੰਤਰ ਜਿਸਨੂੰ ਮੰਗਲਾ ਚਰਨ ਕਿਹਾ ਗਿਆ ਔਰ ਜਿਹੜਾ ਬਾਰ ਬਾਰ 33 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਿਪੀਟ ਕੀਤਾ ਗਿਆ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ। ਇੱਥੇ ਤੱਕ ਅਕਾਲ ਪੁਰਖ ਦੇ ਸਨਮੁੱਖ ਜਿਹੜਾ ਮੰਗਲਾ ਚਰਨ ਹੈ ਉਸ ਨੂੰ ਉਹ ਅਕਾਲ ਪੁਰਖ ਦੇ ਸਰੂਪ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਇਸ ਦਾਇਰੇ ਨੂੰ ਪੈਰਾਮੀਟਰ ਨੂੰ ਬਿਆਨ ਕਰਦੀ ਹੈ ਤੇ ਉਸ ਤੋਂ ਬਾਅਦ ਪਹਿਲਾ ਸ਼ਬਦ ਹੀ ਆਉਂਦਾ ਹੈ ਜਪ, ਜਿਸ ਤੋਂ ਆਪਾਂ ਜਿਸ ਨੂੰ ਸਤਿਕਾਰ ਨਾਲ ਅਸੀਂ ਕਿਹਾ ਜੀ ਜਪ ਜੀ। ਤੇ ਫਿਰ ਜਦੋਂ ਉਸਨੂੰ ਅਲੱਗ ਲਿਖਿਆ ਗਿਆ ਗੁਟਕਾ ਬਣਾਇਆ ਗਿਆ ਪੋਥੀ ਬਣਾਈ ਗਈ ਉਸ ਬਾਣੀ ਨੂੰ ਜਿਸ ਦੀਆਂ 38 ਪੌੜੀਆਂ ਤੇ 2 ਸਲੋਕ ਨੇ ਉਸਨੂੰ ਜਪ ਜੀ ਸਾਹਿਬ ਕਰਕੇ ਬਾਣੀ ਦਾ ਨਾਮ ਜਪ ਜੀ ਸਾਹਿਬ ਰੱਖਿਆ ਗਿਆ। ਤੇ ਇੱਥੇ ਸ਼ਬਦ ਹੀ ਜਪ ਹੈ, ਜਪ ਦਾ ਭਾਵ ਇਹ ਆ ਕਿ ਜਪਣਾ ਪਾਓ ਕੀ ਜਪਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਵਿੱਚ ਜੋ ਦਰਜ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਾਇਆ ਨਿਦਾਨਾ, ਇਹ ਨਾਮ ਹੈ। ਨਾਮ ਦੀ ਥੋੜੀ ਜਿਹੀ ਡੈਫੀਨੇਸ਼ਨ ਲੈ ਲੈਂਦੇ ਹਾਂ। ਗੁਰਬਾਣੀ ਚ ਆਉਂਦਾ ਹੈ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਆਕਾਸ਼ ਪਤਾਲ। ਨਾਮ ਦੀ ਜਦੋਂ ਵਿਆਖਿਆ ਹੈ ਤਾਂ ਸਮੁੱਚੇ ਬ੍ਰਹਿਮੰਡ ਦਾ ਜ਼ਿਕਰ ਆ, ਪਾਉ ਪੂਰੇ ਬ੍ਰਹਿਮੰਡ ਦਾ ਜ਼ਿਕਰ ਹੈ ਉਹਦੇ ਵਿੱਚ ਆ ਗਿਆ। ਇਹ ਸਾਰਾ ਕੁਝ ਨਾਮ ਦੇ ਆਸਰੇ ਚੱਲ ਰਿਹਾ, ਉਸ ਸਿਧਾਂਤ ਦੇ ਆਸਰੇ ਚੱਲ ਰਿਹਾ, ਇੱਕ ਪ੍ਰਿੰਸੀਪਲ ਦੇ ਧਰਮ ਦੇ ਆਸਰੇ ਚੱਲ ਰਿਹਾ। ਨਾਲ ਹੀ ਜਪੋ ਤਾਂ ਏਕੋ ਨਾਮਾ ਔਰ ਨਿਰਾਫਲ ਕਾਮਾ, ਜੇ ਜਪਣਾ ਹੈ ਤਾਂ ਕੇਵਲ ਇੱਕਦਮ ਇੱਕੋ ਨਾਮ ਹੀ ਜਪੋ, ਬਾਕੀ ਜਿਹੜੇ ਕਰਮ ਕਾਂਡ ਨੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਪੰਜ ਜਨਾ ਸਿਉ ਸੰਗ ਨਾ ਛੁੱਟ ਗਿਆ, ਇਹ ਕੌਮ ਬਹੁਤ ਵਾਦੇ, ਬਾਕੀ ਨਹੀਂ ਨਾਮ ਹੀ। ਯਾਨੀ ਭਾਵ ਹੋਰ ਜਿੰਨੇ ਵੀ ਕਰਮ ਕਾਂਡ ਨੇ ਆਸਨ ਲਗਾ ਲੈਣੇ ਉਂਝ ਗਿਣਤੀਆਂ ਦੇ ਵਿੱਚ ਪਾਠ ਕਰਨੇ ਇਹ ਸਾਰਾ ਨਿਰਾਫਲ ਹੈ। ਇਹ ਲੋਕਾਂ ਨੂੰ ਦਿਖਾਉਣ ਵਾਸਤੇ ਲੋਕਾਂ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮਿਆਣਾ। ਪਰ ਜਿਹੜਾ ਹੁਣ ਨਾਮ ਏਕੋ ਨਾਮ ਧਰਮ ਹੈ ਜਾਂ ਗੁਰਗਿਆਨ ਪਦਾਰਥ ਨਾਮ ਹੈ, ਹਰ ਨਾਮੈ ਦੀਆ ਦ੍ਰਿੜਾਈ। ਤੇ ਹੁਣ ਜਦੋਂ ਆਪਾਂ ਬਾਣੀ ਦਾ ਜ਼ਿਕਰ ਕਰਦੇ ਹਾਂ, ਬਾਣੀ ਦੇ ਵਿੱਚ ਜਦੋਂ ਸਾਡੇ ਕੋਲ ਗੱਲ ਨਾਮ ਦੀ ਆਉਂਦੀ ਹੈ ਤਾਂ ਅਸੀਂ ਕਿਉਂਕਿ ਨਾਮ ਸ਼ਬਦ ਦਾ ਅਸੀਂ ਪ੍ਰਮਾਣ ਵਾਸਤੇ ਵੀ ਬੜਾ ਪ੍ਰਯੋਗ ਕਰਦੇ ਹਾਂ। ਅੱਜ ਕੱਲ ਬਹੁਤਾ ਸੁਖਮਣੀ ਸਾਹਿਬ ਦੇ ਵਿੱਚੋਂ ਇੱਕ ਪੰਗਤੀ ਜਿਹੜੀ ਹੈ ਜਿਸਦਾ ਪ੍ਰਚਾਰ ਕਰਕੇ ਜਿਸ ਨੇ ਲੋਕਾਂ ਨੂੰ, ਉਹ ਕਹਿੰਦੇ ਜੀ ਸਰਵ ਰੋਗ ਕਾ ਔਖਦ ਨਾਮ। ਨਾਮ ਤੇ ਹੈ ਹਰ ਇੱਕ ਰੋਗ ਦਾ ਔਖਦ, ਖਾਸ ਤੌਰ ਤੇ ਮਾਨਸਿਕ ਰੋਗਾਂ ਦਾ, ਪਰ ਪਹਿਲਾਂ ਉਹ ਨਾਮ ਕੀ ਹੈ। ਇੱਕ ਹੋਰ ਥਾਂ ਤੇ ਇਹੀ ਗੱਲ ਆਉਂਦੀ ਹੈ, ਉੱਥੇ ਨਾਮ ਵੀ ਸਪਸ਼ਟ ਹੋ ਜਾਂਦਾ ਹੈ। ਪੰਚਮ ਪਾਤਸ਼ਾਹ ਮਾਝ ਰਾਗ ਦੇ ਵਿੱਚ ਫਰਮਾਉਂਦੇ ਨੇ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਹ ਅਕਾਲ ਪੁਰਖ ਜਾਂ ਇਹ ਨਾਮ, ਇਸ ਸ੍ਰਿਸ਼ਟੀ ਦੇ ਸਿਰਜਣਹਾਰ ਤੇਰਾ ਨਾਮ ਹੀ ਜਿਹੜਾ ਹੈ, ਜੋ ਨਾਮ ਹੈ ਉਹ ਹੀ ਦੁੱਖਾਂ ਨੂੰ ਦੂਰ ਕਰਨ ਵਾਲਾ, ਇੱਕ ਯਾਨੀ ਕਿ ਦੁੱਖਾਂ ਨੂੰ ਦੂਰ ਕਰਨ ਵਾਲਾ ਇੱਕ ਸੰਕਲਪ ਹੈ। ਇੱਕ ਫੋਨ ਆਇਆ, ਆਪਾਂ ਇਹਨਾਂ ਨੂੰ ਵੀ ਲੈ ਲੈਂਦੇ ਹਾਂ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਠੀਕ ਠੀਕ ਆਪਣੀ ਗੱਲ ਤੁਸੀਂ ਕਹਿ ਜੀ ਠੀਕ ਹੈ। ਆਪਾਂ ਇਸ ਤੇ ਵੀ
4: ਸਿਰਫ ਰੱਬ ਦੀ ਉਸਤਤ
3: ਠੀਕ ਹੈ ਜੀ, ਪੂਰਨ ਸਤਿਗੁਰ ਗਿਆਨ। ਹੁਣ ਨਾਮ ਕੀ ਹੈ? ਗਿਆਨ ਹੈ। ਪਾਉ ਬਾਣੀ ਜਿਹੜੀ ਹੈ, ਬਾਣੀ ਵੀ ਗਿਆਨ ਹੈ। ਇਸੇ ਕਰਕੇ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਤੇ ਇੱਥੋਂ ਤੱਕ ਵੀ ਕਹਿੰਦੇ ਆ ਕਿ ਵੀ ਜਿਸ ਕੱਟ, ਜਿਸ ਹਿਰਦੇ ਦੇ ਵਿੱਚ ਜਿਤ ਕੱਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਂ। ਅਸਲ ਜਗ੍ਹਾ ਹੀ ਪਾਉ, ਤੁਹਾਡੇ ਹਿਰਦੇ ਦੇ ਅੰਦਰ ਵੀ ਉਹੀ ਸੁਹਾਵੀ, ਉਹੀ ਸੋਹਣੀ ਥਾਂ ਹੈ ਜਿੱਥੇ ਅਕਾਲ ਪੁਰਖ ਦਾ ਵਾਸ ਹੈ। ਪਰ ਅਕਾਲ ਪੁਰਖ ਦਾ ਵਾਸਾ ਉੱਥੇ ਹੀ ਹਰ ਥਾਂ ਤੇ ਆ, ਪਰ ਮਹਿਸੂਸ ਉੱਥੇ ਹੀ ਹੋਏਗਾ ਜਿੱਥੇ ਗੁਣ ਹੋਣਗੇ। ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ, ਕਿਉਂਕਿ ਜਦੋਂ ਤੁਸੀਂ ਹਰੀ ਦੇ ਗੁਣਾਂ ਨੂੰ ਰਸਨਾ ਦੇ ਨਾਲ ਗਾਉਂਦੇ ਰਹੋਗੇ, ਉਚਾਰਦੇ ਰਹੋਗੇ, ਕੰਸਨਟ੍ਰੇਟ ਕਰਦੇ ਰਹੋਗੇ ਤੇ ਕੋਈ ਵੀ ਉਲਝਣ ਜਿਹੜੀ ਆ, ਪਾਉ ਜਮ ਕੰਕਰ, ਜਿਹੜਾ ਮੈਸੰਜਰ ਆਫ ਡੈਥ, ਕੋਈ ਭੈ ਉਹ ਤੁਹਾਡੇ ਨੇੜੇ ਹੀ ਨਹੀਂ ਆ ਸਕਦਾ। ਕੋਈ ਡਰ ਹੈ, ਜਿਹੜਾ ਡਰ ਹੈ ਨਾ, ਬੰਦਾ ਨਿਰਭਉ ਹੋ ਗਿਆ। ਇਸੇ ਤਰ੍ਹਾਂ ਅਗਲੇ ਆਪਾਂ ਜਦੋਂ ਵਿਚਾਰ ਕਰਦੇ ਹਾਂ ਕਿ ਨਾਮ ਦੀ ਦੇ ਬਾਰੇ, ਨਾਮ ਕੀ ਹੈ, ਗੁਰੂ ਸਾਹਿਬ ਇੱਕ ਹੋਰ ਥਾਂ ਤੇ ਕਹਿੰਦੇ ਆ, ਕਿਉਂਕਿ ਆਪਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਗੱਲ ਕਰ ਰਹੇ ਸਨ ਨਾ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ। ਹੁਣ ਇੱਥੇ ਉੱਥੇ ਵੀ ਤੀਰਥਾਂ ਦੀ ਗੱਲ ਹੈ, ਜੇ ਸੁੱਚਮ ਕਰਨੀ ਹੈ ਜਾ ਕੇ, ਜੇ ਸਰੀਰ ਨੂੰ ਸੁੱਚਾ ਕਰਨਾ ਹੈ ਤੀਰਥਾਂ ਤੇ ਇਸ਼ਨਾਨ ਕਰ ਕਰਕੇ ਪਵਿੱਤਰ ਕਰਨਾ ਹੈ, ਉਹ ਪਵਿੱਤਰ ਨਹੀਂ ਹੋ ਸਕਦਾ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਬਾਣੀ ਕਹਿ ਰਹੀ, ਮੈਂ ਨਹੀਂ ਕਹਿੰਦਾ। ਸੋ ਗੁਰੂ ਸਾਹਿਬ ਵੀ ਕਹਿੰਦੇ ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਹੁਣ ਜਿਹੜਾ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਆ ਸੁੱਚਾ ਹੋਣ ਵਾਸਤੇ, ਗੁਰੂ ਸਾਹਿਬ ਕਹਿੰਦੇ ਆ ਤੀਰਥ ਜਿਹੜਾ ਹੈ ਅਸਲ ਚ ਜਿਹੜਾ ਨਾਮ ਹੈ, ਜਿਹੜਾ ਗਿਆਨ ਹੈ, ਕਿਉਂਕਿ ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮਿਆਂ ਦੀ ਅਦੜਾ ਹੈ, ਜਿਹੜਾ ਉਹ ਗਿਆਨ ਹੈ ਉਹੀ ਤੀਰਥ ਹੈ। ਇਸ ਤਰ੍ਹਾਂ ਜਿੱਥੇ ਨਾਮ ਜਪਣ ਦੀ ਤਾਕੀਦ ਹੈ ਉੱਥੇ ਗਿਆਨ ਨੂੰ ਵੀ ਕਈ ਥਾਂ ਤੇ ਜਪਣ ਦੀ ਗੱਲ ਆ ਗਈ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਐ ਮੇਰੇ ਮਨ, ਅਜਿਹਾ ਨਾਮ ਜਪ ਗਿਆਨ, ਐਸਾ ਗਿਆਨ ਜਪੋ ਮਨ ਮੇਰੇ, ਅਜਿਹੇ ਗਿਆਨ ਨੂੰ ਜਪ ਪਾਓ। ਜਪਣਾ ਕੀ ਹੈ? ਅਜਿਹੇ ਗਿਆਨ ਨੂੰ ਪ੍ਰਾਪਤ ਕਰ ਤਾਂ ਕਿ ਉਸ ਸੱਚੇ ਦਾ, ਉਸ ਅਕਾਲ ਪੁਰਖ ਦਾ ਚਾਕਰ ਬਣ ਜਾਵੇ, ਨਿੱਜੀ ਨੌਕਰ ਬਣ ਜਾਵੇ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਅੱਗੇ ਕੀ ਕਹਿੰਦਾ? ਤੀਰਥ ਸ਼ਬਦ ਵਿਚਾਰ। ਹੁਣ ਕਿਹੜਾ ਤੀਰਥ ਕੌਣ ਹੈ, ਕਿਹੜੀ ਥਾਂ ਹੈ? ਤੀਰਥ ਸ਼ਬਦ ਵਿਚਾਰ ਅੰਤਰ ਗਿਆਨ, ਜਿਹੜਾ ਅੰਦਰ ਹਿਰਦੇ ਦੇ ਅੰਦਰ। ਇੱਥੇ ਵੀ ਗੁਰੂ ਸਾਹਿਬ ਸਪਸ਼ਟ ਕਰਦੇ ਕਿ ਜਿਹੜਾ ਹਿਰਦੇ ਦੇ ਅੰਦਰ ਗਿਆਨ ਹੈ ਉਹੀ ਅਸਲ ਦੇ ਵਿੱਚ ਜਿਹੜੀ ਸ਼ਬਦ ਦੀ ਵਿਚਾਰ ਹੈ ਉਹ ਜਿਹੜਾ ਗਿਆਨ ਹੈ ਉਹੀ ਤੀਰਥ ਹੈ ਤੇ ਉਹ ਤੀਰਥ ਜਿਹੜਾ ਹੈ ਉਹ ਨਾਮ ਹੈ। ਭਾਵ ਨਾਮ ਹੀ ਗਿਆਨ ਹੈ, ਗਿਆਨ ਹੀ ਨਾਮ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੂਰਵ ਸਦਾ ਦਸਾ ਰਹਾ, ਹਉ ਨਾਮ ਹਰ ਕਾ ਸਦਾ ਜਾਚੋ, ਦੇ ਪ੍ਰਭ ਧਰਣੀ ਧਰਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ। ਗੁਰਵਾਕ ਨਿਰਮਲ ਸਦਾ ਜਾਣ ਚਾਨਣ, ਨਿਤ ਸਾਚ ਤੀਰਥ ਮੰਜਣਾ। ਉਹ ਜਿਹੜਾ ਤੀਰਥਾਂ ਦਾ ਇਸ਼ਨਾਨ ਹੈ ਉਹ ਸੱਚ ਨਾਲ ਵੀ ਕੀਤਾ ਜਾਂਦਾ, ਜਿਹੜਾ ਤੀਰਥ ਨਾਮ ਹੈ, ਕਿਉਂਕਿ ਬਾਣੀ ਚ ਗੁਰੂ ਸਾਹਿਬ ਜ਼ਿਕਰ ਕਰਦੇ ਆ, ਭਾਈਆ ਹੱਥ ਪੈਰ ਤੰਦੇ ਪਾਣੀ ਧੋਤਾ ਉਤਰਸਕੇ, ਜਪਜੀ ਸਾਹਿਬ ਦੇ ਵਿੱਚ ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈ, ਉਹ ਹੱਥਾਂ ਪੈਰਾਂ ਨੂੰ ਸਰੀਰ ਨੂੰ ਮੈਲ ਲੱਗ ਜਾਂਦੀ ਆ, ਪਾਣੀ ਦੇ ਨਾਲ ਧੋ ਲੈਂਦੇ ਆ, ਉਹ ਮੈਲ ਉਤਰ ਜਾਂਦੀ ਹੈ। ਉਸ ਤੋਂ ਵੱਧ ਮੈਲ ਕੱਪੜੇ ਨੂੰ ਅਗਰ ਲੱਗ ਜਾਂਦੀ ਹੈ, ਕੋਈ ਜਿਹੜੀ ਚਿਕਨਾਈ ਵਾਲੀ ਹੈ, ਭਰੀਆ ਹੱਥ ਪੈਰ ਤੰਦੇ ਪਾਣੀ ਧੋਤਾ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ। ਉਹ ਕੋਈ ਗਲਾਜ਼ਤ ਵਾਲਾ, ਕੋਈ ਚਿਕਨਾਈ ਵਾਲਾ ਜਿਹੜਾ ਜਿਹੜਾ ਕੱਪੜਾ ਹੈ, ਜਿਸਨੂੰ ਪਾਣੀ ਨਾਲ ਸਿੱਧਾ ਨਹੀਂ ਧੋਤਿਆ ਜਾ ਸਕਦਾ, ਉਸ ਨੂੰ ਸਾਬਣ ਦੇ ਨਾਲ ਸਾਫ ਕੀਤਾ ਜਾਂਦਾ। ਪਰ ਅੱਗੇ ਗੁਰੂ ਸਾਹਿਬ ਕਹਿੰਦੇ ਭਰੀਆ ਮਤ ਪਾਪਾਂ ਕੇ ਸੰਗ, ਜੇ ਕਿਸੇ ਦੀ ਸੋਚ ਹੀ ਮਲੀਨ ਹੋ ਗਈ, ਪਾਪ ਗੰਦੀ ਸੋਚ ਨੂੰ ਕਹਿੰਦੇ ਆ। ਭਰੀਆ ਮਤ ਪਾਪਾਂ ਕੇ ਸੰਗ, ਜੇ ਕਿਸੇ ਦੀ ਸੋਚ ਹੀ ਮਲੀਨ ਹੋ ਗਈ, ਉਹ ਤੋਪਾ ਨਾਵੇਂ ਕਰਨ, ਉਸ ਨੂੰ ਫਿਰ ਨਾਮ ਦੇ ਰੰਗ ਨਾਲ, ਕਿਉਂਕਿ ਤੀਰਥ ਨਾਵਣ ਜਾਈਏ ਤੀਰਥ ਨਾਮ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸੇ ਗਿਆਨ ਦੇ ਇਸੇ ਨਾਮ ਦੇ ਨਾਲ ਰੰਗ ਵਿੱਚ ਰੰਗਿਆ ਜਿਹੜੀ ਮਾੜੇ ਵਿਚਾਰਾਂ ਵਾਲੀ ਮਤ ਤੇ ਸੋਚ ਹੈ, ਉਸ ਨੂੰ ਸ਼ੁੱਧ ਕੀਤਾ ਜਾ ਸਕਦਾ। ਹੁਣ ਅੱਗੇ ਆਪਾਂ ਹੋਰ ਵਿਚਾਰ ਕਰਦੇ ਹਾਂ ਆਪਾਂ ਗਿਆਨ ਦੀ ਗੱਲ ਕੀਤੀ ਸੀ ਨਾ, ਐਸਾ ਗਿਆਨ ਜਪੋ ਮਨ ਮੇਰੇ। ਇੱਕ ਹੋਰ ਥਾਂ ਤੇ ਗੁਰੂ ਸਾਹਿਬ ਕਹਿੰਦੇ ਆ ਐਸਾ ਗਿਆਨ ਜਪੋ ਮੇਰੇ ਮੀਤਾ। ਹੁਣ ਗਿਆਨ ਦੇ ਜਪਣ ਦੀ ਗੱਲ ਹੈ ਨਾ, ਨਾਮ ਦੇ ਵੀ ਜਪਣ ਦੀ ਗੱਲ ਹੈ, ਨਾਮ ਤੇ ਗਿਆਨ ਇੱਕੋ ਨੇ। ਸੋ ਇਸੇ ਕਰਕੇ ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਕਿਉਂਕਿ ਜੇ ਆਪਾਂ ਇੱਕੋ ਸ਼ਬਦ ਨੂੰ ਸਿਰਫ ਅੱਖਾਂ ਬੰਦ ਕਰਕੇ ਜਾਂ ਬਿਨਾਂ ਕਿਸੇ ਸ਼ਬਦ ਦੇ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਬਈ ਸਮਾਧੀ ਲਾ ਲਈ, ਕਈ ਲੋਕ ਇਹ ਵੀ ਕਹਿੰਦੇ ਆ, ਮੇਰੇ ਕਈ ਪਰਮ ਮਿੱਤਰ ਮੇਰੇ ਵੀਰ ਵੀ ਕਹਿੰਦੇ ਆ, ਨਿਰਵਿਚਾਰ ਨਿਰਾਕਾਰ। ਨਹੀਂ, ਨਿਰਵਿਚਾਰ ਤਾਂ ਹੋ ਹੀ ਨਹੀਂ ਸਕਦਾ ਕੋਈ। ਇਹ ਠੀਕ ਆ ਕਿ ਬੌਧ ਧਰਮ ਦੀ ਜਿਹੜੀ ਓਰਿਜਨਲ ਫਿਲਾਸਫੀ ਆ ਉਹਦੇ ਵਿੱਚ ਨਿਰਵਿਚਾਰ ਦੀ ਗੱਲ ਨਹੀਂ ਆ। ਬਾਅਦ ਵਿੱਚ ਇਸ ਚੀਜ਼ ਨੂੰ ਜਿਹੜੇ ਜੋਗੀ ਸੀ ਉਹਨਾਂ ਨੇ ਹੋਰ ਤਰ੍ਹਾਂ ਨਾਲ ਇਸਨੂੰ ਢਾਲ ਲਿਆ ਕਿ ਨਿਰਵਿਚਾਰ ਹੋ ਜਾਣਾ ਭਾਵ ਨਿਰਕਰਮ ਹੋ ਜਾਣਾ, ਉਹ ਹੋ ਹੀ ਨਹੀਂ ਸਕਦਾ, ਕਿਉਂਕਿ ਗੁਰਮਤ ਉਸ ਕਰਮਾਂ ਦੇ ਆਧਾਰ ਤੇ ਆਵਾਗਮਨ ਦੀ ਗੱਲ ਕਰ ਰਿਹਾ। ਕਰਮ ਤੋਂ ਗੁਰਮਤ ਉਸਨੂੰ ਨਹੀਂ ਮੰਨਦੇ। ਉਹ ਇਸੇ ਜਨਮ ਦੇ ਵਿੱਚ ਹੀ ਗੁਰਮਤ ਕਹਿੰਦੀ ਆ ਕਿ ਜਿਹਾ ਬੀਜੇ ਸੋ ਲੋਣੇ ਕਰਮਾ ਸੰਧੜਾ ਖੇਤ, ਇੱਥੇ ਹੀ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਕੱਟੋਗੇ। ਉਹ ਇਹ ਨਹੀਂ ਕਹਿੰਦੀ ਕਿ ਅਗਲੇ ਜਨਮ ਵਿੱਚ ਜਾ ਕੇ ਤੁਹਾਨੂੰ ਉਹਨਾਂ ਦਾ ਫਲ ਮਿਲੇਗਾ, ਨਹੀਂ। ਸੋ ਇਸੇ ਕਰਕੇ ਇੱਕ ਰੈਪੀਟੇਸ਼ਨ ਦੀ ਗੱਲ ਜਿਹੜੀ ਆ, ਜਾਂ ਨਿਰਵਿਚਾਰ ਜਾਂ ਨਿਰਅਕਾ, ਕਿਉਂਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਦੂਜੀ ਪੰਕਤੀ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਦੂਜੀ ਪੰਕਤੀ ਹੀ ਇਸ ਗੱਲ ਤੋਂ, ਜਿੱਥੇ ਪਹਿਲੀ ਪੰਕਤੀ ਸਾਨੂੰ ਸੁੱਚਮ ਤੋਂ, ਤੀਰਥਾਂ ਤੋਂ, ਇਸ਼ਨਾਨ ਤੋਂ ਕਹਿੰਦੀ ਆ ਵੀ ਉਹਦੇ ਨਾਲ ਕੁਛ ਪ੍ਰਾਪਤ ਨਹੀਂ ਹੋਣਾ, ਦੂਜੀ ਪੰਕਤੀ ਇਹ ਗੱਲ ਕਹਿ ਰਹੀ ਹੈ ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਫਤਾਂ। ਜੇ ਸਮਾਧੀ ਲਾ ਕੇ ਬੈਠ ਜਾਈਏ ਲਗਾਤਾਰ, ਅੰਦਰੋਂ ਚੁੱਪ ਨਹੀਂ ਹੋਏਗੀ। ਕਿਉਂ? ਗੁਰਬਾਣੀ ਦਾ ਸਿਧਾਂਤ ਹੈ ਪਰ ਤਨ ਪਰ ਤਨ ਪਰ ਤੀ ਨਿੰਦਾ ਪਰ ਉਪਵਾਦ ਨਾ ਛੂਟੈ ਆਵਾਜ਼ ਹੁਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਛੂਟੇ। ਮਨੁੱਖ ਬੈਠਿਆ

0: मेरे नाल इस वक्त मेरे सत्कारयोग वीर जी भाई साहब भाई अवतार सिंह जी मिशनरी भी हाजिर ने लाइन के उपर। आओ उन्होंने सत्कार करते हैं, वेलकम करते हैं। वीर जी वाहेगुरु जी का खालसा वाहेगुरु जी की फतेह।
1: हां जी वाहिगुरु जी का खालसा वाहिगुरु जी की फतेह।
0: जी की फतेह जी, की हाल चाल ने जी?
1: ठीक ठाक, तुसीं सुनाओ
0: जी।
1: साढ़े तां इधर गर्मी बहुत पै रही है।
0: चलो वो तो फिर मौसम उधर गर्मी का है, इधर सर्दी का है। इधर भी वैसे गर्मियां है ना अजकल, पर अजकल कोई दो तीन दिन तो ठंड जी है जी।
1: मगर सीनरी इस तरह की लाई हुई जिस तरह बर्फ पै रही होंगी है
0: जी।
1: ते चलो आप करते शुरू।
0: शुरू हो गया था
1: कल तो साढ़े अज का अपना प्रोग्राम हैगा दूजा भुलन अंदर सब को भुल गुरु करतार
0: जी।
1: शुरू करन तो पहला दसदा मैं तुहानू असीं इस वीकेंड ते गुरद्वारा सहन होजे गए सी
0: जी
1: ते उत्थे शुक्रवार शनिवार ते ऐतवार तीन दिन दा वड्डा समागम सी
0: जी
1: जिस विच प्रसिद्ध प्रचारक भाई रणजीत सिंह ढडरियां वाले आए हुए सी
0: जी
1: अपने जथे समेत।
0: जी
1: ਤੇ ਬਹੁਤ ਬਹੁਤ ਵੱਡਾ ਇਕੱਠ ਹੋਇਆ, ਬਹੁਤ ਸੰਗਤ ਆਈ ਉੱਥੇ
0: ਜੀ।
1: ਸਾਡਾ ਮਤਲਬ ਸੰਗਤ ਅੱਗੇ ਨਾਲੋਂ ਜਾਗਰਤ ਹੋਈ ਲੱਗਦੀ, ਜਿਸ ਤਰ੍ਹਾਂ ਥੋੜੇ ਥੋੜੇ ਪ੍ਰਚਾਰਕ ਜਾਗਰਤ ਹੋਏ ਨੇ ਉਸੇ ਤਰ੍ਹਾਂ ਸੰਗਤ ਵੀ ਮੋਲਡ ਹੁੰਦੀ
0: ਜੀ।
1: ਤੇ ਸਾਡੇ ਇਤਿਹਾਸ ਦੀਆਂ ਬੁੱਕਾਂ, ਗੁਰਬਾਣੀ ਅਰਥਾਂ ਦੀਆਂ ਬੁੱਕਾਂ, ਪ੍ਰੋਫੈਸਰ ਸਾਹਿਬ ਸਿੰਘ ਦਾ ਪੂਰਾ ਟੀਕਾ
0: ਜੀ,
1: ਸਾਰਾ ਕੁਝ ਸੰਗਤ ਲੈ ਕੇ ਗਈ
0: ਜੀ।
1: ਇਹ ਸਾਡਾ ਵੀਕਐਂਡ ਸੀ ਦੂਜਾ ਤੇ ਅਸੀਂ ਰਾਤ ਫਿਰ ਉੱਥੇ ਹੀ ਰਹੇ ਸੀ
0: ਜੀ
1: ਤੇ ਦੋ ਦਿਨ ਅਸੀਂ ਉੱਥੇ ਲਗਾਤਾਰ ਗੁਰਮਤ ਸਟਾਲ ਲਗਾਈ ਸੀ
0: ਜੀ।
1: ਨਾਲ ਨਾਲ ਅਸੀਂ ਸਟਾਲ ਦੇ ਉੱਪਰ ਪ੍ਰਚਾਰ ਵੀ ਕਰਦੇ ਹਾਂ, ਗੁਰਮਤ ਬਾਰੇ ਲੋਕਾਂ ਨਾਲ ਗੱਲਬਾਤ ਵੀ ਕਰਦੇ ਹਾਂ
0: ਜੀ।
1: ਸਾਡੇ ਨਾਲ ਲੋਕ ਖੁੱਲ੍ਹ ਕੇ ਵੀ ਗੱਲਾਂ ਕਰ ਲੈਂਦੇ ਜਿਹੜੀਆਂ ਗੁਰਦੁਆਰੇ 'ਚ ਨਹੀਂ ਕਰ ਸਕਦੇ ਅੰਦਰ
0: ਜੀ।
1: ਤੇ ਚਲੋ ਆਪਾਂ ਕਰਦੇ ਹਾਂ ਆਪਣਾ ਟੌਪਿਕ ਸ਼ੁਰੂ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ
0: ਜੀ।
1: ਦੁਨੀਆਂ ਦਾ ਹਰੇਕ ਇਨਸਾਨ ਭੁੱਲਣ ਹਾਰ ਗਲਤੀਆਂ ਦਾ ਪੁਤਲਾ ਹੈ
0: ਜੀ।
1: ਕੋਈ ਇਨਸਾਨ ਇਹ ਨਹੀਂ ਕਹਿ ਸਕਦਾ ਵੀ ਮੈਂ ਕਦੇ ਜ਼ਿੰਦਗੀ 'ਚ ਭੁੱਲਿਆ ਨਹੀਂ ਹੈਗਾ
0: ਜੀ।
1: ਉਹ ਤਾਂ ਕੇਵਲ ਕਰਤਾਰ ਹੀ ਹੋ ਸਕਦਾ ਹੈ,
0: ਬਿਲਕੁਲ,
1: ਜਾਂ ਗੁਰੂ ਹੋ ਸਕਦਾ ਹੈ ਜਿਹੜਾ ਗੁਰੂ ਭੁੱਲਦਾ ਨਹੀਂ ਹੈ। ਪਰ ਗੁਰੂ ਵੀ ਕਹਿੰਦਾ ਭੁੱਲਣ ਅੰਦਰ ਸਭ ਕੋ
0: ਜੀ।
1: ਕੇਵਲ ਤੇ ਕੇਵਲ ਗੁਰੂ ਕਰਤਾਰ ਹੀ ਭੁੱਲਣ ਰਹਿ ਤਿਆ
0: ਜੀ।
1: ਗੁਰਬਾਣੀ ਦਾ ਫਰਮਾਨ ਹੈ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੈ
0: ਜੀ।
1: ਸਾਰੀ ਦੁਨੀਆਂ ਹੀ ਭੁੱਲਣ ਦੇ ਵਿੱਚ ਆ, ਪਰ ਕਰਤਾ ਜਿਹੜਾ ਸੰਸਾਰ ਦਾ ਕਰਤਾ ਧਰਤਾ ਜਿਹੜਾ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਨਹੀਂ ਕਦੇ ਭੁੱਲਦਾ
0: ਜੀ।
1: ਗੁਰੂ ਸਾਹਿਬ ਹੋਰ ਵੀ ਫਰਮਾਨ ਕਰਦੇ ਆ ਤੂੰ ਕਰਤਾ ਆਪ ਭੁੱਲ ਹੈ
0: ਜੀ,
1: ਭੁੱਲਣ ਵਿੱਚ ਨਹੀਂ। ਹੇ ਕਰਤਾਰ ਤੂੰ ਤੂੰ ਤਾਂ ਆਪ ਭੁੱਲਿਆ, ਭੁੱਲਣ ਦੇ ਵਿੱਚ ਨਹੀਂ ਆਉਂਦਾ। ਤੇ ਦੇਖੋ ਗੁਰੂ ਸਾਹਿਬ ਨੇ ਕਿੰਨੇ ਸਪਸ਼ਟ ਸ਼ਬਦ ਵਰਤੇ ਆ, ਧਿਆਨ ਦੇਣ ਦੀ ਲੋੜ ਆ। ਗੁਰੂ ਸਾਹਿਬ ਤਾਂ ਕਹਿ ਰਹੇ ਵੀ ਕਰਤਾ ਜਿਹੜਾ ਕਰਤਾਰ ਉਹ ਭੁੱਲਦਾ ਨਹੀਂ ਹੈ, ਤੇ ਅਸੀਂ ਦੂਜਾ ਰੋਜ਼ ਉਹਦੇ ਅੱਗੇ ਮੰਗਾਂ ਲੈ ਕੇ, ਅਰਦਾਸਾਂ ਲੈ ਕੇ, ਹੋਰ ਪਤਾ ਨੀ ਕੀ ਕੀ ਕੁਝ ਲੈ ਕੇ ਉਹਦੇ ਅੱਗੇ ਖੜੇ ਹੁੰਦੇ।

0: ਆ ਕਿ ਸਾਡੀ ਆਹ ਸੁਣ ਲਾ, ਉਹ ਸੁਣ ਲਾ, ਤੇ ਕੀ ਉਹ ਤੁਹਾਨੂੰ ਭੁੱਲ ਗਿਆ? ਜੋ ਕਰਤਾ ਪੁਰਖ ਆ, ਜੇ ਉਹ ਅੰਤਰਜਾਮੀ ਆ, ਜੇ ਉਹ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਕੀ ਉਹ ਤੁਹਾਡੇ ਦਿਲਾਂ ਦੀ ਨਹੀਂ ਜਾਣਦਾ? ਕਰਤਾਰ ਨੂੰ ਭੁੱਲਣ ਕਰਕੇ ਹੀ ਮਨੁੱਖਾਂ ਨੂੰ ਦੁਨੀਆਂ ਦੇ ਸਾਰੇ ਰੋਗ ਵਿਆਪਣ ਲੱਗ ਜਾਂਦੇ ਆ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਮਤਲਬ ਕਰਤਾਰ ਕਦੇ ਭੁੱਲਦਾ ਨਹੀਂ, ਪਰ ਅਸੀਂ ਲੋਕ ਉਸ ਨੂੰ ਵੀ ਭੁੱਲੜ ਬਣਾ ਦਿੱਤਾ ਹੈ ਕਿ ਉਹ ਕੁਛ ਨਹੀਂ ਜਾਣਦਾ, ਜੋ ਅਸੀਂ ਕਹਾਂਗੇ ਉਹ ਹੀ ਕਰੂਗਾ। ਐਸਾ ਨਹੀਂ ਹੈ। ਤੇ ਪਰਮੇਸ਼ਰ ਨੂੰ ਭੁੱਲਣ ਨਾਲ ਤਾਂ ਦੁਨੀਆਂ ਦੇ ਜਿਹੜੇ ਰੋਗ ਆ ਉਹ ਵੀ ਵਿਆਪਣ ਲੱਗ ਜਾਂਦੇ ਆ, ਕਿਉਂਕਿ ਜਿਹੜੇ ਰੋਗ ਵੀ ਦੋ ਤਰ੍ਹਾਂ ਦੇ ਆ, ਇੱਕ ਮਾਨਸਿਕ ਰੋਗ ਨੇ, ਇੱਕ ਸਰੀਰਕ ਰੋਗ ਨੇ। ਇਹ ਜਦੋਂ ਮਾਨਸਿਕ ਰੋਗ ਆ ਜਾਂਦੇ ਆ, ਫਿਰ ਸਰੀਰਕ ਰੋਗ ਵੀ ਆ ਜਾਂਦੇ ਆ। ਇਹਨਾਂ ਦਾ ਆਪਸ ਵਿੱਚ ਸੰਬੰਧ ਆ।
1: ਬਿਲਕੁਲ।
0: ਕਹਿੰਦੇ ਆ ਮਨ ਤੋਂ ਵਿਸਾਰਿਆ ਹੋਇਆ ਰੋਗ ਤਨ ਤੋਂ ਦੂਰ ਹੋ ਜਾਂਦਾ ਹੈ। ਜੇ ਮਨ ਤੇ ਲਿਆਂਦਾ ਹੋਇਆ ਰੋਗ ਤਨ ਤੇ ਵੀ ਆ ਜਾਂਦਾ ਹੈ।
1: ਬਿਲਕੁਲ।
0: ਪਰਮੇਸ਼ਰ ਅਤੇ ਆਪਣੀ ਗੌਰਵਮਈ ਵਿਰਸੇ ਨੂੰ ਕਦੇ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ।
1: ਬਿਲਕੁਲ।
0: ਇਨਸਾਨ ਕੋਈ ਵੀ ਪਰਿਪੂਰਨ ਨਹੀਂ ਹੋ ਸਕਦਾ, ਕਿਉਂਕਿ ਪੂਰਾ ਤਾਂ ਪਰਮੇਸ਼ਰ ਆਪ ਹੀ ਹੈ। ਪੂਰਾ ਪ੍ਰਭ ਅਰਾਧਿਆ ਪੂਰਾ ਜਾਂਕਾ ਨਾਉ। ਆਪਾਂ ਸੁਖਮਨੀ ਸਾਹਿਬ ਦੇ ਵਿੱਚ ਇਹ ਰੋਜ਼ ਪੜ੍ਹਦੇ ਹਾਂ, ਪੂਰਾ ਪ੍ਰਭ ਅਰਾਧਿਆ ਪੂਰਾ ਜਾਂਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰਾ ਪ੍ਰਭ ਅਰਾਧਿਆ, ਮੈਂ ਤਾਂ ਉਸ ਪੂਰੇ ਪ੍ਰਭ ਨੂੰ ਅਰਾਧਿਆ ਹੈ ਜਿਹਦਾ ਨਾਮ ਹੀ ਪੂਰਾ ਹੈ, ਜਿਹਦਾ ਨਿਆਂ ਵੀ ਪੂਰਾ ਹੈ, ਨਾਨਕ ਪੂਰਾ ਪਾਇਆ।
2: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे 7 दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसीं मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2120-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसीं पॉल सेखों जी नूं 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ते ओ भुला बखसाइयां ना बखसाइयां की अर्थ रखदियां? हुण पंथ खेरू खेरू क्यों हो रहा है? क्योंकि भुला बहुत वड्डियां कीतियां होईयां है ते बखसा के फिर भुल गए। असीं तां कीता कुछ नहीं सी, चंगे इंसान नहीं है। उन्हूं चंगा पंथ नहीं कहा जा सकता। पंथ इस वेले खुआर भी तां ही हो रहा है क्योंकि गुरु करतार नूं भुल चुका है। आपो अपनियां पार्टियां ते बाबियां दे अगे दूजा सीस नवाई फिरदा है। ये मत समझो कि साधु संत ते पढ़े लिखे जेड़े फिलासफर या लीडर लोग है कदे भुलदे नहीं है। ये मत समझो, भुलदे असीं सारे ही हां, भावें असीं लीडर हां, ਭਾਵੇਂ ਅਸੀਂ ਕੋਈ ਕੋਈ ਕਿਸੇ ਵੀ ਅਹੁਦੇ ਤੇ ਹੈਗੇ ਹਾਂ। ਇਸ ਕਰਕੇ ਸਾਨੂੰ ਭੁੱਲ ਗੁਰੂ ਕਰਤਾਰ ਤੇ ਪੂਰਨ ਭਰੋਸਾ ਕਰਕੇ ਹੰਕਾਰੀ ਵਕਾਰੀ ਮਕਾਰੀ ਸੰਪਰਦਾਇ ਡੇਰੇਦਾਰ ਸਾਰਿਆਂ ਤੋਂ ਤੇ ਕਰਪਟ ਲੀਡਰਾਂ ਤੋਂ ਖਹਿੜਾ ਛਡਾਉਣਾ ਚਾਹੀਦਾ ਹੈ। ਜੇ ਕਿਸੇ ਪ੍ਰਾਣੀ ਤੋਂ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਮਾਰਨ ਕੁੱਟਣ ਦੀ ਥਾਂ ਪਿਆਰ ਤੇ ਸਮਝਦਾਰੀ ਨਾਲ ਸਮਝਾਉਣਾ ਚਾਹੀਦਾ ਹੈ। ਮਾਰਨਾ ਕੁੱਟਣਾ ਕੋਈ ਹੱਲ ਨਹੀਂ ਹੈ। ਪਰ ਸਾਡੇ ਵਿੱਚ ਹੁਣ ਜੇ ਕਿਸੇ ਤੋਂ ਗਲਤੀ ਹੋ ਜਾਏ ਤਾਂ ਸਭ ਤੋਂ ਪਹਿਲਾਂ ਉਹਨੂੰ ਕੁੱਟਦੇ ਹੀ ਆ। ਹੁਣ ਤੁਸੀਂ ਦੇਖੋ ਪੰਜਾਬ ਪੁਲਿਸ ਕਿੰਨੀ ਕਰਖਤ ਆ, ਉਹ ਪਹਿਲਾਂ ਥੱਪੜ ਮਾਰਦੀ ਆਉਂਦੀ ਜਿਹਦੇ ਘਰ ਜਾਂਦੀ ਆ। ਇੱਥੋਂ ਦੀਆਂ ਬਾਹਰਲੇ ਮੁਲਕਾਂ ਦੀਆਂ ਪੁਲਿਸਾਂ ਦੇਖ ਲਓ, ਤੁਹਾਨੂੰ ਕਿਸੇ ਨੂੰ ਥੱਪੜ ਮਾਰਦੇ ਆ ਛੇਤੀ ਕੀਤੇ ਨਹੀਂ। ਜੇ ਕਿਸੇ ਪ੍ਰਾਣੀ ਤੋਂ ਕੋਈ ਗਲਤੀ ਹੋ ਜਾਏ ਤਾਂ ਉਸ ਨੂੰ ਮਾਰਨ ਕੁੱਟਣ ਦੀ ਥਾਂ ਪਿਆਰ ਤੇ ਸਮਝਦਾਰੀ ਨਾਲ ਸਮਝਾਉਣਾ ਚਾਹੀਦਾ ਹੈ। ਹੁਣ ਕਿੰਨੇ ਲੋਕ ਜਾਣੇ ਅਣਜਾਣੇ ਗਲਤੀਆਂ ਹੋ ਜਾਂਦੀਆਂ, ਉਹਨੂੰ ਗੁਰੂ ਦੀ ਬੇਅਦਬੀ ਨਾਲ ਜੋੜ ਕੇ ਤੇ ਉਹਨਾਂ ਨੂੰ ਕੁੱਟ ਕੁੱਟ ਕੇ ਉਹਨਾਂ ਦੀਆਂ ਲੱਤਾਂ ਹੀ ਤੋੜ ਰਿਹਾ, ਕਈਆਂ ਦੇ ਸਿਰ ਪਾੜੀ ਜਾ ਰਿਹਾ। ਇਹ ਇਸ ਤਰ੍ਹਾਂ ਤੁਹਾਡੀ ਸਿੱਖੀ ਵੱਧ ਜਾਏਗੀ? ਇਹ ਤਾਂ ਸਿੱਖੀ ਨਾਲੋਂ ਤੋੜਨ ਵਾਲੀਆਂ ਗੱਲਾਂ ਹੈ। ਇਹ ਜੇ ਕਿਸੇ ਤੋਂ ਭੁੱਲ ਹੋ ਗਈ ਆ ਤੇ ਜੇ ਉਹ ਤੁਰੇਗਾ ਇੱਧਰ ਨਹੀਂ ਤੇ ਭੁੱਲ ਕਿਵੇਂ ਕਰੇਗਾ? ਹੁਣ ਦੇਖੋ ਜੇ ਬੱਚਾ ਕਹਿਦਾ ਜਦੋਂ ਸਕੂਲ ਪੜ੍ਹਦਾ ਹੈ ਕਿੰਨੀਆਂ ਭੁੱਲਾਂ ਕਰਦਾ, ਕਿੰਨੇ ਕਾਇਦੇ ਫਟ ਜਾਂਦੇ ਆ। ਤੇ ਜੇ ਤੁਸੀਂ ਸੋਚੋ ਕਾਇਦਾ ਫਟ ਗਿਆ, ਪਾ ਪਿਆ ਜਾਂ ਭੁੱਲਿਆ, ਤੇ ਫਿਰ ਤਾਂ ਤੁਸੀਂ ਅੱਗੇ ਵੱਧ ਨਹੀਂ ਸਕਦੇ, ਫਿਰ ਸਕੂਲ ਚ ਪੜ੍ਹ ਹੀ ਨਹੀਂ ਸਕਦੇ। ਤੇ ਜੇ ਕਿਸੇ ਬੱਚੇ ਕੋਲੋਂ ਇਹੋ ਜਿਹੀ ਗਲਤੀ ਹੋ ਜਾਂਦੀ ਆ ਕਿ ਟੀਚਰ ਕੁੱਟ ਕੁੱਟ ਕੇ ਉਹਦੀਆਂ ਲੱਤਾਂ ਤੋੜ ਦਿੰਦਾ, ਉਹਨੂੰ ਭੁੱਲੇ ਨੂੰ ਪਿਆਰ ਦੇ ਨਾਲ ਰਾਹ ਪਾਉਂਦਾ। ਇਸੇ ਤਰ੍ਹਾਂ ਜੇ ਕੋਈ ਇਨਸਾਨ ਭੁੱਲਾਂ ਗਲਤੀਆਂ ਕਰ ਲੈਂਦਾ ਹੈ ਤਾਂ ਉਸ ਨੂੰ ਤੁਸੀਂ ਝਿੜਕਾ ਮਾਰ ਸਕਦੇ ਹੋ, ਪਰ ਉਹਨੂੰ ਕੁੱਟ ਨਹੀਂ ਸਕਦੇ, ਉਹਨਾਂ ਦੂਜਾ ਜ਼ਖਮੀ ਨਹੀਂ ਕਰ ਸਕਦੇ। ਇਹ ਕੋਈ ਗੁਰਮਤ ਦਾ ਰਾਹ ਨਹੀਂ ਹੈ। ਗੁਰੂ ਸਾਹਿਬ ਦੇ ਵੇਲੇ ਵੀ ਤਾਂ ਕਿੰਨੇ ਲੋਕ ਇਸ ਤਰ੍ਹਾਂ ਦੇ ਹੈ ਸੀ, ਤੇ ਗੁਰੂ ਦੇ ਕੋਲ ਕਿਹੜਾ ਘਾਟਾ ਸੀ? ਉਹ ਦੂਜਾ ਸਿੱਖਾਂ ਨੂੰ ਕਹਿੰਦੇ ਸੋਟੇ ਲਿਆ ਕੇ ਕਿਰਪਾਨਾਂ ਲਿਆ ਕੇ ਇਹਨੂੰ ਵੱਢੋ ਟੁੱਕੋ, ਨਹੀਂ। ਗੁਰੂ ਨਾਨਕ ਦਾ ਦਰ ਭੁੱਲਿਆਂ ਭਟਕਿਆਂ ਨੂੰ ਰਾਹ ਪਾਉਣ ਵਾਲਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। ਜਿੰਨਾ ਸਮੁੰਦਰ ਦੇ ਵਿੱਚ ਸਾਗਰ ਦੇ ਵਿੱਚ ਪਾਣੀ ਭਰਿਆ ਹੋਇਆ ਹੈ, ਹੁਣ ਉਹ ਪਾਣੀ ਦਾ ਸ਼ਬਦ ਲੈ ਲਓ, ਨੀਰ ਆ ਗਿਆ ਕਿਤੇ, ਪਾਣੀ ਆ ਗਿਆ ਕਿਤੇ, ਜਲ ਆ ਗਿਆ। ਤੇ ਜੇ ਕਿਸੇ ਪ੍ਰਚਾਰਕ ਨੇ ਪਾਣੀ ਸਰੋਵਰ ਦੇ ਪਾਣੀ ਨੂੰ ਪਾਣੀ ਕਹਿ ਦਿੱਤਾ ਤੇ ਉਹਨੂੰ ਮਾਰਨ ਕੁੱਟਣ ਤੱਕ ਜਾਂਦੇ ਆ, ਜਦ ਕਿ ਗੁਰਬਾਣੀ ਵਿੱਚ ਪਾਣੀ ਸ਼ਬਦ ਵੀ ਆਇਆ, ਨੀਰ ਵੀ ਆਇਆ, ਜਲ ਵੀ ਆਇਆ। ਤੇ ਗੁਰਬਾਣੀ ਤੋਂ ਉੱਪਰ ਤਾਂ ਨਹੀਂ ਤੁਸੀਂ ਹੈਗੇ, ਤੁਸੀਂ ਤੁਸੀਂ ਤਾਂ ਆਪਣੇ ਆਪ ਨੂੰ ਦੁਨੀਆਂ ਦੇ ਪਿਓ ਸਮਝੀ ਜਾਂਦੇ। ਜੇ ਸਮੁੰਦ ਜੇਤਾ ਸਮੁੰਦ ਸਾਗਰ ਨੀਰ ਭਰਿਆ, ਇੱਥੇ ਨੀਰ ਦੇ ਰਾਰੇ ਨੂੰ ਸਿਹਾਰੀਏ, ਜਿਹਦਾ ਅਰਥ ਹੈ ਵਿੱਚ। ਜਿੰਨਾ ਸਮੁੰਦਰ ਸਾਗਰ ਦੇ ਵਿੱਚ ਪਾਣੀ ਭਰਿਆ ਹੈ, ਤੇਤੇ ਔਗੁਣ ਹਮਾਰੇ, ਗੁਰੂ ਸਾਹਿਬ ਦੇ ਵਿੱਚ ਕਿੰਨੀ ਨਿਮਰਤਾ ਹੈ, ਉਹ ਕਹਿੰਦੇ ਦੇਖੋ ਸਾਡੇ ਵਿੱਚ ਇੰਨੇ ਔਗੁਣ ਆ, ਦਇਆ ਕਰੋ ਕਿਛ ਮਿਹਰ ਉਹ ਪਾਵੋ, ਤੁਸੀਂ ਦਇਆ ਦੇ ਸਾਗਰ ਹੋ। ਜੇ ਅਸੀਂ ਸਾਗਰ ਦੇ ਵਿੱਚ ਡੁੱਬ ਗਏ ਹਾਂ ਤੇ ਤੁਸੀਂ ਵੀ ਦਇਆ ਦੇ ਸਾਗਰ ਹੋ, ਦਇਆ ਕਰੋ ਕਿਛ ਮਿਹਰ ਉਹ ਪਾਵੋ, ਤਾਂ ਸਾਡੇ ਤੇ ਮਿਹਰ ਕਰੋ, ਰਹਿਮਤ ਕਰੋ। ਡੁੱਬਦੇ ਪੱਥਰ ਤਾਰੇ, ਤੁਸੀਂ ਤਾਂ ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਹੋ। ਇੱਥੇ ਭਾਵ ਅਰਥ ਹੈਗਾ ਹੈ ਜਿਹੜੇ ਜਿਨ੍ਹਾਂ ਦੇ ਮਨ ਪੱਥਰ ਵਰਗੇ ਹੋ ਜਾਂਦੇ ਆ, ਉਹ ਵਹਿਮਾਂ ਭਰਮਾਂ ਕਰਮ ਕਾਂਡਾਂ ਗਿਆਨਤਾ ਦੇ ਸਾਗਰ ਵਿੱਚ ਡੁੱਬਦੇ ਆ, ਉਹਨੂੰ ਗੁਰੂ ਜੀ ਤਾਰਦੇ ਆ। ਬਾਕੀ ਜਿਹੜਾ ਦੁਨਿਆਵੀ ਪੱਥਰ ਆ ਜਾਂ ਲੋਹਾ ਹੈ, ਉਹ ਤਾਂ ਪਾਣੀ ਦੇ ਵਿੱਚ ਡੁੱਬਦਾ ਹੀ ਡੁੱਬਦਾ ਹੈ। ਗੁਰਬਾਣੀ ਇਸ ਦੀ ਵਿਆਖਿਆ ਕਰਦੀ ਹੈ, ਪੱਥਰ ਕੀ ਬੇੜੀ ਜੇ ਚੜ੍ਹੇ ਪਰ ਨਾਲ ਬੁਡਾਵੇ। ਜੇ ਤੁਸੀਂ ਪੱਥਰ ਦੀ ਬੇੜੀ ਚ ਪਾਰ ਕਰਨਾ ਚਾਹੋਗੇ ਸਮੁੰਦਰ, ਤਾਂ ਆਪਣੇ ਨਾਲਦਿਆਂ ਨੂੰ ਨਾਲ ਲੈ ਕੇ ਡੁੱਬ ਜਾਓਗੇ। ਆਪ ਡੁੱਬੇ ਚੋਂ ਬੇਦਮੇ ਚੇਲੇ ਦੀਏ ਬਹਾਏ। ਇਹੋ ਜਿਹੜੇ ਨਕਲੀ ਗੁਰੂ ਲੋਕਾਂ ਨੂੰ ਤਾਰਨ ਦੀਆਂ ਪਛੀਣ ਗੋਣੀਆਂ ਕਰ ਰਹੇ ਆ ਨਾ, ਇਹ ਆਪ ਡੁੱਬਿਆ ਤੇ ਆਪਣੇ ਫਾਲੋਅਰਾਂ ਨੂੰ ਵੀ ਨਾਲ ਹੀ ਡੁੱਬ ਰਹੇ ਆ। ਸੋ ਗੁਰੂ ਸਾਹਿਬ ਕਹਿੰਦੇ ਆ ਵੀ ਇੰਨਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 156 ਤੇ ਇਹ ਅੰਕਿਤ ਆ। ਗੁਰੂ ਸਾਹਿਬ ਦੇਖੋ ਹੋਰ ਕਿੰਨਾ ਉਹਨਾਂ ਦਾ ਵਿਸ਼ਾਲ ਦਿਲ ਆ, ਤੇ ਉਹ ਫਰਮਾਨ ਕਰ ਰਹੇ ਆ, ਜੈਸਾ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ। ਇੱਕ ਤਾਂ ਹੁੰਦਾ ਜਾਣੇ ਇੱਥੇ ਉਹ ਗੱਲ ਆ ਗਈ ਹੈ, ਇੱਕ ਤਾਂ ਜਾਣ ਬੁੱਝ ਕੇ ਕਰਦੇ, ਇੱਥੇ ਜਾਣੇ ਅਣਜਾਣੇ ਦੀ ਗੱਲ ਆਈ ਆ। ਜੈਸਾ ਬਾਲਕ ਪਾਏ ਸਭਾਈ ਲੱਖ ਅਪਰਾਧ ਕਮਾਵੇ, ਇਹ ਲੱਖਾਂ ਅਪਰਾਧ ਵੀ ਕਮਾ ਲੈਂਦਾ ਹੈ, ਪਰ ਉਹ ਬਾਲਕ ਵਾਂਗ ਹੈ ਜਿਸ ਤਰ੍ਹਾਂ ਬੱਚਾ ਗੁਨਾਹ ਕਰਦਾ ਹੈ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬੋਰ ਪਿਤਾ ਗੱਲ ਆਵੇ, ਹੁਣ ਬੱਚਿਆਂ ਨੂੰ ਮਾਂ ਬਾਪ ਕੁੱਟ ਕੁੱਟ ਕੇ ਤੇ ਉਹਨਾਂ ਦੀਆਂ ਲੱਤਾਂ ਤਾਂ ਨਹੀਂ ਤੋੜ ਦਿੰਦਾ ਨਾ, ਮਾਂ ਬਾਪ ਬੱਚਿਆਂ ਨੂੰ ਸਮਝਾਉਂਦਾ ਭਾਈ ਇਹ ਰਸਤਾ ਗਲਤ ਹੈ, ਇੱਧਰ ਨਾ ਜਾਓ। ਅੱਜ ਸਾਨੂੰ ਡਲ ਸਕੂਲ ਦੇ ਵਿੱਚ ਟੀਚਰ ਵੀ ਇਹੀ ਸਿੱਖਿਆ ਦੇ ਰਹੀ ਸੀ, ਤੇ ਉਹ ਕਹਿੰਦੇ ਵੀ ਜਿਹੜਾ ਇੰਟਰਨੈਟ ਦੇ ਉੱਪਰ ਈਮੇਲਾਂ ਦੇ ਉੱਪਰ ਬੱਚੇ ਜਾ ਕੇ ਵਿਗੜ ਰਹੇ ਆ, ਕੁਰਾਹੇ ਪੈ ਰਹੇ ਆ, ਤਾਂ ਉਹ ਉਹਨਾਂ ਨੂੰ ਤੁਸੀਂ ਕਿਵੇਂ ਸਮਝਾ ਸਕਦੇ ਹੋ। ਤਾਂ ਉਹ ਆਪੋ ਆਪਣੇ ਵਿਦਿਆਰਥੀਆਂ ਨੇ ਜਵਾਬ ਦਿੱਤੇ, ਕਿਸੇ ਨੇ ਕੋਈ ਦਿੱਤਾ, ਕਿਸੇ ਨੇ ਕੋਈ ਦਿੱਤਾ। ਸੋ ਭੁੱਲਿਆਂ ਨੂੰ ਤਾਂ ਸਮਝਾਇਆ ਜਾ ਸਕਦਾ ਹੈ, ਉਹਨਾਂ ਨੂੰ ਮਾਰਿਆ ਕੁੱਟਿਆ ਨਹੀਂ ਜਾ ਸਕਦਾ। ਸਾਡਾ ਤਖ਼ਤ ਤਾਂ ਹਲੇ ਇੰਨਾ ਕੁਰਖਤ ਹੋ ਗਿਆ, ਉਹ ਤਾਂ ਸਿੱਧਾ ਪੰਜ ਚੋਂ ਛੇ ਛੇਕਣ ਤੋਂ ਘੱਟ ਗੱਲ ਹੀ ਨਹੀਂ ਕਰਦਾ। ਤਖ਼ਤ ਸੋਰੀ ਤਖ਼ਤ ਤੱਕ ਕੁਰਖਤ ਨਹੀਂ ਹੋ ਸਕਦਾ, ਤਖ਼ਤ ਦੇ ਉੱਪਰ ਬੈਠੇ ਹੋਏ ਜਿਹੜੇ ਨੇ ਉਹ ਇਹ ਕੰਮ ਕਰ ਰਹੇ ਆ, ਹਾਂ ਠੇਕੇਦਾਰ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁਤ ਪਿਤਾ ਗੱਲ ਲਾਵੇ, ਪਿਛਲੇ ਔਗੁਣ ਬਖਸ਼ ਲੈ, ਉਹ ਪਿਛਲੇ ਗੁਨਾਹਾਂ ਨੂੰ ਬਖਸ਼ ਲੈਂਦਾ ਹੈ, ਪ੍ਰਭ ਅੱਗੇ ਮਾਰਗ ਪਾਵੇ। ਇਹ ਦੇਖੋ ਅੱਧੀ ਦੁਨੀਆ ਇਹਨਾਂ ਸਾਧਾਂ ਲੋਕਾਂ ਨੇ ਜਾਂ ਜਿਹੜੇ ਪ੍ਰਚਾਰਕ ਬਣੇ ਫਿਰਦੇ ਇਹਨਾਂ ਨੇ ਡਰਾ ਡਰਾ ਕੇ ਪਾਗਲ ਕੀਤੀ ਹੋਈ ਆ, ਉਹਨਾਂ ਨੂੰ ਮਾਨਸਿਕ ਰੋਗ ਲੱਗ ਗਏ ਆ, ਲੋਕ ਇਹਨਾਂ ਤੋਂ ਡਰਦੇ ਜਿਹੜੇ ਆ ਨਾ, ਕਈ ਬਹੁਤ ਸਾਰੇ ਲੋਕ ਜਿਹੜੇ ਰੋਗੀ ਹੋ ਰਹੇ ਆ, ਕਿਉਂਕਿ ਜਦੋਂ ਤੁਹਾਡੇ ਮਨ ਚ ਕੋਈ ਡਰ ਬੈਠ ਜਾਵੇ ਨਾ, ਤਾਂ ਉਹ ਡਰ ਜਿਹੜਾ ਕਈ ਰੋਗ ਪੈਦਾ ਕਰ ਦਿੰਦਾ ਹੈ। ਸੋ ਗੁਰੂ ਸਾਹਿਬ ਤਾਂ ਸਾਡੇ ਡਰ ਨੂੰ ਕੱਢਦੇ ਆ, ਮਤਲਬ ਗੁਰੂ ਸਾਹਿਬ ਦਾ ਫਰਮਾਨ ਵੀ ਆ ਨਾ, ਦੂਜਾ ਨਿਰਭਉ ਜਪੇ ਸਗਲ ਭਉ ਮਿਟੇ, ਜਿਹੜਾ ਨਿਰਭਉ ਦਾ ਜਾਪ ਕਰਦਾ ਉਹਦੇ ਤਾਂ ਕਈ ਭੈ ਮਿਟ ਜਾਂਦੇ ਆ, ਉਹਦੇ ਡਰ ਦੂਰ ਹੋ ਜਾਂਦੇ ਆ। ਪਿਛਲੇ ਔਗੁਣ ਬਖਸ਼ ਲੈ, ਪਿਛਲੇ ਕੀਤੇ ਹੋਏ ਔਗੁਣਾਂ ਨੂੰ ਗੁਨਾਹਾਂ ਨੂੰ ਪਰਮਾਤਮਾ ਬਖਸ਼ ਦਿੰਦਾ ਹੈ, ਤੇ ਅੱਗੇ ਮਾਰਗ ਪਾਵੇ, ਤੇ ਅੱਗੇ ਮਾਰਗ ਤੇ ਪਾ ਦਿੰਦਾ ਹੈ। ਪਰ ਹੁਣ ਤੁਰਨਾ ਤਾਂ ਤੁਸੀਂ ਆ ਨਾ ਉਸ ਮਾਰਗ ਤੇ, ਹੁਣ ਜੇ ਤੁਸੀਂ ਕਹੋਗੇ ਵੀ ਸਾਰਾ ਕੁਛ ਉਹਨੇ ਕਰਨਾ ਹੈਗਾ, ਤੇ ਫਿਰ ਤਾਂ ਤੁਹਾਨੂੰ ਕੁਛ ਕਰਨ ਦੀ ਲੋੜ ਹੀ ਨਹੀਂ ਹੈ। ਲੋਕ ਕਹਿ ਦਿੰਦੇ ਆ ਵੀ ਦੂਜਾ ਉਹਦੇ ਹੁਕਮ ਚ ਹੀ ਸਾਰਾ ਕੁਛ ਹੋ ਰਿਹਾ ਹੈ, ਜੇ ਹੁਕਮ ਚ ਹੀ ਹੋ ਰਿਹਾ ਤੇ ਜਦੋਂ ਤੁਹਾਡੇ ਨਾਲ ਕਿਸੇ ਦੀ ਅਭਿਨਭੀ ਹੋ ਜਾਂਦੀ ਜਾਂ ਤਕਰਾਰ ਹੋ ਜਾਂਦਾ ਹੈ, ਤਾਂ ਉਹਨੂੰ ਤੁਸੀਂ ਹੁਕਮ ਚ ਕਿਉਂ ਨੀ ਸਮਝਦੇ? ਫਿਰ ਜੇ ਤੁਹਾਡੇ ਨਾਲ ਕੋਈ ਕਰਦਾ ਹੈ ਤੇ ਤੁਸੀਂ ਉਹਨੂੰ ਹੁਕਮ ਚ ਨੀ ਸਮਝੇ, ਜੇ ਤੁਸੀਂ ਕਿਸੇ ਦੇ ਨਾਲ ਕਰੋ ਤੇ ਉਹਨੂੰ ਕਹਿੰਦੇ ਹੁਕਮ ਚ ਆ। ਸੋ ਸਮਝਦਾਰ ਲੇਖਕਾਂ ਅਤੇ ਪ੍ਰਚਾਰਕਾਂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਨੇ, ਨਾ ਕਿ ਵਾਦ ਵਿਵਾਦ ਵਿੱਚ ਪੈ ਕੇ ਸਮਾਂ ਤੇ ਸ਼ਕਤੀ ਬਰਬਾਦ ਕਰਨੀ ਚਾਹੀਦੀ ਹੈ। ਬਹੁਤ ਸਾਰੇ ਪ੍ਰਚਾਰਕ ਆ ਜਿਹੜੇ ਬਿਨਾਂ ਗੁਰਮਤ ਦੀ ਕਸਵੱਟੀ ਲਾਏ ਜਾਂ ਵਿਚਾਰ ਕੀਤੇ ਇਹੋ ਜਿਹੇ ਬਿਆਨ ਦਾਗ ਦਿੰਦੇ ਆ ਜਿਹਦੇ ਨਾਲ ਬਹੁਤ ਲੋਕ ਜਿਹੜੇ ਨੇ ਉਹ ਕਿਰਾਏ ਪੈ ਜਾਂਦੇ ਆ, ਆਪਸ ਵਿੱਚ ਲੜਨ ਮਰਨ ਤੇ ਵੀ ਜਾਂਦੇ ਆ। ਤੇ ਹੁਣ ਇੱਥੇ ਚੱਕ ਲੋ ਕਰ ਦਿੰਦੇ ਆ, ਜੇ ਕਿਸੇ ਤੋਂ ਬੇਅਦਬੀ ਹੋ ਗਈ ਆ ਜਾਂ ਕਿਸੇ ਕੋਲੋਂ ਕੋਈ ਹੋਰ ਭੁੱਲ ਹੋ ਗਈ ਕਿਸੇ ਤਰ੍ਹਾਂ ਦੀ, ਤਾਂ ਉਹਨੂੰ ਤੁਸੀਂ ਮਾਰ ਕੁੱਟ ਨਹੀਂ ਸਕਦੇ। ਹੁਣ ਤਾਂ ਦੇਖ ਲਓ ਉੱਥੇ ਵੀ ਕਾਨੂੰਨ ਬਣ ਗਿਆ, ਜਿਹੜਾ ਕੋਈ ਗਲਤੀ ਕਰੇਗਾ ਪਹਿਲਾਂ ਅਦਾਲਤ ਵਿੱਚ ਪੇਸ਼ ਹੋਊਗਾ, ਉਹਦੀ ਸੁਣਵਾਈ ਹੋਏਗੀ, ਇਹ ਤਾਂ ਸੁਣਦੇ ਨਹੀਂ ਕਿਸੇ ਦੀ, ਤੇ ਜੇ ਉਹਦੀ ਗਲਤੀ ਹੋਏਗੀ ਤਾਂ ਉਹਨੂੰ ਸਜ਼ਾ ਮਿਲਣੀ ਆ। ਕਿਸੇ ਦੇ ਕਹਿ ਕਹਾਏ ਨੀ ਵੀ ਇਹਨੇ ਬੇਅਦਬੀ ਕਰਤੀ ਤੇ ਇਹਨੂੰ ਹੁਣ ਜੇਲ੍ਹ ਚ ਸੁੱਟੋ ਜਾਂ ਕੁੱਟੋ ਮਾਰੋ ਇਹਨੂੰ। ਹੁਣ ਕੁਦਰਤੀ ਜਿਸ ਤਰ੍ਹਾਂ ਅੱਗ ਲੱਗ ਜਾਣੀ ਜਾਂ ਕੁਦਰਤੀ ਪਾਣੀ ਲੀਕ ਵੀ ਹੋ ਸਕਦਾ ਹੈ, ਕਈ ਕੁਦਰਤੀ ਹਵਾ ਨਾਲ ਹਨੇਰੀ ਆ ਸਕਦੀ ਆ, ਉਹ ਕਿਸੇ ਮਨੁੱਖ ਦੀ ਗਲਤੀ ਥੋੜੀ ਹੈਗੀ ਆ। ਅਸੀਂ ਤਾਂ ਮੰਨ ਲਓ ਗ੍ਰੰਥੀ ਨੇ ਜਾਣਾ, ਸੇਵਾਦਾਰ ਨੇ ਜਾਣਾ, ਪਹਿਰੇਦਾਰ ਨੇ, ਉਹਨਾਂ ਨੇ ਤਾਂ ਦੂਜਾ ਪਹਿਰਾ ਦੇਣਾ ਉੱਥੇ। ਪਰ ਜੇ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਤੇ ਉਹ ਬੇਵੱਸ ਹੋ ਜਾਂਦੇ ਆ ਤੇ ਉਹ ਉਹਨਾਂ ਦੀ ਗਲਤੀ ਥੋੜੀ ਆ। ਸੋ ਕੇਸ ਸਿੱਖ ਦੀ ਬਾਹਰੀ ਪਛਾਣ ਹਨ। ਇਸ ਦਾ ਮਤਲਬ ਇਹ ਵੀ ਨਹੀਂ ਕਿ ਕੇਸਾਂ ਤੋਂ ਬਿਨਾਂ ਕੋਈ ਸਮਝਦਾਰੀ ਨਹੀਂ ਹੋ ਸਕਦਾ। ਜੇ ਕੇਸਾਂ ਤੋਂ ਬਿਨਾਂ ਕੋਈ ਸਮਝਦਾਰ ਨਾ ਹੁੰਦਾ ਤੇ ਸਾਨੂੰ ਇਹਨਾਂ ਵਿਕਸਿਤ ਮੁਲਕਾਂ ਜਿੱਥੇ 99% ਲੋਕ ਕੇਸ ਕਟਾਈ ਫਿਰਦੇ ਆ, ਇੱਥੇ ਆਉਣ ਦੀ ਫਿਰ ਕੀ ਲੋੜ ਸੀ? ਅਸੀਂ ਬੇਵਕੂਫਾਂ ਕੋਲ ਕੀ ਲੈਣਾ ਸੀ ਆਣ ਕੇ? ਕੇਸ ਸਿੱਖ ਦੀ ਪਛਾਣ ਆ, ਸਿੱਖ ਦੀ ਵਰਦੀ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਕੇਸਾਂ ਤੋਂ ਬਿਨਾਂ ਕੋਈ ਸਮਝਦਾਰ ਨਹੀਂ ਹੋ ਸਕਦਾ ਤੇ ਕੇਸਾਂ ਵਾਲਾ ਜਿਹੜਾ ਸਮਝਦਾਰ ਆ। ਤੇ ਬਾਦਲ ਵੀ ਤਾਂ ਕੇਸਾਂ ਵਾਲਾ ਹੀ ਸੀ ਨਾ, ਬਲਾਤਕਾਰੀ ਸੌਦਾ ਸਾਧ ਜਿਹੜਾ ਵੀ ਤਾਂ ਕੇਸਾਂ ਵਾਲਾ ਹੀ ਆ। ਮਾਨ ਸਿੰਘ ਭੇਵੇ ਵਾਲਾ ਜਿਹਨੇ ਇੰਨੇ ਬਲਾਤਕਾਰ ਕੀਤੇ, ਹੁਣ ਤਾਂ ਮਰ ਗਿਆ ਦੁਨੀਆ ਤੋਂ, ਉਹ ਵੀ ਤਾਂ ਕੇਸਾਧਾਰੀ ਸੀ, ਬਲਕਿ ਅਮਰਧਾਰੀ ਸੀ ਉਹ ਤਾਂ। ਸੋ ਕੇਸਾਂ ਦੇ ਨਾਲ ਸਿਆਣਪ ਦੀ, ਗਿਆਨ ਦੀ ਕੋਈ ਗੱਲ ਨਹੀਂ ਹੈ। ਹਾਂ, ਤੁਸੀਂ ਆਪਣੀ ਜੇ ਉਹਦੀ ਕੁਦਰਤ ਦੇ ਵਿੱਚ ਰਾਜੀ ਰਹਿਣਾ ਹੈ ਤੇ ਜਿਸ ਤਰ੍ਹਾਂ ਤੁਹਾਨੂੰ ਕੁਦਰਤ ਨੇ ਪੈਦਾ ਕੀਤਾ ਹੈ ਉਤਨਾ ਤੁਹਾਨੂੰ ਰਹਿਣਾ ਚਾਹੀਦਾ। ਤੇ ਪਰ ਹੁਣ ਡੇ ਬਾਏ ਡੇ ਕਈ ਚੀਜ਼ਾਂ ਚੇਂਜ ਵੀ ਹੋ ਰਹੀਆਂ, ਆਪਾਂ ਇਕੱਲਾ ਕੁਦਰਤ ਤੇ ਵੀ ਨਹੀਂ ਸੁੱਟ ਸਕਦੇ। ਤੇ ਮਤਲਬ ਤਾਂ ਜੀਵਨ ਸਫਲ ਕਰਨ ਦੀ ਗੱਲ ਹੈ ਨਾ। ਗੁਰੂ ਸਾਹਿਬ ਨੇ ਸਾਨੂੰ ਜਿਹੜੀ ਗੁਰਬਾਣੀ ਦਿੱਤੀ ਆ ਇਹ ਜੀਵਨ ਸਫਲ ਕਰਨ ਵਾਸਤੇ ਦਿੱਤੀ ਆ, ਨਾ ਕਿ ਬਾਹਰਲੇ ਕਰਮ ਕਾਂਡ ਨਿਭਾਉਣ ਵਾਸਤੇ ਦਿੱਤੀ ਆ। ਬੱਚਿਆਂ ਨੂੰ ਪਿਆਰ ਤੇ ਲੌਜਿਕ ਨਾਲ ਸਮਝਾਉਣ ਦੀ ਲੋੜ ਆ, ਨਾ ਕਿ ਦਬਕਿਆਂ ਡਰਾਵਿਆਂ ਨਾਲ ਤੋੜਨ ਦੀ। ਹੁਣ ਛੋਟਾ ਬੱਚਾ ਹੈ ਤੇ ਉਹਨੇ ਤਾਂ ਗਲਤੀਆਂ ਵੀ ਕਰਨੀਆਂ ਹੈ ਤੇ ਉਹਦੇ ਕੋਲੋਂ ਜਾਣੇ ਅਣਜਾਣੇ ਵੀ ਹੋ ਜਾਂਦੀਆਂ, ਉਹ ਕਿਹੜਾ ਜਾਣ ਕੇ ਕਰਦਾ? ਤੇ ਆਹ ਦਮਦਮੀ ਟਕਸਾਲ ਵਾਲੇ ਆ, ਇਹ ਇੰਨੇ ਕੱਟੜਵਾਦੀ ਹੈਗੇ ਆ, ਜੇ ਇਹਨਾਂ ਦਾ ਆਪਣਾ ਬੱਚਾ ਕੋਈ ਇਹਨਾਂ ਦੇ ਨਾਲ ਦੂਜਾ ਲੰਗਰ ਵਿੱਚ ਬੈਠ ਕੇ ਖਾਣ ਲੱਗ ਜਾਏ ਜਾਂ ਬੁਰਕੀ ਤੋੜ ਲਏ ਤੇ ਉਹਦੇ ਮੂੰਹ ਤੇ ਚਪੇੜ ਮਾਰ ਦਿਆ ਵੱਟ ਕੇ, ਫਿਰ ਤੂੰ ਮੇਰਾ ਸਾਰਾ ਕੁਝ ਜੂਠਾ ਕਰਤਾ, ਅੰਮ੍ਰਿਤ ਭੰਗ ਕਰਤਾ ਮੇਰਾ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਪਰ ਇਹ ਆਪਣੇ ਆਪ ਨੂੰ ਬ੍ਰਹਮ ਗਿਆਨੀ ਖਵਾਉਂਦੇ ਆ, ਇਹ ਗਿਆਨੀ ਤੋਂ ਵੀ ਉੱਪਰ
�: ਗਿਆਨੀ ਤਾਂ ਹੀ ਖਵਾਉਂਦੇ ਆ ਨਾ, ਕਿ ਜੇ ਇਹਨਾਂ ਦੀ ਅਗਿਆਨਤਾ ਹੈ, ਜੇ ਇਹਨਾਂ ਨੂੰ ਗਿਆਨ ਹੋਵੇ ਇਹਨਾਂ ਨੂੰ ਤੇ ਇਹ ਵੀ ਪਤਾ ਹੋਣਾ ਚਾਹੀਦਾ ਕਿ ਗੁਰੂ ਸਾਹਿਬਾਨ ਨੇ ਵੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਨੇ ਕਿਹਾ।
2: ਹਾਂ, ਸਾਡੇ ਸਟਾਲ ਲੱਗੀ ਹੋਈ ਸੀ ਤੇ ਉੱਥੇ ਡੇਰੇਦਾਰਾਂ ਦੇ ਚੇਲੇ ਆ ਗਏ
0: ਜੀ,
2: ਤੇ ਕਹਿਣ ਲੱਗੇ ਹਰਸਿਮਰਤ ਨੂੰ, ਸਾਡੇ ਮਹਾਂਪੁਰਖ ਬ੍ਰਹਮ ਗਿਆਨੀ ਆਏ ਹੋਏ, ਉਹਨਾਂ ਦੇ ਨਾਲ ਗੱਲ ਕਰੋ
0: ਜੀ।
2: ਇਹ ਕਹਿੰਦੀ ਆ, ਮੈਂ ਕਿਸੇ ਨੂੰ ਬ੍ਰਹਮ ਗਿਆਨੀ ਨਹੀਂ ਸਮਝੀ, ਬ੍ਰਹਮ ਗਿਆਨੀ ਤਾਂ ਜੰਮਦਾ ਮਰਦਾ ਨਹੀਂ ਆ, ਇਹਨਾਂ ਨੇ ਤਾਂ ਮਰ ਜਾਣਾ ਹੈਗਾ, ਬ੍ਰਹਮ ਗਿਆਨੀ ਥੋੜੇ ਹੈਗੇ ਆ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ,
0: ਆਪ ਪਰਮੇਸ਼ਰ ਜੀ,
2: ਬ੍ਰਹਮ ਗਿਆਨੀ ਸਰ ਜੀਵੇ ਨਹੀਂ ਮਰਦਾ
0: ਜੀ ਜੀ।
2: ਤੇ ਉਹਨਾਂ ਨੂੰ ਮੁੜ ਕੇ ਕੋਈ ਜਵਾਬ ਨਾ ਆਵੇ, ਕਿਉਂਕਿ ਇਹ ਤਾਂ ਮੂੰਹ ਤੇ ਗੱਲ ਕਰ ਲੈਂਦੀ ਭਾਵੇਂ ਕਿੱਡਾ ਵੱਡਾ ਚੋਲੇ ਵਾਲਾ ਕਿਉਂ ਨਾ ਹੋਵੇ।
0: ਦੇਖੋ ਨਾ, ਬ੍ਰਹਮ ਗਿਆਨੀ ਦਾ ਮਤਲਬ ਹੀ ਆ ਕਿ ਜਿਸ ਨੂੰ ਬ੍ਰਹਮ ਦਾ ਗਿਆਨ ਹੋਵੇ।
2: ਜਿਹੜਾ
0: ਕੋਈ ਬੰਦਾ ਮੇਰੇ ਵਰਗਾ ਭੁੱਲੜ ਇਹ ਗੱਲ ਕਵੇ ਕਿ ਮੈਂ ਬ੍ਰਹਮ ਗਿਆਨੀ ਹਾਂ, ਪਹਿਲੀ ਗੱਲ ਤਾਂ ਗੁਰਬਾਣੀ ਹੀ ਇਸ ਗੱਲ ਦੀ ਗਵਾਹੀ ਭਰਦੀ ਆ ਕਿ ਤਿਸ ਤੇ ਉੱਪਰ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ, ਬ੍ਰਹਮ ਨੂੰ ਜਾਣਨਾ, ਤੇ ਬ੍ਰਹਮ ਨੂੰ ਉਹ ਜਾਣ ਸਕਦਾ ਜਿਹੜਾ ਬ੍ਰਹਮ ਵਰਗਾ ਹੈ ਜਾਂ ਬ੍ਰਹਮ ਤੋਂ ਉੱਪਰ ਹੈ।
2: ਹਾਂਜੀ,
0: ਉਸ ਨੂੰ ਕਿਵੇਂ ਜਾਣ ਲਿਆ ਕਿਸੇ ਨੇ?
2: ਤੇ ਬ੍ਰਹਮ ਦਾ ਵਿਦਿਆਰਥੀ ਤਾਂ ਹੋ ਸਕਦਾ ਵੀ ਅਜੇ ਸਿੱਖਦਾ ਹੈ
0: ਜੀ। ਦੇਖੋ, ਉਸ
3: उस रस्ते ते तुरना जड़ा है ना ब्रह्म ज्ञान दा सिख्यार्थी हो सकता है, ब्रह्म ज्ञानी मुकम्मल कोई भी नहीं हो सकता।
2: हुण किन्ना दुखांत है पिंडां दे विच जिन्हू उड़ाड़ा भी नहीं आता है, चोला पा लेंदा है, जो गुरुद्वारे बैठा हो जिन्हू ज्ञानी जी कहिंदे आ।
3: देखो चलो
2: भावें नू अपने आप दा भी ज्ञान ना होवे,
3: ज्ञानी दे लेवल ते ते चलो हुण लोकां दा लेवल उस तरह दा है जिथे लोकां दी इन्नी विद्वता नहीं उत्थे थोड़ी बहुती जानने वाला ते उहनां दे हिसाब नाल ज्ञानी हो गया, ओह चीज तां टॉलरेट करनी है। पर जे कोई व्यक्ति अपने आप नू पंज पौड़ियां दे विच सत गलतियां करदा होवे
2: जुम्मेवार सिखा नू अपना रुतबा ते पंथ प्रसिद्धता देख के कोई विचार देनी चाहीदी आ। इस विच ही सरबत दा भला है।
3: बिलकुल
2: मोनियां नूं नफरत ना करो क्योंकि इन्हां विच्चों ही सिख सिख्यार्थी पैदा होने ने।
3: जी देखो वीर जी, बाकी होवे या कोई भी होवे, सिख नूं इंसान दी रिस्पेक्ट करनी सिखाई गई है। गुरु नानक पातशाह जिन्हां लोकां नूं मिलण गए ने कि ओह सारे सिख सन
2: ना,
3: फिर जिहड़े उहनां नूं मनण लगे सी भावें ओह केसाधारी सन भावें ओह नहीं सन, कि उहनां नूं उहनां ने सिख नहीं बनाया।
2: अपने मित्र समझे
3: बिलकुल,
2: ना को मेरा दुश्मन रहा, ना हम किसके बैराई
3: जी,
2: उन्होंने तो कोई दुश्मन ही नहीं सी, ना उन्होंने कोई बैरी सी। करतार सानू सारयां नू समत बख्शे।
3: हुण एक घर दे विच दो भरा ने, एक ने केस नहीं रखे दे, एक ने रखे दे ने, हुण आपां इह नहीं कहांगे कि उहनां दोवां भावां च प्यार नहीं होना चाहीदा, आपां ते
2: साडे नाल ज्यादा ही होवे उहनां दा
3: नाते, रल मिल के रहो।
2: हांजी हांजी, सिख सिख पे वारत प्राण, इन्ना प्यार सी पुरातन गुरसिखां दा
3: जी,
2: एवें नहीं सी जाड़ियां वाड़ियां सल्तनां दे नाल उहनां ने टक्करां लईआं।
3: सिख ते सिख दा प्यार है ही सी, सिख दूजियां नूं वी प्यार करदे सी,
2: दूजियां नूं वी प्यार करदे सी। हांजी, नाले आप गुरबाणी कहिंदी जो शरण आवे तिस कंठ लावे, इह बिरध स्वामी संदा
3: जी,
2: इह तां गुरबाणी दा ही फरमान आ।
3: बिलकुल,
2: सो बाकी सिखी कमाउण लई दुनियादारी दे मोह तों उपर उठण दी लोड़ आ, खचत होण दी लोड़ नहीं इहदे च
3: जी,
2: ते ना तुसीं इह कह सकदे आ कि मोह तों उपर उठना घर बार छड के जंगलां नूं तुर जाओ जां डेरे बना के बैठ जाओ, इह मोह तों उपर उठना नहीं है
3: जी।
2: विच दुनिया सेव कमाईए तां दरगे वैसन पाईए
3: जी। बिलकुल,
2: करतार सानू सारयां नूं समत बख्शे ਤਾਂ ਕਿ ਕੋਈ ਗਲਤੀ ਹੋ ਵੀ ਜਾਵੇ
3: ਜੀ
2: ਤਾਂ ਮਿਲ ਬੈਠ ਕੇ ਅਤੇ ਵਿਚਾਰ ਦੇ ਨਾਲ ਦਰੁਸਤ ਕੀਤੀ ਜਾਵੇ।
3: ਦੇਖੋ ਜੀ, ਹੋ ਵੀ ਨਾ ਜਾਵੇ, ਗਲਤੀਆਂ ਤੇ ਮੁਮਕਿਨ ਨੇ, ਇਨਸਾਨ ਦੇ ਕੋਲੋਂ ਤੇ ਗਲਤੀਆਂ ਹੋਣੀਆਂ ਨੇ। ਜਦ ਤੁਸੀਂ ਸ਼ੁਰੂ ਇਸ ਗੱਲ ਤੋਂ ਕੀਤਾ ਕਿ ਭੁੱਲਣ ਅੰਦਰ ਸਭ ਕੋ
2: ਭੁੱਲ ਗੁਰੂ ਕਰਤਾਰ,
3: ਭੁੱਲ ਗੁਰੂ ਕਰਤਾਰ, ਗੁਰੂ ਕਰਤਾਰ ਜਿਹੜਾ ਉਹ ਭੁੱਲੇ, ਮਨੁੱਖ ਤੇ ਭੁੱਲਣ ਵਾਲਾ ਹੈ ਨਾ, ਤੇ ਮਨੁੱਖ ਕਿਵੇਂ ਐਕਸਪੈਕਟ ਕਰੀਏ ਕਿ ਉਹਦੇ ਤੋਂ ਗਲਤੀਆਂ ਨਹੀਂ ਹੋਣਗੀਆਂ। ਗਲਤੀ ਹੋ ਕੇ ਗਲਤੀ ਦਾ ਅਹਿਸਾਸ ਹੋਣਾ, ਗਲਤੀ ਨੂੰ ਆਪਣੀ ਦੀ ਖਿਮਾ ਮੰਗਣੀ, ਇਹ ਵੱਡੀ ਗੱਲ ਹੁੰਦੀ ਹੈ।
2: ਹਾਂਜੀ ਹਾਂਜੀ, ਸੋ ਆਪੋ ਆਪਣੇ ਹਿਸਾਬ ਦੇ ਨਾਲ ਲੋਕਾਂ ਨੇ ਗਲਤੀਆਂ ਬਣਾ ਲਈਆਂ ਨਾ, ਗਲਤੀ ਵੀ ਆਪੋ ਆਪਣੇ ਹਿਸਾਬ ਨਾਲ ਕ੍ਰੀਏਟ ਕਰਦੇ ਆ।
3: ਬਿਲਕੁਲ,
2: ਕਈ ਗਲਤੀਆਂ ਹੁੰਦੀਆਂ ਹੀ ਨਹੀਂ, ਉਹਨਾਂ ਨੂੰ ਗਲਤੀਆਂ ਕਹਿ ਦਿੰਦੇ ਆ।
3: ਦੇਖੋ ਉਹ ਤਾਂ ਇੱਕ ਜਿਹੜਾ ਸਮਾਜ ਨੇ ਢਾਂਚਾ ਬਣਾਇਆ, ਉਸ ਦੇ ਹਿਸਾਬ ਦੇ ਨਾਲ ਉਹ ਅਗਰ ਉਹ ਡਿਸਾਈਡ ਕਰਦੇ ਆ, ਤੇ ਉਹਦੇ ਵਿੱਚ ਗੁਰੂ ਸਾਹਿਬਾਨ ਨੇ ਮਤਲਬ ਉਸਨੂੰ ਉਸੇ ਹੀ ਉਹਨਾਂ ਭਰਮ ਭੁਲੇਖਿਆਂ ਚੋਂ ਤਾਂ ਆਜ਼ਾਦ ਕਰਨ ਨੂੰ ਮੁਕਤੀ ਕਹਿੰਦੇ ਆ।
2: ਹਾਂਜੀ ਹਾਂਜੀ
3: ਜੀ,
2: ਤੋ ਕਰਤਾਰ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਤਾਂ ਕਿ ਕੋਈ ਗਲਤੀ ਹੋ ਵੀ ਜਾਏ
3: ਜੀ,
2: ਮਿਲ ਬੈਠ ਕੇ ਵਿਚਾਰ ਨਾਲ ਦਰੁਸਤ ਕੀਤੀ ਜਾਵੇ, ਨਾ ਕਿ ਵੱਧ ਤੋਂ ਵੱਧ ਭੰਡੀ ਪ੍ਰਚਾਰ ਕਰਕੇ ਦੂਰੀਆਂ ਵਧਾਈਆਂ ਜਾਣ
3: ਜੀ।
2: ਅੱਜ ਕੱਲ ਮੀਡੀਆ ਵੀ ਇਹਦੇ ਵਿੱਚ ਹੈਗਾ ਹੈ ਤੇ ਉਹ ਭੰਡੀ ਪ੍ਰਚਾਰ ਦੇ ਰਾਹੀਂ ਜਿਹੜਾ ਲਾਈ ਲੱਗ ਮੀਡੀਆ ਦੀ ਮੈਂ ਗੱਲ ਕਰਨ ਦਿਆਂ ਸਾਰਿਆਂ ਦੀ ਨੀ
3: ਜੀ ਜੀ
2: ਤੇ ਜਿਹੜਾ ਮਤਲਬ ਮਾੜੀ ਜਿਹੀ ਗੱਲ ਆ ਉਹਨੂੰ ਰਾਈ ਦਾ ਪਹਾੜ ਬਣਾ ਦਿੰਦੇ ਆ ਤੇ ਦੂਰੀਆਂ ਵਧਾਉਂਦੇ ਆ ਨਫ਼ਰਤ ਪੈਦਾ ਕਰਦੇ ਆ
3: ਜੀ
2: ਬਲਦੀ ਤੇ ਤੇਲ ਨੀ ਪਾਉਣਾ ਚਾਹੀਦਾ
3: ਜੀ
2: ਹੋ ਸਕੇ ਤਾਂ ਠੰਡਾ ਪਾਣੀ ਪਾਓ ਤਾਂ ਕਿ ਅੱਗ ਬੁਝਾਈ ਜਾ ਸਕੇ
3: ਜੀ
2: ਨਫ਼ਰਤ ਦੀ ਅੱਗ ਗੁਰੂ ਸ਼ਬਦ ਵਿਚਾਰ ਦੇ ਠੰਡੇ ਜਲ ਨਾਲ ਹੀ ਬੁਝਾਈ ਜਾ ਸਕਦੀ ਆ
3: ਬਿਲਕੁਲ
2: ਇਸ ਵੇਲੇ ਦੂਜੀਆਂ ਅੱਗਾਂ ਤੇ ਤਾਂ ਕਾਬੂ ਪਾਇਆ ਜਾ ਰਿਹਾ ਹੈ
3: ਜੀ
2: ਪਰ ਜਿਹੜੀ ਨਫ਼ਰਤ ਦੀ ਅੱਗ ਹੈ ਇਹ ਤੇ ਬਹੁਤ ਘੱਟ ਲੋਕ ਇਸ ਨੂੰ ਠੰਡਾ ਕਰਦੇ ਆ
3: ਜੀ
2: ਸੋ ਭੁੱਲਿਆਂ ਆਪ ਸਮਝਾਇਆ ਸੀ ਜਿਸ ਕੋ ਨਜ਼ਰ ਕਰੇ
3: ਜੀ
2: ਉਹ ਭੁੱਲਿਆਂ ਹੋਇਆਂ ਨੂੰ ਸਮਝਾ ਦਿੰਦਾ ਹੈ ਜਿਨ੍ਹਾਂ ਦੇ ਉੱਪਰ ਮਿਹਰ ਦੀ ਨਿਗਾਹ ਕਰਦਾ ਹੈ
3: ਜੀ
2: ਇਹਦੇ ਉੱਪਰ ਇੱਕ ਗੁਰਬਾਣੀ ਦਾ ਪੂਰਾ ਸ਼ਬਦ ਹੀ ਆ ਉਹ ਆਪਾਂ ਪੂਰਾ ਕਹਿ ਕੇ ਸਮਾਪਤੀ ਕਰਦੇ ਹਾਂ
3: ਜੀ
2: ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੇ ਭੁਲਾਈਏ ਭੁੱਲੀ ਠੋਰ ਨਾ ਕਾਏ ਗੁਰਬਿਨ ਕੋ ਨਾ ਦਿਖਾਵੇ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁੱਲੇ ਡੋਹਾਗਣੀ ਨਾ ਪ੍ਰਿਅੰਕ ਸਮਾਏ ਰਹਾਉ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਹਿ ਤਾ ਜਾਏ ਭੁੱਲੀ ਡੂੰਗਰ ਥਲ ਚੜੇ ਭਰਮੇ ਮਨ ਡੋਲਾਏ ਤਰੂਮ ਛੁੰਨੀ ਕਿਉਂ ਮਿਲੇ ਘਰ ਮੁੱਠੀ ਬਿਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿ ਸ਼ੋਭਾ ਕਣੀ ਹਰ ਗੁਣ ਨਾਮ ਆਧਾਰ ਜਿਉਂ ਪਹਾਵੇ ਤਿਉਂ ਰੱਖ ਤੂੰ ਮੈਂ ਤੁਝ ਬਿਨ ਘਵਣ ਪਤਾਰ ਅੱਖਰ ਪੜ ਪੜ ਭੁੱਲੀ ਹੈ ਭੇਖੀ ਭੁੱਖ ਬਹੁਤ ਮਹਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮਹਿਲ ਗੁਮਾਨ ਗੁਰਬਿਨ ਕਿਨ ਸਮਝਾਈ ਹੈ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈ ਹੈ ਗੁਰਮੁਖ ਤਤ ਵਿਚਾਰ ਸਾਧਨ ਆਪ ਗੁਆਇਆ ਗੁਰ ਕੇ ਸ਼ਬਦ ਵਿੱਚ ਸ਼ਿੰਗਾਰ ਕਰ ਹੀ ਸੋ ਫਿਰ ਪਾਇਆ ਗੁਰ ਕੈ ਹੇਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੇ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈ ਹੈ

ਸੱਚੇ ਸੇਤੀ ਰਤਿਆਂ, ਸੱਚੇ ਸੇਤੀ ਰਤਿਆਂ ਸੱਚੋ ਪੱਲੇ ਪਾਏ, ਪੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰਮਤਿ ਮਨ ਸਮਝਾਇਆ

0: ਮਨ ਸਮਝਾਇਆ, ਲਾਗਾ ਤਿਸੇ ਪਿਆਰ, ਨਾਨਕ ਸੱਚ ਨ ਵਿਸਰੈ, ਮੇਲੇ ਸ਼ਬਦ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Yeah, we shouldn't forget God. That's what this is about, right? I'm Harsimrit Kaur.
0: Fateh se fateh.
1: Fateh.
0: Vaheguru
1: Ji ka khalsa, Vaheguru Ji ki fateh.
0: Sir, few chhod, main few chhod. Do shabd kehna chahndi hai.
1: Sarang mehla panjwa karat kheld khamela chandr sur mohe
0: eh jawani keh rahi hai
1: ukch tap kar dundur nopri anant kar
2: files de sahyog nal pahunchaya ja raha hai home extension patio deck precast concrete step ate kise bhi tarah di soft ground jive garage floor de strong ate secure base layi screw piles install karan layi jaskaran brad nu call karo 403-439-7700 403-439-7700
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007 ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟ੍ਰੀਟ, ਨਾਰਥ ਈਸਟ, ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
4: ਜਪਜੀ ਸਾਹਿਬ ਦੇ ਵਿੱਚ ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈ ਹੋ, ਹੱਥਾਂ ਪੈਰਾਂ ਨੂੰ ਸਰੀਰ ਨੂੰ ਮੈਲ ਲੱਗ ਜਾਂਦੀ ਹੈ, ਪਾਣੀ ਦੇ ਨਾਲ ਧੋ ਲੈਂਦੇ ਹਾਂ, ਉਹ ਮੈਲ ਉੱਤਰ ਜਾਂਦੀ ਹੈ। ਉਸ ਤੋਂ ਵੱਧ ਮੈਲ ਕੱਪੜੇ ਨੂੰ ਅਗਰ ਲੱਗ ਜਾਂਦੀ ਹੈ, ਕੋਈ ਜਿਹੜੀ ਚਿਕਨਾਈ ਵਾਲੀ ਹੈ, ਭਰੀਆ ਹੱਥ ਪੈਰ ਕੰਧੇ ਪਾਣੀ ਧੋਤਾ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਉਹ, ਕੋਈ ਗਲਾਜ਼ਤ ਵਾਲਾ, ਕੋਈ ਚਿਕਨਾਈ ਵਾਲਾ ਜਿਹੜਾ ਜਿਹੜਾ ਕੱਪੜਾ ਹੈ ਜਿਸ ਨੂੰ ਪਾਣੀ ਨਾਲ ਸਿੱਧਾ ਨਹੀਂ ਧੋਤਿਆ ਜਾ ਸਕਦਾ, ਉਸ ਨੂੰ ਸਾਬਣ ਦੇ ਨਾਲ ਸਾਫ ਕੀਤਾ ਜਾਂਦਾ। ਪਰ ਅੱਗੇ ਗੁਰੂ ਸਾਹਿਬ ਕਹਿੰਦੇ ਭਰੀਆ ਮਤ ਪਾਪਾਂ ਕੇ ਸੰਗ, ਜੇ ਕਿਸੇ ਦੀ ਸੋਚ ਹੀ ਮਲੀਨ ਹੋ ਗਈ। ਪਾਪ ਗੰਦੀ ਸੋਚ ਨੂੰ ਕਹਿੰਦੇ ਆ। ਭਰੀਆ ਮਤ ਪਾਪਾਂ ਕੇ ਸੰਗ, ਜੇ ਕਿਸੇ ਦੀ ਸੋਚ ਹੀ ਮਲੀਨ ਹੋ ਗਈ, ਉਹ ਤੋਪਾ ਨਾਵੇਂ ਕਰਨ। ਉਸ ਨੂੰ ਫਿਰ ਨਾਮ ਦੇ ਰੰਗ ਨਾਲ, ਕਿਉਂਕਿ ਤੀਰਥ ਨਾਵਣ ਜਾਈਏ, ਤੀਰਥ ਨਾਮ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸੇ ਗਿਆਨ ਦੇ, ਇਸੇ ਨਾਮ ਦੇ ਨਾਲ ਰੰਗ ਵਿੱਚ ਰੰਗਿਆ ਜਿਹੜੀ ਮਾੜੇ ਵਿਚਾਰਾਂ ਵਾਲੀ ਮਤ ਤੇ ਸੋਚ ਹੈ, ਉਸ ਨੂੰ ਸ਼ੁੱਧ ਕੀਤਾ ਜਾ ਸਕਦਾ। ਹੁਣ ਅੱਗੇ ਆਪਾਂ ਹੋਰ ਵਿਚਾਰ ਕਰਦੇ ਹਾਂ ਆਪਾਂ ਗਿਆਨ ਦੀ ਗੱਲ ਕੀਤੀ ਸੀ ਨਾ, ਐਸਾ ਗਿਆਨ ਜਪੋ ਮਨ ਮੇਰੇ। ਇੱਕ ਹੋਰ ਥਾਂ ਤੇ ਗੁਰੂ ਸਾਹਿਬ ਕਹਿੰਦੇ ਆ, ਐਸਾ ਗਿਆਨ ਜਪੋ ਮੇਰੇ ਮੀਤਾ। ਹੁਣ ਗਿਆਨ ਦੇ ਜਪਣ ਦੀ ਗੱਲ ਹੈ ਨਾ, ਨਾਮ ਦੇ ਵੀ ਜਪਣ ਦੀ ਗੱਲ ਹੈ। ਨਾਮ ਤੇ ਗਿਆਨ ਇੱਕੋ ਨੇ। ਸੋ ਇਸੇ ਕਰਕੇ ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਕਿਉਂਕਿ ਜੇ ਆਪਾਂ ਇੱਕੋ ਸ਼ਬਦ ਨੂੰ ਸਿਰਫ ਅੱਖਾਂ ਬੰਦ ਕਰਕੇ ਜਾਂ ਬਿਨਾਂ ਕਿਸੇ ਸ਼ਬਦ ਦੇ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਬਈ ਸਮਾਧੀ ਲਾ ਲਈ, ਕਈ ਲੋਕ ਇਹ ਵੀ ਕਹਿੰਦੇ ਆ, ਮੇਰੇ ਕਈ ਪਰਮ ਮਿੱਤਰ ਮੇਰੇ ਵੀਰ ਵੀ ਕਹਿੰਦੇ ਆ, ਨਿਰਵਿਚਾਰ ਨਿਰਾਕਾਰ। ਨਹੀਂ, ਨਿਰਵਿਚਾਰ ਤਾਂ ਹੋ ਹੀ ਨਹੀਂ ਸਕਦਾ ਕੋਈ। ਇਹ ਠੀਕ ਆ ਕਿ ਬੌਧ ਧਰਮ ਦੀ ਜਿਹੜੀ ਓਰੀਜਨਲ ਫਿਲਾਸਫੀ ਆ ਉਹਦੇ ਵਿੱਚ ਨਿਰਵਿਚਾਰ ਦੀ ਗੱਲ ਨਹੀਂ ਆ। ਬਾਅਦ ਵਿੱਚ ਇਸ ਚੀਜ਼ ਨੂੰ ਜਿਹੜੇ ਯੋਗੀ ਸੀ ਉਹਨਾਂ ਨੇ ਹੋਰ ਤਰ੍ਹਾਂ ਨਾਲ ਇਸ ਨੂੰ ਢਾਲ ਲਿਆ ਕਿ ਨਿਰਵਿਚਾਰ ਹੋ ਜਾਣਾ ਭਾਵ ਨਿਰਕਰਮ ਹੋ ਜਾਣਾ, ਉਹ ਹੋ ਹੀ ਨਹੀਂ ਸਕਦਾ। ਕਿਉਂਕਿ ਗੁਰਮਤਿ ਉਸ ਕਰਮਾਂ ਦੇ ਆਧਾਰ ਤੇ ਆਵਾਗਮਨ ਦੀ ਗੱਲ ਕਰ ਰਿਹਾ, ਕਰਮ ਤੋਂ। ਗੁਰਮਤ ਉਸ ਨੂੰ ਨਹੀਂ ਮੰਨਦੇ। ਇਸੇ ਜਨਮ ਦੇ ਵਿੱਚ ਹੀ ਗੁਰਮਤ ਕਹਿੰਦੀ ਆ ਕਿ ਜਿਹਾ ਬੀਜੇ ਸੋ ਲੋਣੇ ਕਰਮਾਂ ਸੰਭਲਾ ਖੇਤ। ਇੱਥੇ ਹੀ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਕੱਟੋਗੇ। ਉਹ ਇਹ ਨਹੀਂ ਕਹਿੰਦੀ ਕਿ ਅਗਲੇ ਜਨਮ ਵਿੱਚ ਜਾ ਕੇ ਤੁਹਾਨੂੰ ਉਹਨਾਂ ਦਾ ਫਲ ਮਿਲੇਗਾ, ਨਹੀਂ। ਸੋ ਇਸੇ ਕਰਕੇ ਇੱਕ ਰੈਪੀਟੇਸ਼ਨ ਦੀ ਗੱਲ ਜਿਹੜੀ ਆ, ਜਾਂ ਨਿਰਵਿਚਾਰ ਜਾਂ ਨਿਰਅਕਾਰ, ਕਿਉਂਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਦੂਜੀ ਪੰਕਤੀ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਦੂਜੀ ਪੰਕਤੀ ਹੀ ਇਸ ਗੱਲ ਤੋਂ, ਜਿੱਥੇ ਪਹਿਲੀ ਪੰਕਤੀ ਸਾਨੂੰ ਸੁੱਚਮ ਤੋਂ, ਤੀਰਥਾਂ ਤੋਂ, ਇਸ਼ਨਾਨ ਤੋਂ ਕਹਿੰਦੀ ਆ ਵੀ ਉਹਦੇ ਨਾਲ ਕੁਛ ਪ੍ਰਾਪਤ ਨਹੀਂ ਹੋਣਾ, ਦੂਜੀ ਪੰਕਤੀ ਇਹ ਗੱਲ ਕਹਿ ਰਹੀ ਹੈ, ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜੇ ਸਮਾਧੀ ਲਾ ਕੇ ਬੈਠ ਜਾਈਏ ਲਗਾਤਾਰ, ਅੰਦਰੋਂ ਚੁੱਪ ਨਹੀਂ ਹੋਏਗੀ। ਕਿਉਂ? ਗੁਰਬਾਣੀ ਦਾ ਸਿਧਾਂਤ ਹੈ, ਪਰ ਤਨ ਪਰ ਤਨ ਪਰ ਤੀ ਨਿੰਦਾ ਪਰ ਉਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਛੂਟੇ। ਮਨੁੱਖ ਬੈਠਿਆ ਬਿਠਾਇਆ ਹੀ, ਭਾਵੇਂ ਉਹ ਚੁੱਪ ਬੈਠਾ ਹੈ, ਭਾਵੇਂ ਕੁਛ ਕਰ ਰਿਹਾ ਹੈ, ਉਹ ਵਿਚਾਰਾਂ ਦੇ ਤਲ ਤੇ, ਸਟਰੀਮ ਆਫ ਕੋਨਸ਼ੀਅਸਨੈਸ ਤੇ, ਚੇਤਨਤਾ ਦੇ ਤਲ ਤੇ, ਚੇਤਨਤਾ ਪ੍ਰਵਾਹ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਹੈ। ਸਟਰੀਮ ਆਫ ਕੋਨਸ਼ੀਅਸਨੈਸ ਹਮੇਸ਼ਾ ਹੀ ਖਿਆਲ ਬਦਲਦੇ ਰਹਿੰਦੇ, ਉਡਾਰੀਆਂ ਚਲਦੀਆਂ ਰਹਿੰਦੀਆਂ ਨੇ, ਬਲਕਿ ਉਹ ਉਸੇ ਹਿਸਾਬ ਨਾਲ ਜਿਹੋ ਜੀ ਸੋਚ ਜੀ ਉਹਦੀ ਚੱਲ ਰਹੀ ਆ, ਜਿਹੋ ਦੀ ਵਿਚਾਰ ਚੱਲ ਰਹੇ ਆ, ਉਹ ਬਾਰ ਬਾਰ ਪਲ ਪਲ ਉਹ ਜੂਨਾਂ ਦੇ ਵਿੱਚ, ਉਹ ਆਵਾਗਮਨ ਦੇ ਵਿੱਚ ਪਿਆ ਹੋਇਆ। ਉਸੇ ਤਰ੍ਹਾਂ ਨਾ ਜਿਸ ਤਰ੍ਹਾਂ ਭਗਤ ਤਰਲੋਚਨ ਜੀ ਕਹਿੰਦੇ ਆ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਵਲ ਵਲ ਉਤਰੇ। ਇਸੇ ਤਰ੍ਹਾਂ ਹਰ ਇੱਕ ਸਟੈਪ, ਹਰ ਇੱਕ ਸਟੇਜ ਦੇ ਵਿੱਚ ਉਹ ਜਿਹੋ ਜਿਹਾ ਸੋਚ ਰਿਹਾ, ਕਿਉਂਕਿ ਪਲ ਪਲ ਉਹਦਾ ਅੰਤ ਕਾਲ ਹੋ ਰਿਹਾ, ਪਲ ਪਲ ਉਹ ਦੂਜਾ ਜਨਮ ਲੈ ਰਿਹਾ ਦੂਜੀ ਸੋਚ ਦੇ ਨਾਲ, ਤੇ ਉਹੋ ਜਿਹਾ ਜੀਵਨ ਹੰਢਾ ਰਹੇ। ਵਧਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੇ ਵਸੇ, ਕਿਉਂਕਿ ਗੁਰਬਾਣੀ ਜੀਵਨ ਮੁਕਤ ਦੀ ਗੱਲ ਕਰ ਰਹੀ ਹੈ ਨਾ। ਉਹ ਕਹਿੰਦੇ ਆ, ਤਰਲੋਚਨ ਜੀ ਕਹਿੰਦੇ ਆ ਕਿ ਉਹੀ ਵਿਅਕਤੀ ਮੁਕਤ ਹੈ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸ ਹੈ। ਸੋ ਇਸੇ ਤਰ੍ਹਾਂ ਹੀ ਕਿਸੇ ਚੀਜ਼ ਦਾ ਜ਼ਿਕਰ ਕਰਦਿਆਂ ਕਰਦਿਆਂ ਗੁਰਮਤ ਦੇ ਵਿੱਚ ਹੀ, ਕਿਉਂਕਿ ਗੁਰਮਤ ਦੀ ਵਿਚਾਰਧਾਰਾ ਨੂੰ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਦੀ ਹੈ ਭਾਈ ਗੁਰਦਾਸ ਜੀ ਦੀ ਬਾਣੀ, ਜਿਸ ਨੂੰ ਕਈ ਵਿਚਾਰਵਾਨ ਜਿਹੜੇ ਆ ਉਹ ਕੁੰਜੀ ਵੀ ਕਹਿੰਦੇ ਆ। ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਕਿ ਗੁਰੂ ਅਰਜਨ ਪਾਤਸ਼ਾਹ ਨੇ ਵੀ ਕਿਹਾ ਕੁੰਜੀ ਆ, ਪਰ ਆਮ ਤੌਰ ਤੇ ਭਾਈ ਗੁਰਦਾਸ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਿਬ ਨੇ, ਲਿਖਾਰੀ ਨੇ, ਕਲਮ ਜਿਹਨਾਂ ਨੇ ਲਿਖਿਆ, ਗੁਰੂ ਅਰਜਨ ਸਾਹਿਬ ਨੇ ਲਿਖਾਇਆ, ਉਹਨਾਂ ਨੇ ਲਿਖਿਆ, ਉਹ ਕਹਿੰਦੇ ਆ ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ, ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ। ਜੇ ਅੱਗ ਨਹੀਂ ਨਾ ਤਪਤੇ, ਸਿਰਫ ਅੱਗ ਅਗਨ ਮੂੰਹ ਤੋਂ ਕਹਿ ਰਹੇ ਹਾਂ ਤੇ ਠੰਡ ਦੂਰ ਨਹੀਂ ਹੁੰਦੀ, ਇਸੇ ਤਰ੍ਹਾਂ ਖੰਡ ਦਾ ਨਾਂ ਲੈ ਲੈ ਕੇ ਜੇਬਾਂ ਨੂੰ ਮਿੱਠਾ ਸਵਾਦ ਨਹੀਂ ਆਉਂਦਾ। ਜਿੰਨਾ ਚਿਰ ਅੱਗ ਨਾ ਤਪੀਏ ਸੀਤ ਨਹੀਂ ਜਾਂਦਾ, ਜਿੰਨਾ ਚਿਰ ਖੰਡ ਨਾ ਖਾਈਏ, ਮਿੱਠੀ ਚੀਜ਼ ਮੂੰਹ ਚ ਨਾ ਪਾਈਏ, ਜੇਬ ਨੂੰ ਮਿੱਠਾ ਸਵਾਦ ਨਹੀਂ ਆ ਸਕਦਾ। ਬੈਦ ਬੈਦ ਕਹੇ ਰੋਗ ਨਾ ਮਿਟਤ ਕਾਹੂ ਕੋ, ਜੇ ਸਿਰਫ ਡਾਕਟਰ ਦਾ ਨਾਂ ਲੈ ਲੈ ਕੇ, ਬੈਦ ਦਾ ਨਾਂ ਲੈ ਲੈ ਕੇ ਕੋਈ ਇਹ ਕਵੇ, ਉਹਦੇ ਨਾਲ ਕਿਸੇ ਦੀ ਬਿਮਾਰੀ ਦੂਰ ਨਹੀਂ ਹੁੰਦੀ। ਦਰਬ ਦਰਬ ਕਹੇ ਕੋ ਦਰਬੇ ਨਾ ਬਿਨਾ ਬਿਲਾਸ ਹੈ, ਭਾਵ ਕਿਸੇ ਨੂੰ ਦੌਲਤ ਜਾਂ ਪੈਸਾ, ਪੈਸੇ ਦਾ ਨਾਂ ਲੈ ਲੈ ਕੇ ਉਹ ਹਾਸਲ ਨਹੀਂ ਕਰ ਸਕਦਾ, ਜਿੰਨਾ ਚਿਰ ਉਹ ਅਮਲੀ ਤੌਰ ਤੇ ਜਾ ਕੇ ਕਮਾਈ ਨਹੀਂ ਕਰੇਗਾ। ਕਹਿੰਦੇ ਨਾ ਪੱਗੇ ਪੱਖੇ ਅੱਗੇ, ਉਦਮ ਅੱਗੇ ਲੱਛਮੀ, ਪੱਖੇ ਅੱਗੇ ਪਾਉਣ। ਸੋ ਮਿਹਨਤ ਕਰਾਂਗੇ ਤੇ ਦੌਲਤ ਆਏਗੀ, ਕਮਾਈ ਹੋਏਗੀ। ਗੁਰੂ ਸਾਹਿਬ ਇਹ ਵੀ ਕਹਿ ਰਹੇ ਆ ਨਾ ਸਾਨੂੰ ਕਿ ਉਦਮ ਕਰੇਂਦਿਆਂ ਜੀ ਤੂੰ, ਕਮਾਉਂਦਿਆਂ ਸੁੱਖ ਪਹੁੰਚ। ਸੋ ਇਸੇ ਤਰ੍ਹਾਂ ਇਸ ਦੇ ਵਿੱਚ ਭਾਈ ਸਾਹਿਬ ਕਹਿੰਦੇ ਆ, ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਭਾਸ ਬਾਸ, ਚੰਦਲ ਚੰਦਰ ਕਹੇ ਉਜਿਆਰੋ ਨਾ ਪ੍ਰਗਾਸ ਹੈ। ਜੇ ਸਿਰਫ ਚੰਦਨ ਦਾ ਨਾਂ ਲਈਏ ਤੇ ਉਹਦੇ ਨਾਲ ਵਧੀਆ ਸੁਗੰਧੀ ਨਹੀਂ ਆਉਂਦੀ, ਤੇ ਜੇ ਸਿਰਫ ਚੰਨ ਚੰਨ ਕਰੀ ਜਾਈਏ ਉਹਦੇ ਨਾਲ ਹਨੇਰੇ ਵਿੱਚ ਚਾਨਣ ਨਹੀਂ ਹੁੰਦਾ। ਪੈਸੋ ਗਿਆਨ ਗੋਸ਼ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਪਾਨ ਉਦਤ ਆਕਾਸ ਹੈ। ਸਿਰਫ ਕੋਈ ਬੰਦਾ ਗਿਆਨ ਗਿਆਨ ਹੀ ਕਰਦਾ ਰਹੇ, ਗਿਆਨ ਪ੍ਰਾਪਤ ਨਾ ਕਰੇ, ਉਸ ਨੂੰ ਕੁਛ ਪ੍ਰਾਪਤੀ ਨਹੀਂ ਹੋ ਸਕਦੀ। ਜਿੰਨਾ ਚਿਰ ਅਮਲੀ ਤੌਰ ਤੇ ਕੰਮ ਨਹੀਂ ਕਰੇਗਾ, ਅਮਲੀ ਤੌਰ ਤੇ ਕੰਮ ਕਰੇਗਾ ਤੇ ਬੰਦਾ ਆਕਾਸ਼ ਵੀ ਉਡਾਰੀ ਮਾਰ ਸਕਦਾ। ਸੋ ਕਿਵੇਂ ਜਪੀਏ? ਬੇਸ਼ੱਕ ਇਹ ਵਿਚਾਰ ਜਿਹੜੀ ਆ ਉਹ ਸੰਪੂਰਨ ਨਹੀਂ ਹੋਈ, ਕਿਉਂਕਿ ਛੋਟਾ ਜਿਹਾ ਅੱਧੇ ਘੰਟੇ ਦੇ ਵਿੱਚ ਕਈ ਵਾਰੀ ਇਸ ਵਿਸ਼ੇ ਨੂੰ ਆਪਾਂ ਪੂਰਾ ਨਹੀਂ ਕਰ ਸਕਦੇ, ਪਰ ਇੰਨਾ ਜ਼ਰੂਰ ਹੈ ਕਿ ਨਾਮ ਦਾ ਮਤਲਬ ਜਿਹੜਾ ਹੈ ਉਹ ਗਿਆਨ ਹੈ। ਨਾਮ ਦਾ ਮਤਲਬ ਜਿਹੜਾ ਸਮੁੱਚੇ ਬ੍ਰਹਿਮੰਡ ਦਾ ਗਿਆਨ ਹੈ, ਪਰ ਅਮਲੀ ਤੌਰ ਤੇ ਗਿਆਨ ਦੇ ਮੁਤਾਬਕ ਹੀ, ਕਿਉਂਕਿ ਗੁਰੂ ਸਾਹਿਬ ਸਵਾਲ ਇਹ ਹੀ ਕਰਦੇ ਨਾ ਕਿਵ ਸਚਿਆਰਾ ਹੋਈਏ, ਸੱਚਾ ਕਿਵੇਂ ਬਣਨਾ ਹੈ, ਕਿਵ ਕੂੜੇ ਟੁੱਟੇ ਪਾਲੇ, ਕੂੜ ਦੀ ਦੀਵਾਰ, ਭਰਮ ਦੀ ਦੀਵਾਰ, ਭੁਲੇਖਾ ਕਿਵੇਂ, ਦੁਬਿਧਾ ਕਿਵੇਂ ਦੂਰ ਹੋਏਗੀ। ਇਹ ਕਹਿੰਦੇ ਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਪਰ ਉਸ ਹੁਕਮ ਦੇ ਨਾਲ ਉਸ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦੇ ਲਈ ਵੀ ਉਦਮ ਕਰਨ ਦੀ ਲੋੜ ਹੈ। ਇਸੇ ਕਰਕੇ ਬਾਣੀ ਕਹਿੰਦੇ ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁੱਖ ਪਹੁੰਚ। ਧਿਆਉਂ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੱਤ। ਧਿਆਉਣਾ ਕੀ ਹੈ? ਉਸਨੂੰ ਚੇਤੇ ਰੱਖਣਾ। ਜੇ ਚੇਤੇ ਆ ਤੇ ਫਿਰ ਸਾਡੇ ਕੋਲੋਂ ਕੁਛ ਮਾੜਾ ਨਹੀਂ ਹੋਏਗਾ। ਆਓ ਅੱਜ ਦੀ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ, ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਮੁਕੱਦਸ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਕਥਾ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਕੀ ਸੰਗਤ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰ ਰਹੀ ਗੁਰੂ ਰੂਪ ਗੁਰੂ ਕੀ ਸੰਗਤ ਅਤੇ ਮੀਡੀਏ ਦੇ ਰਾਹੀਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਧੁਰ ਕੀ ਬਾਣੀ ਦੇ ਨਾਲ ਜੁੜੀ ਹੋਈ ਗੁਰੂ ਕੀ ਸੰਗਤ, ਵੱਡੇ ਭਾਗ ਨੇ ਕਿ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਪਾਤਸ਼ਾਹ ਜੀ ਨੇ ਮਨੁੱਖਾ ਜੀਵਨ ਦਾ ਮਨੋਰਥ ਭਈ ਪ੍ਰਾਪਤ ਮਾਨੁੱਖ ਦਿਉਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਆਖ ਕੇ ਮਨੁੱਖਾ ਦੇਹੀ ਨੂੰ ਉਹ ਵਾਰੀ ਆਖਿਆ ਹੈ ਜਿਸ ਵਾਰੀ ਦੇ ਵਿੱਚ ਰਹਿੰਦਿਆਂ ਆਪਾਂ ਸੰਸਾਰ ਅੰਦਰ ਵਿਚਰਦਿਆਂ ਨਿਰੰਕਾਰ ਦੇ ਨਾਲ ਅਭੇਦ ਹੋਣਾ ਹੈ। ਪਰ ਇਹ ਮਾਨੁੱਖ ਦੇ ਹੁਰੀਆ ਦੇ ਵਿੱਚ ਰਹਿੰਦਿਆਂ ਸਾਡਾ ਨਿਰੰਕਾਰ ਦੇ ਨਾਲ ਜੁੜਨ ਦਾ ਸਾਧਨ ਗੁਰੂ ਸਾਹਿਬ ਨੇ ਗੁਰਸ਼ਬਦ ਆਖਿਆ ਹੈ, ਗੁਰਬਾਣੀ ਆਖਿਆ ਹੈ। ਉਹ ਪ੍ਰਾਣੀ ਭਾਗਾਂ ਵਾਲੇ ਆਖੇ ਗਏ, ਧੰਤਾ ਦੇ ਯੋਗ ਆਖੇ ਗਏ ਜਿਹੜੇ ਗੁਰਬਾਣੀ ਦੇ ਨਾਲ ਜੁੜਦੇ ਨੇ, ਗੁਰਬਾਣੀ ਦੇ ਵਿੱਚ ਸੁਰਤ ਨੂੰ ਜੋੜਦੇ ਨੇ, ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਂਦੇ ਨੇ ਅਤੇ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਹਨ। ਸਿੱਖ ਦੇ ਜੀਵਨ ਦੇ ਵਿੱਚ ਗੁਰਬਾਣੀ ਅਹਿਮ ਹੈ। ਜਿਉਂ ਮੰਦਰ ਕੋ ਥੰਮ ਹੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਣ। ਮਨ ਦੀ ਥੰਮੀ, ਮਨ ਦਾ ਸਹਾਰਾ ਗੁਰ ਸ਼ਬਦ ਹੈ, ਗੁਰਬਾਣੀ ਹੈ। ਤੋ ਆਪਾਂ ਸਾਰੇ ਹੀ ਗੁਰਬਾਣੀ ਦੇ ਨਾਲ ਜੁੜਨ ਦੇ ਲਈ ਬੈਠੇ ਹਾਂ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਮੁੱਚੀ ਮਨੁੱਖਤਾ ਨੂੰ, ਲੋਕਾਈ ਨੂੰ ਜੋ ਉਪਦੇਸ਼, ਜੋ ਹੁਕਮਨਾਮਾ ਬਖਸ਼ਿਆ ਹੈ, ਉਸ ਅੰਮ੍ਰਿਤਮਈ ਮੁੱਖ ਵਾਕ ਦਾ ਪਾਠ ਗੁਰਮੁਖਾਂ ਦੇ ਪਾਸੋਂ, ਭਾਈ ਸਾਹਿਬ ਜੀ ਦੇ ਪਾਸੋਂ ਹੁਣੇ ਹੀ ਆਪ ਜੀ ਨੇ ਆਪਾਂ ਸਭਨਾਂ ਨੇ ਸ਼ਰਵਣ ਕੀਤਾ ਹੈ। ਆਓ ਆਪਾਂ ਅੱਜ ਦੇ ਇਸ ਅੰਮ੍ਰਿਤਮਈ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜੀਏ। ਜਿਤਨੀ ਕੁ ਮਤ ਬੁੱਧ ਅਕਾਲ ਪੁਰਖ ਨੇ ਦਿੱਤੀ ਹੈ, ਉਤਨੀ ਕੁ ਆਪਾਂ ਚੁੱਭੀ ਲਾਉਣ ਦੀ ਕੋਸ਼ਿਸ਼ ਕਰੀਏ। ਜਿੱਥੇ ਆਪਾਂ ਤਨ ਕਰਕੇ ਗੁਰੂ ਨਾਲ ਜੁੜੇ ਹਾਂ, ਮਨ ਕਰਕੇ ਮਨੋ ਬਿਰਤੀਆਂ ਨੂੰ ਜੋੜੀਏ ਅਤੇ ਆਖੋ ਜੀ

ਅੱਜ ਦਾ ਅੰਮ੍ਰਿਤਮਈ ਮੁੱਖ ਵਾਕ ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 612 ਅਤੇ 613 ਦੇ ਉੱਤੇ ਸੁਭਾਇਮਾਨ ਹੈ। ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਜੋ ਉਪਦੇਸ਼ ਦਿੱਤਾ ਹੈ, ਗੁਰਬਾਣੀ ਦੇ ਵਿੱਚ ਗੁਰਮੁਖ ਦੀ ਤਸ਼ਬੀਹ ਸੰਸਾਰ ਦੇ ਅੰਦਰ ਕਈ ਉਦਾਹਰਣਾਂ ਦੇ ਰਾਹੀਂ ਦਿੱਤੀ ਗਈ ਹੈ। ਗੁਰਮੁਖ ਨੂੰ ਸੱਚੇ ਪਾਤਸ਼ਾਹ ਨੇ ਹੰਸ ਆਖਿਆ, ਗੁਰਮੁਖ ਨੂੰ ਸੱਚੇ ਪਾਤਸ਼ਾਹ ਜੀ ਨੇ ਪਾਰਸ ਵੀ ਆਖਿਆ, ਅਤੇ ਦੂਜਾ ਪਹਿਲੂ ਹੈ ਮਨਮੁਖ। ਜਿਹੜਾ ਮਨ ਦੇ ਪਿੱਛੇ ਚੱਲ ਪੈਂਦਾ ਵਾ, ਮਨ ਦੇ ਅਨੁਸਾਰੀ ਆ, ਮਨ ਦੀ ਮਤ ਨੂੰ ਵਰਤਦਾ, ਉਹਦੀ ਤੁਲਨਾ ਵੀ ਗੁਰੂ ਸਾਹਿਬ ਨੇ ਕਈ ਤਸ਼ਬੀਹਾਂ ਦੇ ਰੂਪ ਦੇ ਵਿੱਚ ਦਿੱਤੀ। ਕਿਧਰੇ ਉਹਨੂੰ ਬਗਲਾ ਆਖਿਆ, ਕਿਧਰੇ ਉਹਨੂੰ ਕਾਂ ਆਖਿਆ, ਜਾਂ ਹੋਰ ਵੀ ਬਹੁਤ ਸਾਰੀਆਂ ਤਸ਼ਬੀਹਾਂ ਗੁਰਬਾਣੀ ਦੇ ਵਿੱਚ ਦਿੱਤੀਆਂ ਗਈਆਂ ਨੇ। ਹੁਣ ਤਸਵੀਰ ਦੇ ਦੋ ਪਾਸੇ ਨੇ ਸੰਸਾਰ ਦੇ ਅੰਦਰ, ਜਿਤਨੇ ਵੀ ਮਨੁੱਖ ਵਿਚਰ ਰਹੇ ਨੇ, ਬੰਦੇ ਵਿਚਰ ਰਹੇ ਨੇ, ਉਹਨਾਂ ਦੇ ਵਿੱਚ ਦੋ ਪਾਸੇ ਨੇ। ਇੱਕ ਪਾਸਾ ਹੈ ਜੋ ਗੁਰੂ ਦੇ ਅਨੁਸਾਰੀ ਹੋ ਕੇ ਚੱਲਦਾ ਵਾ, ਜਿਹਨੂੰ ਗੁਰਬਾਣੀ ਦੇ ਵਿੱਚ ਆਖਿਆ ਗਿਆ ਵਾ ਗੁਰਮੁਖ, ਜਿਹਦਾ ਮੁੱਖ ਗੁਰੂ ਦੇ ਵੱਲ ਹੋ ਗਿਆ, ਅਤੇ ਦੂਜਾ ਪਾਸਾ ਵਾ ਜਿਹੜਾ ਬੰਦਾ ਆਪਣੀ ਮਨਮਰਜ਼ੀ ਕਰਦਾ, ਮਨ ਦੇ ਅਨੁਸਾਰੀ ਹੋ ਕੇ ਚੱਲਦਾ, ਆਪਣੇ ਮਨ ਦੇ ਫੁਰਨਿਆਂ ਦੇ ਮੁਤਾਬਕ ਸਾਰੇ ਫੈਸਲੇ ਲੈਂਦਾ ਵਾ ਅਤੇ ਜੀਵਨ ਆਪਣਾ ਬਤੀਤ ਕਰਦਾ, ਉਹਨੂੰ ਕਿਹਾ ਗਿਆ ਵਾ ਮਨਮੁੱਖ। ਜਿੱਥੇ ਗੁਰਮੁਖ ਦੀ ਬਹੁਤ ਵਡਿਆਈ ਆ ਗੁਰਬਾਣੀ ਦੇ ਅੰਦਰ, ਗੁਰਮੁਖਾਂ ਕੇ ਮੁੱਖ ਉੱਜਲੇ, ਮਨਮੁੱਖ ਥੀਏ ਪਰਾਲੀ, ਗੁਰਮੁਖਾਂ ਦੇ ਮੁੱਖ ਉੱਜਲੇ ਕਹਿ ਗਏ, ਸੋਹਣੇ ਕਹਿ ਗਏ, ਵੀ ਗੁਰਮੁਖਾਂ ਦੇ ਮੁੱਖ ਬੜੇ ਸੋਹਣੇ ਦੇ, ਸੋਹਣੇ ਤਾਂ ਕਰਕੇ ਨਹੀਂ ਵੀ ਉਹਨਾਂ ਦੇ ਬਾਹਰੀ ਰੰਗ ਬੜੇ ਗੋਰੇ ਆ, ਸੋਹਣੇ ਤਾਂ ਨੇ ਕਿ ਉਹਨਾਂ ਦੇ ਜੀਵਨ ਦੇ ਵਿੱਚ ਗੁਰ ਸ਼ਬਦ ਟਿਕ ਗਿਆ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਯਾਦ ਟਿਕ ਗਈ ਹੈ। ਅਤੇ ਮਨਮੁੱਖਾਂ ਨੂੰ ਕਿਹਾ ਗਿਆ ਕਿ ਮਨਮੁੱਖ ਥੀਏ ਪਰਾਲੀ, ਜਦੋਂ ਆਪਾਂ ਧਾਨ ਦੀ ਖੇਤੀ ਕੱਟਦੇ ਹਾਂ, ਜਿਹਦੇ ਤੋਂ ਚੌਲ ਬਣਦੇ, ਬਾਸਮਤੀ, ਝੋਨਾ, ਅੱਗੇ ਕਈ ਕਿਸਮਾਂ ਹੁੰਦੀਆਂ, ਅਤੇ ਜਦੋਂ ਉਹਨੂੰ ਵੱਢਿਆ ਜਾਂਦਾ, ਕੱਟਿਆ ਜਾਂਦਾ, ਤਾਂ ਜਿਹੜੇ ਦਾਣੇ ਹੁੰਦੇ ਨੇ ਉਹ ਝਾੜ ਲੈ ਜਾਂਦੇ ਨੇ, ਪਰਾਲੀ ਪਰਾਲੀ ਅਲੱਗ ਕਰ ਦਿੱਤੀ ਜਾਂਦੀ ਆ, ਅਤੇ ਪਰਾਲੀ ਪਈ ਪਈ ਪੀਲੀ ਵੀ ਹੁੰਦੀ। ਮਨਮੁੱਖਾਂ ਦੀ ਤੁਲਨਾ ਗੁਰੂ ਸਾਹਿਬ ਨੇ ਪਰਾਲੀ ਦੇ ਨਾਲ ਵੀ ਕੀਤੀ, ਗੁਰਮੁਖ ਦੀ ਵਡਿਆਈ ਕੀਤੀ। ਅੱਜ ਦਾ ਜਿਹੜਾ ਗੁਰ ਸ਼ਬਦ ਹੈ, ਇਹਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਸਹਿਜ ਅਤੇ ਟਿਕਾ ਦੇ ਵਿੱਚ ਇਨਸਾਨੀ ਜੀਵਨ ਦੇ ਜਿਹੜੇ ਵੱਡੇ ਦੋ ਪਹਿਲੂ ਨੇ, ਇੱਕ ਗੁਰਮੁਖਾਂ ਵਾਲਾ ਅਤੇ ਦੂਜਾ ਮਨਮੁੱਖਾਂ ਵਾਲਾ, ਉਹਨਾਂ ਦੋਨਾਂ ਪਹਿਲੂਆਂ ਦੀ ਗੱਲ ਬਹੁਤ ਸਹਿਜ ਦੇ ਵਿੱਚ ਅਤੇ ਬਹੁਤ ਅੰਦਰਲੇ ਭਾਵ ਦੇ ਵਿੱਚ ਕੀਤੀ ਹੈ। ਪਹਿਲੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਵੀ ਜਿਹੜੇ ਗੁਰਮੁਖ ਨੇ, ਚਰਨ ਕਮਲ ਸਿਉਂ ਜਾਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਜਿਹੜੇ ਬੰਦਿਆਂ ਦਾ ਮਨ ਪਰਮਾਤਮਾ ਦੇ ਸੋਹਣੇ ਚਰਨ ਕਮਲਾਂ ਦੇ ਵਿੱਚ ਜੁੜ ਗਿਆ ਹੈ, ਉਹ ਜਿਹੜੇ ਸੇਵਕ ਨੇ, ਉਹ ਜਿਹੜੇ ਜਨ ਨੇ, ਉਹ ਤ੍ਰਿਪਤ ਨੇ, ਉਹ ਰਜੇ ਹੋਏ ਨੇ। ਹੁਣ ਰੱਜਣ ਦਾ ਸੰਬੰਧ ਰੋਟੀ ਖਾਣ ਦੇ ਨਾਲ ਨਹੀਂ ਹੈ, ਇੱਥੇ ਰੱਜਣ ਦਾ ਸੰਬੰਧ ਹੈ ਨੀਅਤ ਦਾ ਰੱਜ ਜਾਣਾ, ਰੱਜਣ ਦਾ ਸੰਬੰਧ ਹੈ ਬੰਦੇ ਦੇ ਜੀਵਨ ਦੇ ਵਿੱਚ ਸਬਰ ਆ ਜਾਣਾ,
रजन का संबंध है बंदे दे जीवन दे विच संतोख दा आ जाण। गल बड़ी गुरु साहब ने सीधी ते स्पष्ट कीती, कहण लगे जिन्हां दे अपने मन विच परमात्मा दे नाम दा आसरा लै लिया, जिन्हां दा मन उहदे नाम दे विच टिक गया है, वह जेड़े सेवक ने, वह जेड़े जन ने, वह जेड़े गुरमुख ने, वह रजे हुए ने।

0: ਜੁੜ ਗਏ ਨੇ ਉਹ ਰਜੇ ਹੋਏ ਆ। ਤੇ ਦੂਜਾ ਪਾਸਾ ਗੁਰੂ ਸਾਹਿਬ ਇਸ ਪੰਕਤੀ ਵਿੱਚ ਕਹਿੰਦੇ ਨੇ ਗੁਣ ਅਮੋਲ, ਰੱਬ ਦੇ ਗੁਣ ਮੁੱਲ ਤੋਂ ਰਹਿਤ ਆ। ਰੱਬ ਦੇ ਗੁਣ, ਰੱਬ ਦੀਆਂ ਵਡਿਆਈਆਂ ਧਨ ਦੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ, ਪੈਸੇ ਦੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ, ਦੁਨੀਆਂ ਦੇ ਕਿਸੇ ਪਦਾਰਥ ਦੇ ਬਦਲੇ ਨਹੀਂ ਖਰੀਦੀਆਂ ਜਾ ਸਕਦੀਆਂ। ਰੱਬ ਦੇ ਗੁਣ ਅਮੋਲ ਨੇ, ਮੁੱਲ ਤੋਂ ਪਰੇ ਨੇ। ਗੁਣ ਅਮੋਲ, ਜਿਸ ਹਿਰਦੇ ਨਾ ਵਸਿਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਮੁੱਲ ਤੋਂ ਜਿਹੜੇ ਪਰੇ ਗੁਣ ਨੇ, ਰੱਬ ਦੀ ਸਿਫਤ ਸਲਾਹ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਨਹੀਂ ਵਸੀ ਹੈ, ਤੇ ਨਰ ਤ੍ਰਿਸ਼ਨ ਤਿਰਖਾਈ, ਉਹ ਜਿਹੜੇ ਬੰਦੇ ਨੇ ਉਹ ਤ੍ਰਿਸ਼ਨਾ ਦੇ ਵਿੱਚ ਰਹਿੰਦੇ ਨੇ, ਉਹ ਬੇਸਬਰੇ ਰਹਿੰਦੇ ਨੇ, ਉਹਨਾਂ ਦੀ ਕਦੀ ਤ੍ਰਿਸ਼ਨਾ ਨਹੀਂ ਮਿਟਦੀ ਹੈ। ਹੁਣ ਪਹਿਲੇ ਬੰਦ ਵਿੱਚ ਦੋ ਪੰਕਤੀਆਂ, ਇੱਕ ਪਹਿਲੂ ਆ ਗੁਰਮੁਖ ਦਾ ਰਜਿਆ ਹੋਇਆ ਹੈ, ਇੱਕ ਪਹਿਲੂ ਹੈ ਮਨਮੁਖ ਦਾ ਜਿਹਨੇ ਰੱਬ ਨੂੰ ਯਾਦ ਨਹੀਂ ਕੀਤਾ, ਉਹ ਭੁੱਖਾ ਹੈ, ਉਹ ਤ੍ਰਿਸ਼ਨਾਲੂ ਹੈ, ਉਹਦੀ ਮਾਇਆ ਦੀ ਤ੍ਰਿਖਾ, ਉਹਦੀ ਮਾਇਆ ਦੀ ਤ੍ਰੇ ਕਦੀ ਨਹੀਂ ਮਿਟਦੀ, ਮਾਇਆ ਭਾਵੇਂ ਜਿੰਨੀ ਮਰਜ਼ੀ ਆ ਜਾ, ਉਹ ਜੀਵਨ ਦੇ ਵਿੱਚ ਬੇਸਬਰਾ ਰਹਿੰਦਾ ਹੈ।
1: ਹਰ ਆਰਾਧੇ ਅਰੋਗ ਆਨੰਦਾਈ,
0: ਜਿਨ੍ਹਾਂ ਨੇ ਰੱਬ ਨੂੰ ਆਰਾਧਿਆ, ਉਹ ਜਿਹੜੇ ਸੇਵਕ, ਉਹ ਜਿਹੜੇ ਗੁਰਮੁਖ ਨੇ, ਉਹ ਆਰੋਗ, ਇੱਕ ਹੁੰਦਾ ਰੋਗ ਐੜਾ ਅਗੇਤਰ ਲੱਗਾ ਅਰੋਗ, ਉਹ ਰੋਗ ਤੋਂ ਰਹਿਤ ਹੋ ਗਏ ਨੇ। ਅਨਦਾਈ, ਉਹ ਆਨੰਦ ਦੇ ਵਿੱਚ ਨੇ, ਆਨੰਦ ਭਰਪੂਰ ਜੀਵਨ ਬਤੀਤ ਕਰ ਰਹੇ। ਹੁਣ ਹਰ ਆਰਾਧਨਾ, ਹਰੀ ਨੂੰ ਚੇਤੇ ਕਰਨਾ, ਰੱਬ ਦੀ ਸਿਫਤ ਸਲਾਹ ਕਰਨੀ, ਰੱਬ ਨੂੰ ਚੇਤੇ ਦੇ ਵਿੱਚ ਜਿਹੜੇ ਰੱਖਦੇ ਨੇ, ਉਹ ਰੋਗਾਂ ਤੋਂ ਰਹਿਤ ਹੋ ਗਏ ਨੇ। ਹੁਣ ਇੱਕ ਤੇ ਰੋਗ ਹੁੰਦੇ ਨੇ ਆਪਾਂ ਨੂੰ ਸਰੀਰਕ, ਤੇ ਦੂਜੇ ਰੋਗ ਹੁੰਦੇ ਨੇ ਵਿਸ਼ੇ ਵਿਕਾਰਾਂ ਦੇ। ਜਿਹੜਾ ਬੰਦਾ ਰੱਬ ਨੂੰ ਯਾਦ ਕਰਨ ਲੱਗ ਪਿਆ, ਉਹ ਕਿਸੇ ਦੀ ਚੁਗਲੀ ਨਹੀਂ ਕਰੂਗਾ, ਉਹ ਕਿਸੇ ਦੀ ਨਿੰਦਿਆ ਨਹੀਂ ਕਰੂਗਾ, ਕਿਸੇ ਦੀ ਬੁਰਾਈ ਨਹੀਂ ਕਰੂਗਾ, ਉਹ ਕਿਸੇ ਨੂੰ ਹੰਕਾਰੀ ਬੋਲ ਨਹੀਂ ਬੋਲੇਗਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਰੱਬ ਦੀ ਸਿਫਤ ਸਲਾਹ ਕੀਤੇ ਆ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਜੇ ਆਪਾਂ ਦੂਜੇ ਦਾ ਬੁਰਾ ਸੋਚਾਂਗੇ, ਉਹ ਸਾਡਾ ਬੁਰਾ ਸੋਚੂਗਾ, ਸੁਭਾਵਿਕ ਜੀ ਗੱਲ। ਅਸੀਂ ਕਿਸੇ ਦਾ ਬੁਰਾ ਕਰਾਂਗੇ, ਕੋਈ ਸਾਡਾ ਬੁਰਾ ਕਰੂਗਾ, ਅਸੀਂ ਕਿਸੇ ਨੂੰ ਮਾੜਾ ਆਖਾਂਗੇ, ਉਹ ਸਾਨੂੰ ਮਾੜਾ ਆਖੂਗਾ, ਉਹਦੇ ਤੋਂ ਲੜਾਈ ਵਧੇਗੀ, ਉਹਦੇ ਤੋਂ ਕਲੇਸ਼ ਵਧੇਗਾ। ਪਰ ਜਿਹੜਾ ਰੱਬ ਦੇ ਨਾਲ ਜੁੜ ਗਿਆ, ਹਰ ਆਰਾਧੇ, ਜਿਹਨੇ ਰੱਬ ਦੀ ਆਰਾਧਨਾ ਕੀਤੀ, ਵਾਹਿਗੁਰੂ ਦੀ ਸਿਫਤ ਸਲਾਹ ਕੀਤੀ, ਉਹਨੂੰ ਹੁਣ ਇਹ ਬਿਮਾਰੀ ਲੱਗੀ ਕੋਈ ਨਹੀਂ ਹੈ। ਵੀ ਮੈਂ ਕਿਸੇ ਦੀ ਨਿੰਦਾ ਕਰਨੀ ਵੀ ਇੱਕ ਬਿਮਾਰੀ ਹੈ, ਚੁਗਲੀ ਕਰਨੀ ਵੀ ਬਿਮਾਰੀ ਹੈ, ਕਿਸੇ ਦਾ ਬੁਰਾ ਸੋਚਣਾ ਵੀ ਬਿਮਾਰੀ ਹੈ, ਇਹ ਵਿਸ਼ੇ ਵਿਕਾਰਾਂ ਦੀਆਂ ਬਿਮਾਰੀਆਂ ਨੇ ਸਾਰੀਆਂ, ਇਹ ਬੰਦੇ ਨੂੰ ਲੱਗਦੀਆਂ ਰਹਿੰਦੀਆਂ, ਬੰਦਾ ਫਿਰ ਦੁਖੀ ਹੁੰਦਾ। ਰਹਾਉ ਦਾ ਇਹ ਬੰਦ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਬੜਾ ਸੋਹਣਾ ਨੁਕਤਾ ਦੇ ਰਹੇ ਨੇ, ਕਹਿੰਦੇ ਹਰ ਆਰਾਧੇ ਅਰੋਗ ਅਨਦਾਈ, ਜਿਹਨੇ ਰੱਬ ਨੂੰ ਆਰਾਧਿਆ, ਉਹ ਵਿਸ਼ੇ ਵਿਕਾਰਾਂ ਦੇ ਰੋਗਾਂ ਤੋਂ ਰਹਿਤ ਹੋ ਗਿਆ, ਉਹਦਾ ਜੀਵਨ ਆਨੰਦ ਭਰਪੂਰ ਹੈ, ਉਹਦਾ ਜੀਵਨ ਚਾਓ

0: ਹੁਣ ਇਹ ਦੂਜਾ ਪਾਸਾ ਵਾ ਫਿਰ, ਜਿਹਨੂੰ ਰੱਬ ਭੁੱਲ ਗਿਆ, ਜਿਹਨੂੰ ਮੇਰਾ ਪਿਆਰਾ ਰਮਿਆ ਹੋਇਆ ਰੱਬ ਭੁੱਲ ਗਿਆ ਹੈ, ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਾਣ ਆਈ। ਲੱਖਾਂ ਹੀ ਵਿਸ਼ੇ ਵਿਕਾਰ, ਬਿਮਾਰੀਆਂ, ਰੋਗ ਉਸ ਬੰਦੇ ਨੂੰ ਘੇਰ ਲੈਂਦੇ ਨੇ ਜਿਹੜਾ ਬੰਦਾ ਰੱਬ ਨੂੰ ਭੁੱਲ ਗਿਆ ਹੈ। ਇਹ ਸ਼ਬਦ ਦਾ ਰਹਾਉ ਹੈ, ਕੇਂਦਰੀ ਭਾਵ ਹੈ, ਇਹਦੇ ਦੁਆਲੇ ਬਾਕੀ ਸਾਰਾ ਸ਼ਬਦ ਹੈ ਜਿੱਥੋਂ ਆਪਾਂ ਸ਼ੁਰੂਆਤ ਕੀਤੀ। ਇੱਕ ਪਾਸੇ ਗੁਰਮੁਖ ਹੈ, ਦੂਜੇ ਪਾਸੇ ਮਨਮੁਖ ਹੈ। ਗੁਰਮੁਖਾਂ ਦੀ ਵਡਿਆਈ ਹੈ ਕਿਉਂਕਿ ਉਹ ਗੁਰੂ ਨਾਲ ਜੁੜੇ ਨੇ। ਮਨਮੁਖ ਮਨ ਪਿੱਛੇ ਚੱਲੇ ਨੇ, ਗੁਰਬਾਣੀ ਦਾ ਸ਼ਬਦ ਹੈ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਈ, ਦੁੱਖ ਵਿੱਚ ਜੰਮੈ ਦੁੱਖ ਮਰੈ। ਜਿਹੜਾ ਮਨਮੁਖ ਹੈ ਨਾ, ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ, ਹਉਮੈ ਕਰਤ ਵਿਹਾਏ। ਮਨਮੁਖ ਐਸਾ ਖੇਤ ਆ, ਐਸੀ ਪੈਲੀ ਆ, ਉਹ ਜਿਹੜੇ ਵੀ ਕਰਮ ਕਰ ਰਿਹਾ ਵਾ ਉਹ ਦੁੱਖ ਬੀਜ ਰਿਹਾ ਵਾ, ਅਤੇ ਜਦੋਂ ਬੀਜਿਆ ਦੁੱਖ ਵਾ ਤਾਂ ਪੈਦਾ ਵੀ ਦੁੱਖ ਹੋਊਗਾ ਅਤੇ ਫਲ ਵੀ ਦੁੱਖ ਦਾ ਹੀ ਲੱਗੂਗਾ। ਦੁੱਖਾਂ ਦੇ ਵਿੱਚ ਹੀ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਲੰਘ ਜਾਂਦੀ ਹੈ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂੰ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਰੱਬ ਨੂੰ ਭੁੱਲਿਆ ਹੀ ਸਾਰੇ ਰੋਗ ਆਣ ਵਿਆਪਦੇ ਹਨ। ਮਨਮੁਖ ਜਿਹੜਾ ਮਨ ਪਿੱਛੇ ਚੱਲ ਪਿਆ ਉਹ ਦੁੱਖਾਂ ਦਾ ਖੇਤ ਹੈ। ਜਿੱਦਾਂ ਆਪਾਂ ਖੇਤਾਂ ਦੇ ਵਿੱਚ ਬੀਜ ਬੀਜਦੇ ਹਾਂ, ਕਈ ਵਾਰੀ ਕੀ ਹੁੰਦਾ ਵੀ ਕਿਸਾਨ ਨੂੰ ਬੀਜ ਮਾੜਾ ਮਿਲ ਜਾਂਦਾ, ਉਹ ਇਹ ਸਮਝ ਕੇ ਬੀਜਦਾ ਵਾ ਵੀ ਇਹ ਚੰਗਾ ਬੀਜ ਹੈ, ਪਰ ਮਾੜਾ ਮਿਲ ਜਾਂਦਾ ਅਤੇ ਉਹਦੇ ਵਿੱਚ ਬੜੇ ਨਦੀਨ ਉੱਗ ਪੈਂਦੇ। ਹੁਣ ਇਹ ਨਹੀਂ ਆ ਵੀ ਨਦੀਨ ਜਿਹੜੇ ਆ ਉਹ ਜਦੋਂ ਉੱਗ ਪੈ ਅਤੇ ਉਹਨਾਂ ਨੇ ਨੁਕਸਾਨ ਨਹੀਂ ਕਰਨਾ, ਉਹਨਾਂ ਨੇ ਭਾਰੀ ਨੁਕਸਾਨ ਕਰਨਾ ਹੈ ਫਸਲ ਦਾ। ਪਰ ਜਦੋਂ ਬੀਜ ਹੀ ਮਾੜਾ ਪਾਇਆ ਤਾਂ ਫਸਲ ਤਾਂ ਫਿਰ ਮਾੜੀ ਹੋਵੇਗੀ ਨਾ। ਜੇ ਆਪਾਂ ਬੀਜੀਏ ਅੰਮ੍ਰਿਤ, ਅੰਮ੍ਰਿਤ ਮਿਲੂਗਾ। ਜੇ ਆਪਾਂ ਬੀਜੀਏ ਬਿੱਖ, ਜ਼ਹਿਰ, ਤੇ ਜ਼ਹਿਰ ਮਿਲੇਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਰਹਾਉ ਦੇ ਵਿੱਚ ਦੋ ਗੱਲਾਂ ਕਹਿ ਰਿਹਾ, ਜਿਸ ਜਿਹੜਾ ਬੰਦਾ ਹਰ ਅਰਾਧੇ ਅਰੋਗ ਅਨਦਾਈ, ਰੱਬ ਨੂੰ ਅਰਾਧਣ ਵਾਲਾ ਸੁਖੀ ਹੈ, ਰੋਗਾਂ ਤੋਂ ਰਹਿਤ ਹੈ, ਪਰ ਨਾਲ ਕਹਿੰਦੇ ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਾਣ ਆਈ। ਜਿਹਨੂੰ ਰੱਬ ਭੁੱਲ ਗਿਆ ਉਹਨੂੰ ਲੱਖਾਂ ਬਿਮਾਰੀਆਂ ਨੇ ਘੇਰ ਲਿਆ ਹੈ, ਲੱਖਾਂ ਰੋਗਾਂ ਨੇ ਘੇਰ ਲਿਆ ਹੈ, ਵਿਸ਼ੇ ਵਿਕਾਰਾਂ ਨੇ ਘੇਰ ਲਿਆ ਹੈ। ਜਿਹਨੇ ਚੇਤੇ ਕੀਤਾ ਉਹ ਅਰੋਗ ਹੈ, ਉਹ ਰੋਗਾਂ ਤੋਂ ਰਹਿਤ ਹੈ। ਗੁਰਮੁਖ ਸੁਖੀ ਹੈ, ਮਨਮੁਖ ਦੁਖੀ ਹੈ। ਗੁਰਮੁਖ ਗੁਰੂ ਦੇ ਅਨੁਸਾਰੀ ਹੋ ਕੇ ਚੱਲਣਾ, ਮਨਮੁਖ ਮਨ ਦੇ ਅਨੁਸਾਰੀ ਹੋ ਕੇ ਚੱਲਣਾ। ਜਿਵੇਂ ਜਿਵੇਂ ਰੱਬ ਨੂੰ ਭੁੱਲੀ ਗਏ ਤਿਵੇਂ ਤਿਵੇਂ ਦੁਖੀ ਹੋਏ ਗਏ। ਅੱਜ ਕੱਲ੍ਹ ਆਪਾਂ ਆਮ ਹੀ ਪੜ੍ਹਦੇ ਸੁਣਦੇ ਹਾਂ, ਦੁੱਧ ਫੜਿਆ ਗਿਆ ਜੀ ਨਕਲੀ, ਪਨੀਰ ਫੜਿਆ ਗਿਆ ਜੀ ਨਕਲੀ। ਇਹ ਬਣਾਇਆ ਕਿੰਨੇ ਆ? ਬੰਦਿਆਂ ਨਹੀਂ ਬਣਾਇਆ। ਅਤੇ ਖਾਣਾ ਕਿੰਨੇ ਆ? ਬੰਦਿਆਂ ਨਹੀਂ ਖਾਣਾ। ਬਣਾ ਵੀ ਨਕਲੀ ਰਹੇ ਹਾਂ, ਖਾ ਵੀ ਨਕਲੀ ਰਹੇ ਹਾਂ, ਅਤੇ ਫਿਰ ਬੰਦਾ ਕਹਿ ਰਿਹਾ ਕਿ ਬਿਮਾਰੀਆਂ ਨਾ ਲੱਗਣ, ਰੋਗ ਨਾ ਲੱਗਣ, ਜੋ ਬੀਜਿਆ ਉਹੀ ਕੱਟਣਾ ਪਊ, ਜੋ ਕਰਮ ਕਰਾਂਗੇ ਉਹੀ ਫਲ ਮਿਲੂਗਾ। ਕਰਮ ਕਰਕੇ ਬੰਦਾ ਮੁੱਕਰ ਨਹੀਂ ਸਕਦਾ ਹੈ। ਜਪਜੀ ਸਾਹਿਬ ਦੇ ਵਿੱਚ ਆਪਾਂ ਗੁਰੂ ਸਾਹਿਬ ਜੀ ਦੇ ਅੰਮ੍ਰਿਤਮਈ ਬਚਨ ਰੋਜ਼ ਹੀ ਅਤੇ ਰਿਪੀਟ ਕਰਦੇ ਹਾਂ ਵੀ ਜੋ ਬੀਜਾਂਗੇ ਉਹੀ ਖਾਵਾਂਗੇ। ਇਸ ਕਰਕੇ ਗੁਰੂ ਨੇ ਆਖਿਆ ਕਿ ਮਾੜਾ ਕਰਮ ਨਾ ਕਰੋ, ਬਿਖ ਨਾ ਬੀਜੋ, ਜ਼ਹਿਰ ਨਾ ਬੀਜੋ। ਅੰਮ੍ਰਿਤ ਬੀਜੀਏ, ਚੰਗੇ ਗੁਣ ਅੰਦਰ ਧਾਰਨ ਕਰੀਏ ਤਾਂ ਫਿਰ ਸਾਨੂੰ ਚੰਗਾ ਹੀ ਮਿਲੇਗਾ। ਰਹਾਉ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ, ਰੱਬ ਨੂੰ ਯਾਦ ਕਰਨ ਵਾਲੇ ਖੁਸ਼ ਨੇ, ਰੱਬ ਨੂੰ ਭੁੱਲਣ ਵਾਲੇ ਕਈ ਰੋਗਾਂ ਬਿਮਾਰੀਆਂ ਵਿੱਚ ਪੈ ਗਏ ਨੇ।
1: ਰਹਾਉ
0: ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਭਗਤ ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਕਬੀਰ ਮਨ ਜਾਣਤ ਸਭ ਬਾਤ। ਅਸੀਂ ਸਾਰਾ ਕੁਛ ਜਾਣਦੇ ਹਾਂ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਮਨ ਨੂੰ ਪਤਾ ਵੀ ਆਹ ਗੱਲ ਗਲਤ ਆ, ਬੰਦੇ ਨੂੰ ਪਤਾ ਕਿ ਨਸ਼ਾ ਮਾੜਾ ਹੈ। ਆਪਾਂ ਕਈ ਵਾਰੀ ਡਾਕਟਰਾਂ ਨੂੰ ਵੇਖਾਂਗੇ ਜਿਹੜੇ ਬੜੇ ਸਿਆਣੇ ਹੁੰਦੇ ਆ, ਬੜੇ ਸੁਲਝੇ ਹੁੰਦੇ ਆ, ਉਹਨਾਂ ਦੇ ਕੋਲ ਕੋਈ ਦਵਾਈ ਲੈਣ ਜਾਵੇ ਤਾਂ ਡਾਕਟਰ ਆਖਦਾ ਹੈ ਕਿ ਭਾਈ ਨਸ਼ਾ ਨਾ ਕਰਿਆ ਕਰ, ਨਸ਼ਾ ਬੜਾ ਮਾੜਾ ਹੀ, ਨਸ਼ੇ ਦੇ ਨਾਲ ਤੇਰਾ ਜੀਵਨ ਜਿਹੜਾ ਖਾਤਮੇ ਵਾਲੇ ਪਾਸੇ ਨੂੰ ਤੁਰਿਆ ਹੋਇਆ, ਤੂੰ ਬਿਮਾਰੀਆਂ ਦੇ ਵਿੱਚ ਘਿਰ ਜਾਵੇਂਗਾ। ਬੜੇ ਡਾਕਟਰ ਇੱਦਾਂ ਕਹਿੰਦੇ, ਤੂੰ ਆਪਣੇ ਵੱਲ ਨਾ ਵੇਖ, ਆਪਣੇ ਧੀਆਂ ਪੁੱਤਾਂ ਦੇ ਵੱਲ ਵੇਖ, ਪਰਿਵਾਰ ਦੇ ਵੱਲ ਵੇਖ, ਬੜਾ ਸਮਝਾਉਣਗੇ। ਹੁਣ ਡਾਕਟਰ ਨੇ ਤਾਂ ਸਮਝਾ ਦਿੱਤਾ, ਪਰ ਬੰਦਾ ਜਿਹੜਾ ਹੈ ਉਹਨੇ ਸੁਣ ਕੇ ਅਣਸੁਣਾ ਕੀਤਾ, ਉਹ ਫਿਰ ਨਸ਼ਾ ਕਰੀ ਜਾਂਦਾ, ਅਤੇ ਜਦੋਂ ਕਰੀ ਜਾਂਦਾ ਵਾ ਨਸ਼ਾ ਤਾਂ ਬੰਦਾ ਮਰੇਗਾ, ਅੱਜ ਨਹੀਂ ਤਾਂ ਕੱਲ੍ਹ ਮਰੇਗਾ। ਪਰ ਡਾਕਟਰ ਤਾਂ ਸਮਝਾ ਰਿਹਾ ਵਾ ਨਾ ਵੀ ਇਹ ਕੰਮ ਗਲਤ ਹੈ। ਗੁਰੂ ਵੀ ਤਾਂ ਇਹੀ ਗੱਲ ਆਖਦਾ ਹੈ, ਗੁਰੂ ਰੋਜ਼ ਸਮਝਾਉਂਦਾ ਹੈ, ਗੁਰੂ ਰੋਜ਼ ਆਖਦਾ ਹੈ ਕਿ ਮਨਮੁੱਖਾਂ ਵਾਲੇ ਕਰਮ ਨਾ ਕਰੋ, ਰੱਬ ਨੂੰ ਨਾ ਭੁੱਲੋ, ਰੱਬ ਨੂੰ ਚੇਤੇ ਦੇ ਵਿੱਚ ਰੱਖੋ। ਪਰ ਬੰਦਾ ਸੁਣ ਕੇ ਅਣਸੁਣੀ ਕਰ ਰਿਹਾ ਹੈ। ਜਦੋਂ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕਿ ਕੁਸਲਾਤ ਹਾਥ ਦੀਪ ਕੂਹੈਂ ਪਰੈ। ਉਸ ਬੰਦੇ ਨੂੰ ਕੋਈ ਕਿਵੇਂ ਬਚਾ ਲਊਗਾ ਜਿਹਦੇ ਹੱਥ ਦੇ ਵਿੱਚ ਦੀਵਾ ਵਾ, ਚਾਨਣ ਹੈ, ਪਰ ਉਹ ਫਿਰ ਜਾ ਕੇ ਖੂਹ ਦੇ ਵਿੱਚ, ਟੋਏ ਦੇ ਵਿੱਚ ਡਿੱਗ ਰਿਹਾ ਚਾਨਣ ਹੁੰਦਿਆਂ ਹੀ। ਸਾਡੇ ਕੋਲ ਚਾਨਣ ਹੈ ਗੁਰਬਾਣੀ ਦਾ, ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਸਾਡੇ ਕੋਲ ਚਾਨਣ ਹੈ ਗੁਰਬਾਣੀ ਦਾ, ਪਰ ਗੁਰਬਾਣੀ ਦੇ ਚਾਨਣ ਦੇ ਹੁੰਦਿਆਂ ਵੀ ਜੇ ਸਾਡਾ ਸਮਾਜ ਵਿਸ਼ੇ ਵਿਕਾਰਾਂ ਵਾਲੇ ਪਾਸੇ, ਔਗਣਾਂ ਵਾਲੇ ਪਾਸੇ, ਨਸ਼ੇ ਵਾਲੇ ਪਾਸੇ ਤੁਰਿਆ ਹੋਇਆ, ਹੱਥ ਦੇ ਵਿੱਚ ਦੀਵਾ ਹੈ ਤੇ ਫਿਰ ਉਹਨੂੰ ਕਿਹੜਾ ਸਮਝਾਵੇ, ਉਹਦੇ ਕੋਲ ਤੇ ਰੋਸ਼ਨੀ ਹੈਗੀ ਹੈ, ਸਾਡੇ ਕੋਲ ਤੇ ਰੋਸ਼ਨੀ ਹੈਗੀ ਹੈ। ਹੁਣ ਕਈ ਵਾਰੀ ਆਪਾਂ ਵਿਆਹ ਵੇਖਦੇ, ਗੁਰੂ ਨੇ ਆਨੰਦ ਕਾਰਜ ਦਿੱਤੇ ਵੀ ਗੁਰਦੁਆਰੇ ਦੇ ਵਿੱਚ ਆਨੰਦ ਕਾਰਜ ਹੋਣਾ, ਸਮੇਂ ਸਿਰ ਹੋਣਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤਾ ਸ਼ਬਦ ਜੋ ਬਾਣੀ ਹੈ ਸੂਹੀ ਰਾਗ ਦੇ ਵਿੱਚ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਆਨੰਦ ਕਾਰਜ ਤੇ ਹੈ, ਆਨੰਦ ਦਾ ਕਾਰਜ ਗੁਰੂ ਦੀ ਹਜ਼ੂਰੀ ਦੇ ਵਿੱਚ ਹੋਣਾ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਆਨੰਦ ਕਾਰਜ ਦੀ ਰੀਤੀ ਦੇ ਦਿੱਤੀ। ਗੁਰੂ ਪੰਥ ਨੇ ਜਦੋਂ ਸਿੱਖ ਰਹਿਤ ਮਰਿਆਦਾ ਬਣਾਈ ਤੇ ਉਹਦੇ ਵਿੱਚ ਉਹ ਵਿਸਥਾਰ ਵੀ ਦੇ ਦਿੱਤਾ, ਭਾਈ ਇੱਦਾਂ ਹੋਣਾ। ਪਰ ਕਿਤਨੇ ਸਿੱਖਾਂ ਦੇ ਜਿਹੜੇ ਆਨੰਦ ਕਾਰਜ ਨੇ ਉਹ ਗੁਰੂ ਦੀ ਰੀਤੀ ਦੇ ਮੁਤਾਬਕ ਹੁੰਦੇ ਨੇ। ਇੱਕ ਮਜਬੂਰੀ ਹੈ ਕਿ ਸਿਰਫ ਲਾਵਾਂ ਕਰਨੀਆਂ ਪੈਣੀਆਂ, ਜੇ ਉਹ ਵੀ ਨਾ ਹੋਵੇ ਤੇ ਬੰਦੇ ਕਹਿਣ ਵੀ ਕੋਈ ਗੱਲ ਨਹੀਂ, ਪੈਲਸ ਦੇ ਵਿੱਚ ਹੀ ਸਾਰਾ ਕੁਛ ਸਾਰ ਦਿਓ, ਖਰਚੇ ਅਸੀਂ ਕਰਦੇ ਹਾਂ, ਵਧੀਕ ਖਰਚੇ ਕਰਦੇ ਹਾਂ, ਉੱਥੇ ਨਸ਼ੇ ਚੱਲਦੇ ਨੇ, ਉੱਥੇ ਬਹੁਤ ਜ਼ਿਆਦਾ ਮਾਦਕ ਨਸ਼ੇ ਚੱਲਦੇ ਨੇ, ਨਸ਼ਾ ਪਿਆਇਆ ਜਾਂਦਾ ਹੈ, ਨਸ਼ਾ ਦਿੱਤਾ ਜਾਂਦਾ ਹੈ। ਹੁਣ ਰੀਤੀ ਤੇ ਆਨੰਦ ਵਾਲੀ ਹੈ, ਇਹ ਆਨੰਦ ਰੀਤੀ ਦਿੱਤੀ ਗੁਰੂ ਨੇ, ਪਰ ਅਸੀਂ ਉਹਨੂੰ ਬੇਮੁੱਖਾਂ ਵਾਲੀ ਬਣਾ ਲਿਆ। ਉਹਨੂੰ ਆਖਿਆ ਵੀ ਬਾਰ ਬਾਰ ਆਹ ਕੰਮ ਕਰਨਾ, ਅੰਦਰ ਆਹ ਕੰਮ ਕਰਨਾ। ਹੁਣ ਜਦੋਂ ਆਪਾਂ ਗੁਰੂ ਦੀ ਮੱਤ ਛੱਡ ਦਿੱਤੀ, ਮੈਂ ਇੱਕ ਦੇਸ਼ ਦੇ ਵਿੱਚ ਸੀ ਹੁਣੇ ਹੀ, ਤੇ ਮੈਨੂੰ ਬਹੁਤ ਸਾਰੇ ਜੋੜੇ ਮਿਲੇ ਅਲੱਗ ਅਲੱਗ। ਕਈਆਂ ਦੇ ਤਲਾਕ ਹੋ ਗਏ ਨੇ ਤੇ ਕਈਆਂ ਦੇ ਹੋਣ ਨੂੰ ਪਏ ਨੇ। ਸਿੱਖ ਤੇ ਤਲਾਕ ਵਾਲੇ ਪਾਸੇ ਨਹੀਂ ਤੁਰ ਸਕਦਾ। ਸਾਡੇ ਆਨੰਦ ਰੀਤੀ ਤੇ ਹੈਗੀ ਆ ਤਲਾਕ ਦਾ, ਤੇ ਮਰਿਆਦਾ ਦੇ ਵਿੱਚ ਕੋਈ ਜਿਗਰ ਹੀ ਨਹੀਂ ਹੈ। ਕਿਉਂ ਜਿਗਰ ਨਹੀਂ ਹੈ? ਕਿਉਂਕਿ ਸਾਡੇ ਇਕੱਲਾ ਵਿਆਹ ਨਹੀਂ ਆਨੰਦ ਕਾਰਜ ਹੈ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਪ੍ਰਣ ਲਿਆ ਜਾਂਦਾ ਵਾ ਵੀ ਅਸੀਂ ਪਤੀ ਪਤਨੀ ਹਾਂ, ਗੁਰੂ ਦੇ ਆਸ਼ੇ ਦੇ ਉੱਤੇ ਚੱਲਾਂਗੇ। ਪਰ ਜਦੋਂ ਪ੍ਰਣ ਲੈਣ ਵੇਲੇ ਵੀ ਗੁਰਮੁਖਤਾਈ ਨਾ ਕੀਤੀ, ਮਨਮੁਖਤਾਈ ਕੀਤੀ, ਗੁਰੂ ਦਾ ਰਾਹ ਛੱਡ ਦਿੱਤਾ, ਤਾਂ ਉਹਦੇ ਤੋਂ ਬਾਅਦ ਸਾਡੇ ਜੀਵਨ ਦੇ ਵਿੱਚ ਵੇਖੋ ਕਿਤਨੀ ਗਿਰਾਵਟ ਹੈ। ਸਿੱਖਾਂ ਦਾ ਕਦੀ ਤਲਾਕ ਨਹੀਂ ਹੋਣਾ ਚਾਹੀਦਾ ਹੈ। ਜੋ ਗੁਰੂ ਦੀ ਹਜ਼ੂਰੀ ਦੇ ਵਿੱਚ ਪ੍ਰਣ ਕੀਤਾ, ਇਹ ਟੁੱਟ ਹੀ ਨਹੀਂ ਸਕਦਾ ਹੈ। ਜਦੋਂ ਤੋੜ ਰਹੇ ਹਾਂ ਤੇ ਗੁਰੂ ਤੋਂ ਫਿਰ ਬੇਮੁੱਖ ਹੋ ਰਹੇ ਹਾਂ। ਹੁਣ ਗੁਰੂ ਨੇ ਤੇ ਆਖਿਆ ਵੀ ਆਨੰਦ ਰੀਤੀ ਹੈ, ਆਨੰਦ ਮੁਤਾਬਕ ਕਾਰਜ ਕਰੋ। ਪਤਾ ਤੇ ਸਾਨੂੰ ਸਾਰਿਆਂ ਨੂੰ ਹੀ ਹੈ ਆਹ ਰੀਤੀ ਹੈ, ਪਰ ਬੰਦਾ ਫੇਰ ਨਹੀਂ ਕਰਦਾ। ਚੰਗੇ ਭਲੇ ਬੰਦੇ ਕਈ ਵਾਰੀ ਆਨੰਦ ਕਾਰਜ ਜਦੋਂ ਹੋਵੇ, ਖਾਸ ਕਰਕੇ ਬੱਚੀ ਦਾ, ਤੇ ਉਹ ਵੀ ਕਹਿ ਦਿੰਦੇ ਜੀ ਸ਼ਰਾਬ ਤੇ ਪਿਆਉਣੀ ਪੈਣੀ ਆ। ਕਿਉਂ ਪਿਆਉਣੀ ਪੈਣੀ ਆ ਬਈ? ਗੁਰੂ ਨੇ ਤੇ ਆਖਿਆ ਵੀ ਨਹੀਂ ਇਹ ਕੰਮ ਕਰਨਾ, ਤੇ ਜੇ ਕਹਿ ਰਿਹਾ ਵੀ ਕਰਨਾ ਹੀ ਪੈਣਾ ਵਾ, ਤੇ ਇਹਦਾ ਮਤਲਬ ਅਸੀਂ ਗੁਰਮੁਖ ਥੋੜਾ ਫੇਰ ਗੁਰੂ ਦੀ ਮੱਤ ਥੋੜਾ ਲੈ ਰਹੇ ਹਾਂ। ਅਸੀਂ ਕਹਿ ਰਹੇ ਸਮਾਜ ਕੀ ਆਖੂਗਾ, ਇਹ ਦੁਨੀਆਂ ਕੀ ਆਖੂਗੀ। ਤੋ ਅੱਜ ਦਾ ਜਿਹੜਾ ਸ਼ਬਦ ਹੈ, ਦੋਵੇਂ ਪਹਿਲੂਆਂ ਦੀ ਗੱਲ ਬਰਾਬਰ ਬਰਾਬਰ ਕਰ ਰਿਹਾ ਹੈ। ਅਸੀਂ ਆਪਣੇ ਅੱਜ ਨੂੰ ਵੀ ਵੇਖਣਾ ਹੈ ਕਿ ਗੁਰੂ ਦੇ ਮੁਤਾਬਕ ਹਾਂ। ਸਾਡੇ ਕਾਰ ਵਿਹਾਰ ਖਰਚਾ ਹੀ ਕੋਈ ਨਹੀਂ, ਗੁਰੂ ਜਿਹੜਾ ਸਾਨੂੰ ਰੀਤੀ ਦੇ ਰਿਹਾ ਉਹਦੇ ਵਿੱਚ ਤੇ ਖਰਚਾ ਹੀ ਕੋਈ ਨਹੀਂ। ਪਰ ਇਤਨਾ ਜ਼ਿਆਦਾ ਖਰਚੀਲਾ ਵੀ ਅਸੀਂ ਬਣਾ ਦਿੱਤਾ ਹੈ ਕਿ ਆਮ ਬੰਦਾ ਕਹਿੰਦਾ ਕਿ ਮੈਂ ਧੀ ਦਾ ਵਿਆਹ ਕਿਵੇਂ ਕਰੂੰਗਾ, ਬੜੀ ਮੁਸ਼ਕਲ ਆ ਵੀ ਉਹਨਾਂ ਨੇ ਕੀਤਾ ਤੇ ਮੈਨੂੰ ਵੀ ਕਰਨਾ ਪੈਣਾ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਕਿ ਭਾਈ ਰੱਬ ਨੂੰ ਚੇਤੇ ਰੱਖੋ। ਰੱਬ ਚੇਤੇ ਤੇ ਖੁਸ਼ ਵਾਂ, ਰੱਬ ਭੁੱਲ ਗਿਆ ਤੇ ਦੁਖੀ ਆਂ। ਗੁਰੂ ਦੇ ਅਨੁਸਾਰੀ ਹਾਂ ਤੇ ਗੁਰਮੁਖ ਹਾਂ, ਤੇ ਮਨ ਦੇ ਅਨੁਸਾਰੀ ਹਾਂ ਤੇ ਮਨਮੁਖ ਹਾਂ। ਜਿੱਥੇ ਮਨਮੁਖਾਂ ਵਾਲਾ ਜੀਵਨ ਹੈ, ਜਿਸ ਨੂੰ ਵਿਸਰੈ ਮੇਰਾ ਰਾਮ ਸੁਨੇਹੀ, ਤਿਸ ਲਾਖ ਬੇਦਨ ਜਾਣ ਆਈ। ਉੱਥੇ ਕਈ

ਜਿਨ੍ਹਾਂ ਨੇ ਰੱਬ ਦੀ ਓਟ ਲੈ ਲਈ, ਆਸਰਾ ਲੈ ਲਿਆ, ਜਿਹੜੇ ਰੱਬ ਦੀ ਸ਼ਰਨ ਵਿੱਚ ਆ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਉਹ ਸੁਖੀ ਹਨ। ਸੁਖੀ ਤਾਂ ਨਹੀਂ ਨੇ ਕਿ ਉਹਨਾਂ ਕੋਲ ਸੁੱਖ ਸਹੂਲਤਾਂ ਵੱਧ ਨੇ। ਦੇਖੋ, ਬੰਦਾ ਵਧੀਆ ਬੈੱਡ ਖਰੀਦ ਸਕਦਾ, ਘਰ ਖਰੀਦ ਸਕਦਾ, ਪਰ ਉਸ ਘਰ ਦੇ ਵਿੱਚ ਰਾਤ ਨੂੰ ਨੀਂਦ ਆ ਜਾਊਗੀ, ਬੈੱਡ ਚੰਗਾ, ਇਹ ਜ਼ਰੂਰੀ ਨਹੀਂ ਹੈ। ਨੀਂਦ ਰੱਬ ਦੀ ਨਿਆਮਤ ਹੈ, ਨੀਂਦ ਵੀ ਰੱਬ ਦੀ ਨਿਆਮਤ ਹੈ। ਜਿਨ੍ਹਾਂ ਨੂੰ ਨਹੀਂ ਆਉਂਦੀ, ਉਹਨਾਂ ਨੂੰ ਪਤਾ ਵੀ ਗੋਲੀਆਂ ਵੀ ਖਾਣੀਆਂ ਪੈਂਦੀਆਂ, ਫਿਰ ਨਹੀਂ ਆਉਂਦੀ। ਮਾਇਆ ਦੇ ਨਾਲ ਨੀਂਦ ਦਾ ਵੀ ਸੰਬੰਧ ਨਹੀਂ ਹੈ, ਅੰਦਰ ਦੇ ਨਾਲ ਹੈ, ਸਹਿਜ ਦੇ ਨਾਲ ਹੈ, ਸਬਰ ਦੇ ਨਾਲ ਹੈ। ਤਾਂ ਸੁੱਖ ਦਾ ਸੰਬੰਧ ਹੈ ਮਨ ਨਾਲ। ਗੁਰੂ ਅਰਜਨ ਦੇਵ ਜੀ ਮਹਾਰਾਜ ਤਰਨ ਤਾਰਨ ਸਾਹਿਬ ਦੇ ਇਲਾਕੇ ਵਿੱਚ ਗਏ। ਉੱਥੇ ਇੱਕ ਸਿੱਖ ਗੁਰੂ ਸਾਹਿਬ ਨੂੰ ਘਰੇ ਲੈ ਗਿਆ। ਸਿੱਖ ਦੀ ਸ਼ਰਧਾ, ਸੱਚੇ ਪਾਤਸ਼ਾਹ ਮੈਂ ਪ੍ਰਸ਼ਾਦਾ ਛਕਾਉਣਾ ਹੈਗਾ ਸੀ। ਉਹ ਬੜਾ ਗਰੀਬੜਾ ਜਿਹਾ ਭਾਈ ਹੇਮਾ, ਭਾਈ ਹੇਮਾ ਜੀ ਨੇ ਗੁਰੂ ਸਾਹਿਬ ਨੂੰ ਬੜੀ ਸ਼ਰਧਾ ਦੇ ਨਾਲ ਜੋ ਰੁੱਖੀ ਸੁੱਖੀ ਸੀ ਛਕਾ ਦਿੱਤੀ। ਛਕਾ ਕੇ ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਮੈਂ ਬੜਾ ਗਰੀਬੜਾ ਜਿਹਾ ਵਾਂ, ਮੇਰੇ ਕੋਲੋਂ ਕੋਈ ਚੰਗੇ ਪਦਾਰਥ ਨਹੀਂ ਬਣੇ, ਘਰ ਦੇ ਵਿੱਚ ਜੋ ਰੁੱਖੀ ਸੁੱਖੀ ਸੀ ਮੈਂ ਆਪ ਨੂੰ ਛਕਾ ਦਿੱਤੀ। ਗੁਰੂ ਸਾਹਿਬ ਉਹਦੇ ਪਿੱਠ 'ਤੇ ਹੱਥ ਰੱਖ ਕੇ ਆਖਦੇ ਨੇ, ਇਹਦੇ ਵਿੱਚ ਜਿਹੜਾ ਆਨੰਦ ਹੈ ਹੋਰ ਕਿੱਥੇ। ਭਾਈ ਹੇਮਿਆਂ, ਤੂੰ ਗਰੀਬ ਨਹੀਂ ਹੈ, ਤੇਰੇ ਕੋਲ ਸਬਰ ਦੀ ਅਮੀਰੀ ਹੈ, ਤੇਰੇ ਕੋਲ ਨਾਮ ਦੀ ਅਮੀਰੀ ਹੈ। ਘਰ ਵੱਡਾ ਹੋਣਾ ਛੋਟਾ ਹੋਣਾ ਇਹ ਮਸਲਾ ਨਹੀਂ ਹੈ। ਅੱਜ ਸਾਡਾ ਜੀਵਨ ਕਿੱਥੇ ਗਵਾਚਾ ਹੋਇਆ। ਮੀਰੀ ਪੀਰੀ ਖਾਲਸਾ ਮਾਰਚ ਦਾ ਪਹਿਲਾ ਪੜਾਅ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਗਿਆ। ਮੈਂ ਹਰ ਪਿੰਡ ਦੇ ਵਿੱਚ ਪੁੱਛਿਆ, ਨਸ਼ਾ ਹੈਗਾ? ਮਾਈਆਂ ਭੈਣਾਂ ਬਜ਼ੁਰਗ ਕਹਿੰਦੇ ਜੀ ਪੁੱਛੋ ਹੀ ਕੁਛ ਨਾ। ਸੈਂਕੜੇ ਪਿੰਡਾਂ ਵਿੱਚ ਪੁੱਛੋ ਹੀ ਕੁਛ ਨਾ, ਬਹੁਤ ਬੁਰਾ ਹਾਲ ਹੈ। ਕਿੱਥੇ ਪੁੱਛ ਰਹੇ ਹਾਂ ਆਪਾਂ? ਗੁਰੂਆਂ ਦੇ ਪੰਜਾਬ ਵਿੱਚ। ਲਿਆ ਕੌਣ ਰਿਹਾ, ਵੇਚ ਕੌਣ ਰਿਹਾ, ਖਵਾ ਕੌਣ ਰਿਹਾ? ਆਪਣੇ ਵਿੱਚੋਂ ਹੀ ਨੇ ਨਾ, ਇਸੇ ਧਰਤੀ 'ਤੇ ਰਹਿਣ ਵਾਲੇ ਬੰਦੇ ਹੀ ਨੇ ਨਾ। ਪਰ ਇਹਨਾਂ ਨੂੰ ਫੜਨ ਵਾਲਾ ਕੌਣ ਹੈ? ਕੋਈ ਨਹੀਂ ਫੜਦਾ। ਚਿੱਟਾ ਸਾਡੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਵਾ। ਔਰ ਜੇ ਆਪਾਂ ਅੱਖਾਂ ਬੰਦ ਕਰਕੇ ਬੈਠੇ ਰਵਾਂਗੇ ਤਾਂ ਇਹ ਹੱਲ ਨਹੀਂ ਹੈ। ਬਹੁਤ ਵੱਡੀ ਸਮੱਸਿਆ ਇਹ ਸਿੰਥੈਟਿਕ ਨਸ਼ਿਆਂ ਦੀ ਹੈ। ਹਰ ਪਿੰਡ ਵਿੱਚ ਇੱਕ ਬਜ਼ੁਰਗ, ਉਹਨੇ ਦੱਸਿਆ, ਜੀ ਮੇਰੇ ਪਿੰਡ ਆਇਓ ਜੀ, ਪਰਸੋਂ ਹੀ ਮੈਂ ਆਪਣੇ ਪੋਤਰੇ ਦੇ ਫੁੱਲ ਤਾਰ ਕੇ ਆਇਆ, ਨਸ਼ੇ ਨਾ ਚਲਾ ਗਏ। ਦਾਦਾ ਪੋਤਰੇ ਦੀ ਅਰਥੀ ਚੁੱਕ ਕੇ ਬੈਠਾ ਵਾ, ਇਤਨਾ ਨਸ਼ਾ ਹੈ। ਅਤੇ ਗੁਰੂ ਨੇ ਤਾਂ ਕਿਹਾ ਵੀ ਆਪਾਂ ਨਸ਼ੇ ਦੇ ਨੇੜੇ ਹੀ ਨਹੀਂ ਜਾਣਾ। ਜਿਨ੍ਹਾਂ ਦੀ ਜ਼ਿੰਮੇਵਾਰੀ ਆ ਸਰਕਾਰ ਦੀ, ਸਰਕਾਰਾਂ ਦੀ ਫੜਨ ਦੀ, ਉਹਨਾਂ ਵਾਸਤੇ ਇਹ ਮਸਲਾ ਹੀ ਹੈ ਨਹੀਂ ਆ। ਪਰ ਵਿਕ ਨਹੀਂ ਸਕਦਾ ਇਹਨਾਂ ਦੀ ਸ਼ਹਿ ਤੋਂ ਬਿਨਾਂ, ਕਿਉਂਕਿ ਉਹ ਸਾਡੀ ਜਵਾਨੀ ਨੂੰ ਖਾ ਰਿਹਾ ਵਾ, ਇਸ ਕਰਕੇ ਅੱਖਾਂ ਬੰਦ ਨੇ। ਜੀਵਨ ਕਿੱਥੇ ਗਵਾਚ ਗਿਆ? ਮਾਂ ਬਾਪ ਦੇ ਕੋਲ ਸਮਾਂ ਨਹੀਂ, ਬੱਚਿਆਂ ਦੇ ਕੋਲ ਬੈਠੇ। ਠੀਕ ਹੈ, ਪੈਸਾ ਚਾਹੀਦਾ, ਪੈਸਾ ਗੁਜ਼ਰਾ ਨੇ, ਪਰ ਇਹਦੇ ਵਿੱਚ ਜੀਵਨ ਤਾਂ ਕਿਤੇ ਗਵਾਚ ਹੀ ਗਿਆ। ਸਿਰਫ ਇੱਕ ਦੌੜ ਰਹਿ ਗਈ ਹੈ, ਪਰ ਇਸ ਦੌੜ ਦਾ ਕਿਤੇ ਅੰਤ ਨਹੀਂ ਹੈ। ਗੁਰਬਾਣੀ ਦਾ ਇੱਕ ਸ਼ਬਦ ਹੈ, ਸਾਹਿਬ ਕਹਿੰਦੇ ਨੇ
ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕੀ ਤ੍ਰਿਸ਼ਨ ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਝੀ। ਅੱਖਾਂ ਦੇਖਦੀਆਂ ਹੀ ਨਹੀਂ ਪਈਆਂ, ਕਰ ਕੀ ਰਹੇ। ਮੰਨ ਲਓ ਹੁਣ ਸਾਡੇ ਵਿੱਚ ਬਾਹਰ ਜਾਣ ਦੀ ਬੜੀ ਹੋੜ ਆ, ਮੈਂ ਨਹੀਂ ਕਹਿੰਦਾ ਵੀ ਨਾ ਜਾਓ, ਚੰਗੇ ਤਰੀਕੇ ਨਾਲ ਜਾਵੇ, ਕੋਈ ਕਿਰਤ ਕਰੇ, ਬੜੀ ਚੰਗੀ ਗੱਲ ਹੈ। ਪਹਿਲਾਂ ਆਪਾਂ ਬਹੁਤ ਇੱਜ਼ਤਾਂ ਵਾਲੇ ਸੀ, ਅੱਜ ਵੀ, ਪਰ ਜਿਹੜਾ ਤਰੀਕਾ ਹੋ ਗਿਆ ਹੁਣ ਨਾ, ਇਹ ਬੜਾ ਖਤਰਨਾਕ ਆ। ਵਿਆਹ ਕਰਕੇ ਬਾਅਦ 'ਚ ਕੋਈ ਇੱਧਰੋਂ ਮੁੱਕਰ ਰਿਹਾ, ਕੋਈ ਉੱਧਰੋਂ ਮੁੱਕਰ ਰਿਹਾ, ਔਰ ਇਤਨੇ ਜ਼ਿਆਦਾ ਥੱਲੇ ਨੂੰ ਚਲੇ ਗਏ, ਨਕਲੀ ਵਿਆਹ ਵੀ ਕਰੀ ਜਾਂਦੇ। ਮਹਾਰਾਜ ਦੀ ਹਜ਼ੂਰੀ 'ਚ ਸਾਡੇ ਲਈ ਗੁਰੂ ਅਹਿਮ ਨਹੀਂ ਆ, ਸਾਡੇ ਲਈ ਗੁਰੂ ਦਾ ਸਿਧਾਂਤ ਅਹਿਮ ਨਹੀਂ ਆ। ਅਸੀਂ ਜਦੋਂ ਗੁਰੂ ਨੂੰ ਹੀ ਭੁਲਾ ਦਿੱਤਾ ਤਾਂ ਗੁਰੂ ਸਾਨੂੰ ਫਿਰ ਕਿਉਂ ਚੇਤੇ ਰੱਖੇ? ਫਿਰ ਖੁਸ਼ੀ ਕਿੱਥੇ? ਫਿਰ ਖੇੜਾ ਕਿੱਥੇ? ਤੋ ਅੱਜ ਦਾ ਸ਼ਬਦ ਇਹੀ ਸਾਰੀਆਂ ਗੱਲਾਂ ਕਹਿ ਰਿਹਾ। ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਰੱਬ ਦਾ ਆਸਰਾ ਲੈ ਲਿਆ, ਜੇ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸ਼ਰਨੇ। ਜਿਨ੍ਹਾਂ ਨੇ ਉਹਦੀ ਓਟ ਲੈ ਲਈ ਆ, ਉਹਦੀ ਸ਼ਰਨ

ਜਿਨ੍ਹਾਂ ਨੂੰ ਸਰਬ ਵਿਆਪਕ ਪਰਮਾਤਮਾ ਹੀ ਭੁੱਲ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਜੇ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮੈਂ ਗਣਨੀ। ਉਹ ਦੁਖੀਆਂ ਦੇ ਵਿੱਚ ਗਿਣੇ ਜਾਂਦੇ ਹਨ। ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਗੁਰੂ ਆਖਦਾ ਹੈ, ਕੱਲਾ ਮਾਇਆ ਦੀ ਦੌੜ ਦੇ ਮਗਰ ਲੱਗ ਕੇ ਕੋਈ ਨਹੀਂ ਰੱਜਿਆ ਹੈ, ਕੋਈ ਨਹੀਂ। ਜਿਵੇਂ ਨਾ ਅੱਗ ਬਲਦੀ ਹੋਵੇ, ਇਹ ਗੁਰੂ ਸਾਹਿਬ ਆਖਦੇ ਆ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਅੱਗ ਬਲਦੀ ਹੋਵੇ ਤੇ ਬਲਦੀ ਹੋਈ ਅੱਗ ਤੇ ਕੋਈ ਬਾਲਣ ਸੁੱਟੀ ਜਾਵੇ ਤੇ ਬਾਲਣ ਸੁੱਟ ਸੁੱਟ ਕੇ ਕਵੇ ਵੀ ਮੈਂ ਅੱਗ ਨੂੰ ਬੁਝਾ ਰਿਹਾ ਵਾਂ, ਬੰਦਾ ਗੁਰੂ ਨੂੰ ਭੁੱਲ ਜੇ, ਗੁਰਬਾਣੀ ਤੋਂ ਟੁੱਟ ਜੇ, ਗੁਰਦੁਆਰੇ ਨਾ ਆਵੇ, ਸਤਸੰਗਤ ਨਾ ਕਰੇ, ਨੇਕੀ ਦੇ ਕਰਮ ਛੱਡ ਜਾਵੇ ਤੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਭੱਜਾ ਫਿਰੇ ਤੇ ਕੀ ਆਖੇ ਕਿ ਮੈਂ ਮਾਇਆ ਕਰਕੇ ਰੱਜ ਜਾਣਾ ਹੈ। ਅੱਜ ਤੱਕ ਕੋਈ ਨਹੀਂ ਰੱਜਿਆ ਹੈ, ਸਾਰੇ ਭੁੱਖੇ ਹੀ ਗਏ। ਮਾਇਆ ਕਰਕੇ ਕੋਈ ਰੱਜ ਹੀ ਨਹੀਂ ਸਕਦਾ, ਜਿੱਦਣ ਵੀ ਰੱਜੇਗਾ ਗੁਰੂ ਦੇ ਰਾਹੀਂ ਰੱਬ ਨਾਲ ਜੁੜ ਕੇ ਰੱਜੇਗਾ। ਗੁਰੂ ਨੇ ਆਖਿਆ ਨਾ, ਬਸਤਾ ਟੂਟੀ ਝੌਂਪੜੀ, ਕਹਿੰਦੇ ਤੇਰੇ ਕੋਲ ਟੁੱਟੀ ਜੀ ਝੌਂਪੜੀ ਹੋਵੇ। ਮੈਂ ਨਹੀਂ ਕਹਿੰਦਾ ਵੀ ਚੰਗਾ ਘਰ ਨਾ ਹੋਵੇ, ਹੋਵੇ, ਪਰ ਮੰਨ ਲਓ ਗੁਰੂ ਸਾਹਿਬ ਕਹਿੰਦੇ ਵੀ ਟੁੱਟੀ ਹੋਈ ਝੌਂਪੜੀ 'ਚ ਰਹੀ ਜਾਂਦਾ, ਕੱਚਾ ਹੀ ਆ ਘਰ। ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਕੋਈ ਉੱਚੀ ਜਾਤ ਨਹੀਂ ਵੀ ਬੰਦਾ ਬਾਹਰ ਲਿਖਾ ਦੇਵੇ ਵੀ ਆਹ ਮੇਰੀ ਉੱਚੀ ਗੋਤ ਹੈ, ਕੋਈ ਉੱਚੀ ਗੋਤ ਨਹੀਂ ਹੈ, ਕੋਈ ਉੱਚੀ ਜਾਤ ਨਹੀਂ ਹੈ, ਕੋਈ ਚੰਗਾ ਮਿੱਤਰ ਨਹੀਂ ਹੈ। ਮਿੱਤਰ ਨਾ ਇੱਠ ਧਨ ਰੂਪਹੀਣ, ਕਿਸ਼ ਸਾਕ ਨਾ ਛਿੰਨਾ। ਪਰ ਗੁਰੂ ਨੇ ਆਖਿਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਬੰਦਾ ਵੀ ਜੇ ਰੱਬ ਨਾਲ ਜੁੜ ਗਿਆ ਤੇ ਰੱਜਿਆ ਹੋਇਆ ਹੈ, ਰਾਜਾ ਹੈ, ਤੋ ਅੰਦਰੋਂ ਜੁੜਨਾ ਸੁਖੀ ਹੋਣਾ ਹੈ। ਸਹਿਜ ਵਿੱਚ ਅੰਦਰੋਂ ਜੁੜ ਕੇ ਆਵਾਂਗੇ, ਇਹੀ ਲੋੜ ਹੈ। ਨਹੀਂ ਤੇ ਗੁਰੂ ਸਾਹਿਬ ਇਹ ਵੀ ਗੁਰਬਾਣੀ 'ਚ ਆਖਦੇ ਸਾਹਿਬ ਕਹਿੰਦੇ ਨੇ ਕਿ ਬੰਦਾ ਜਿਹੜਾ ਹੈ ਨਾ, ਸੁੱਖ ਨਾਹੀਂ ਬਹੁਤੇ ਧਨ ਖਾਟੇ। ਗੁਰੂ ਨੇ ਆਖਿਆ, ਸੁੱਖ ਨਾਹੀਂ ਪੇਖੈ ਨਿਰਿਤ ਨਾਟੇ। ਗੁਰੂ ਨੇ ਆਖਿਆ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਜਿੰਨੇ ਮਰਜ਼ੀ ਦੇਸ਼ਾਂ 'ਚ ਬੰਦਾ ਭਰਮਣ ਕਰ ਦੇਵੇ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਰੱਬ ਨਾਲ ਜੁੜ ਗਏ, ਥੋੜ੍ਹਾ ਵੀ ਕਮਾ ਰਹੇ ਹਾਂ, ਪਰ ਇਮਾਨਦਾਰੀ ਦਾ ਕਮਾ ਰਹੇ ਹਾਂ, ਹੱਕ ਦਾ ਕਮਾ ਰਹੇ ਹਾਂ, ਤਾਂ ਫਿਰ ਆਪਾਂ ਸੁਖੀ ਹਾਂ। ਅਮੀਰ ਹੋਣਾ ਮਾੜੀ ਗੱਲ ਨਹੀਂ, ਅਮੀਰ ਹੋਵੇ ਭਾਈ ਲੱਖੀ ਸ਼ਾਹ ਬਣਜਾਰੇ ਵਰਗਾ, ਗੁਰੂ ਦੇ ਵਾਸਤੇ ਘਰ ਨੂੰ ਅੱਗ ਲਾ ਦਿੱਤੀ, ਅਮੀਰੀ ਹੈ ਪਰ ਗੁਰੂ ਲਈ। ਪਰ ਇਕੱਲਾ ਧਨ ਚੇਤੇ 'ਚ ਹੋਵੇ, ਰੱਬ ਭੁੱਲ ਜਾਵੇ, ਉਹਨੂੰ ਗੁਰੂ ਸਾਹਿਬ ਕਹਿ ਰਹੇ ਨੇ ਰੱਬ ਭੁੱਲ ਗਿਆ ਤੇ ਉਹ ਬੰਦਾ ਦੁਖੀਆਂ ਦੇ ਵਿੱਚ

ਜਿਨ੍ਹਾਂ ਨੇ ਗੁਰੂ ਦੀ ਮੰਨ ਕੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜੇ ਗੁਰਮਾਨ ਪ੍ਰਭੂ ਲਿਵ ਲਾਈ, ਗੁਰੂ ਨੇ ਆਖਿਆ ਰੱਬ ਨਾਲ ਜੁੜ ਜਾਓ। ਜਿਨ੍ਹਾਂ ਨੇ ਗੁਰੂ ਦੀ ਮੰਨ ਕੇ ਪਰਮਾਤਮਾ ਦੇ ਵਿੱਚ ਲਿਵ ਲਾ ਲਈ, ਪਰਮਾਤਮਾ ਨੂੰ ਚੇਤੇ ਕਰ ਲਿਆ, ਤੇ ਮਹਾ ਆਨੰਦ, ਉਹ ਮਹਾ ਆਨੰਦ ਵਿੱਚ ਹੈ। ਉਹ ਬਹੁਤ ਸਬਰ ਵਾਲਾ, ਬਹੁਤ ਸਹਿਜ ਵਾਲਾ ਬਣ।

ਨਾਲੇ ਦੂਜਾ ਪਾਸਾ ਗੁਰੂ ਨੇ ਦੱਸਿਆ ਫਿਰ ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਜਿਨ੍ਹਾਂ ਨੇ ਗੁਰੂ ਨੂੰ ਪਿੱਠ ਦੇ ਦਿੱਤੀ ਬੇਮੁੱਖ ਹੋ ਗਿਆ ਗੁਰੂ ਵੱਲ ਮੁੱਖ ਨਹੀਂ ਹੈ ਬੇਮੁੱਖ ਹੋ ਗਏ ਨੇ ਜਿਹੜੇ ਤੇ ਨਰਕ ਘੋਰ ਮੈਂ ਪਰਿਆ ਜਿਹੜਾ ਗੁਰੂ ਤੋਂ ਬੇਮੁੱਖ ਹੋ ਗਿਆ ਭਾਈ ਉਹ ਘੋਰ ਨਰਕ ਦੇ ਵਿੱਚ ਬੈਠਾ ਹੋਇਆ ਹੈ ਬੇਮੁੱਖ ਹੋਣਾ ਹੀ ਨਰਕ ਵਿੱਚ ਜਾਣਾ ਹੈ ਸਾਡਾ ਨਰਕ ਗੁਰੂ ਤੋਂ ਬੇਮੁੱਖ ਹੋ ਜਾਣਾ ਸਾਡਾ ਸਵਰਗ ਗੁਰੂ ਦੇ ਸਨਮੁੱਖ ਹੋ ਜਾਣਾ ਇਤਨਾ ਨੁਕਤਾ ਜੇ ਅਸੀਂ ਸਮਝ ਲਈਏ ਤੇ ਆਪਾਂ ਸਦਾ ਹੀ ਸਵਰਗ ਵਿੱਚ ਹਾਂ ਮਰਨ ਤੋਂ ਬਾਅਦ ਸਵਰਗ ਵਾਸੀ ਲਿਖਣ ਦੀ ਲੋੜ ਨਹੀਂ ਹੈ ਜਦੋਂ ਕੋਈ ਚਲਾ ਜਾਂਦਾ ਭਾਵੇਂ ਬੰਦਾ ਨਸ਼ੇ ਕਰਕੇ ਚੱਲ ਜੇ ਤੇ ਲਿਖ ਦਿੰਦੇ ਆ ਜੀ ਸਵਰਗ ਵਾਸੀ ਜਿਤਨਾ ਚਿਰ ਤੱਕ ਅਸੀਂ ਜਿਉਂਦੇ ਸਵੈ ਅਰਗ ਗੁਰੂ ਦੇ ਨੇੜੇ ਨਹੀਂ ਹੋਏ ਤੇ ਮਰਨ ਤੋਂ ਬਾਅਦ ਕਿੱਥੋਂ ਹੋ ਜਾਵਾਂਗੇ ਜੇ ਸਾਰੀ ਜ਼ਿੰਦਗੀ ਆਪਣੀ ਇੱਦਾਂ ਲੰਘ ਗਈ ਤਾਂ ਗੁਰੂ ਸਾਹਿਬ ਕੀ ਕਹਿੰਦੇ ਭਾਈ ਜਿਹੜੇ ਗੁਰੂ ਤੋਂ ਬੇਮੁੱਖ ਨੇ ਉਹ ਘੋਰ ਨਰਕ ਵਿੱਚ ਮੈਨੂੰ ਤਾਂ ਇਤਿਹਾਸ ਦਾ ਉਹ ਵਾਕਿਆ ਚੇਤੇ ਆ ਰਿਹਾ ਦੋਵੇਂ ਗੱਲਾਂ ਨੇ ਨਾ ਇੱਥੇ ਪਰਮਾਤਮਾ ਨਾਲ ਜੁੜ ਗਏ ਆਨੰਦ ਵਿੱਚ ਗੁਰੂ ਤੇ ਰੱਬ ਤੋਂ ਬੇਮੁੱਖ ਹੋ ਗਏ ਤੇ ਘੋਰ ਨਰਕ ਵਿੱਚ ਹੁਣ ਮਰਜ਼ੀ ਤਾਂ ਸਾਡੀ ਆ ਨਾ ਰਾਹ ਤੇ ਦੋਵੇਂ ਦੱਸ ਦਿੱਤੇ ਨੇ ਗੁਰੂ ਨੇ ਆਹ ਗੁਰਮੁਖਾਂ ਵਾਲਾ ਵਾ ਆਹ ਮਨਮੁਖਾਂ ਵਾਲਾ ਵਾ ਗੁਰਮੁਖਾਂ ਵਾਲੇ ਤੇ ਚੱਲ ਪਏ ਤੇ ਗੁਰੂ ਦੀ ਖੁਸ਼ੀ ਆ ਮਨਮੁਖਾਂ ਵਾਲੇ ਤੇ ਚੱਲ ਪਏ ਤੇ ਦੁੱਖ ਵਾ ਜ਼ਹਿਰ ਬੀਜ ਦਿੱਤੀ ਕੰਡੇ ਬੀਜ ਦਿੱਤੇ ਕਿੱਕਰ ਬੀਜਤੀ ਤੇ ਉਹਨੂੰ ਮਰੂਦ ਥੋੜ੍ਹਾ ਲੱਗ ਪੈਣੇ ਆ ਵੀ ਹੁਣ ਮਰੂਦ ਲੱਗ ਪੈਣਗੇ ਕੰਡੇ ਹੀ ਲੱਗਣਗੇ ਉਹਨੂੰ ਨੇਕ ਕਰਮ ਕੀਤੇ ਤੇ ਨੇਕ ਫਲ ਮਾੜੇ ਕਰਮ ਕੀਤੇ ਤੇ ਮਾੜਾ ਫਲ ਮਹਾਰਾਜਾ ਖੜਕ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਉਹ ਚੜ੍ਹਾਈ ਕਰ ਗਿਆ ਕਵਰ ਨੌ ਨਿਹਾਲ ਸਿੰਘ ਬੜਾ ਲਾਇਕ ਸੀ ਮਹਾਰਾਜਾ ਖੜਕ ਸਿੰਘ ਆਪਣੇ ਬਾਪੂ ਦਾ ਸੰਸਕਾਰ ਕਰਕੇ ਕਵਰ ਨੌ ਨਿਹਾਲ ਸਿੰਘ ਜਿਹੜਾ ਵਾ ਉਹ ਕਿਲੇ ਵੱਲ ਆ ਰਿਹਾ ਲਾਹੌਰ ਜਦੋਂ ਆਪਾਂ ਜਾਈਏ ਤੇ ਜਿਹੜਾ ਕਿਲਾ ਵਾ ਸ਼ਾਹੀ ਜਿੱਧਰ ਗੁਰਦੁਆਰਾ ਦੇਹਰਾ ਸਾਹਿਬ ਆ ਨਾ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਆ ਕਵਰ ਨੌ ਨਿਹਾਲ ਸਿੰਘ ਦੀ ਸਮਾਧ ਆ ਉਹਦੇ ਕੋਲ ਦੀ ਇੱਕ ਦਰਵਾਜ਼ਾ ਵਾ ਉਹਨੂੰ ਕਹਿੰਦੇ ਰੌਸ਼ਨੀ ਦਰਵਾਜ਼ਾ ਇਹ ਰੌਸ਼ਨੀ ਦਰਵਾਜ਼ਾ ਸੀ ਇੱਥੋਂ ਰੌਸ਼ਨੀਆਂ ਜਾਂਦੀਆਂ ਸੀ ਪੂਰੇ ਕਿਲੇ ਦੇ ਵਿੱਚ ਇਹਦੇ ਥੱਲਿਓਂ ਦੀ ਲੰਘਣਾ ਤੇ ਆਪਾਂ ਜਾਣਦੇ ਹਾਂ ਕਿ ਧਿਆਨ ਸਿੰਘ ਡੁੱਗ ਰਹੇ ਹੋਣਾ ਨੇ ਸੱਜਾ ਸੁੱਟਿਆ ਤੇ ਕਵਰ ਨੌ ਨਿਹਾਲ ਸਿੰਘ ਜਿਹੜਾ ਸੀ ਉਹ ਬਾਅਦ ਵਿੱਚ ਉਹਨਾਂ ਨੇ ਤੜਫਾ ਤੜਪਾ ਕੇ ਮਾਰੇ ਇੱਥੇ ਇੱਕ ਹੋਰ ਵੀ ਨੁਕਤਾ ਹੈ ਇਹ ਗਿਆਨੀ ਸੋਹਣ ਸਿੰਘ ਸ਼ੀਤਲ ਹੋਣਾ ਲਿਖਿਆ ਉਹ ਕਹਿੰਦੇ ਵੀ ਰੁਮਾਲ ਦਾ ਇਸ਼ਾਰਾ ਦੇਣਾ ਸੀ ਤੇ ਸੱਜਾ ਸੁੱਟਣਾ ਸੀ ਪਰ ਉਹਨੇ ਇਸ਼ਾਰਾ ਦੇਣ ਵਾਲੇ ਨੇ ਥੋੜ੍ਹੀ ਦੇਰੀ ਕੀਤੀ ਅਤੇ ਬਾਅਦ 'ਚ ਧਿਆਨ ਸਿੰਘ ਡੋਗਰਾ ਕਹਿੰਦਾ ਕਿ ਦੇਰੀ ਕਾਹਤੋਂ ਕੀਤੀ ਸੀ ਕਹਿੰਦਾ ਜੀ ਤੁਹਾਡਾ ਭਤੀਜਾ ਜਿਹੜਾ ਵਾ ਕਵਰ ਨੌ ਨਿਹਾਲ ਦੇ ਹੱਥ ਦੇ ਵਿੱਚ ਹੱਥ ਪਾ ਕੇ ਆ ਰਿਹਾ ਸੀ ਮੈਂ ਕਿਹਾ ਤੁਹਾਡਾ ਭਤੀਜਾ ਨਾ ਮਰ ਜੇ ਅਤੇ ਧਿਆਨ ਸਿੰਘ ਡੋਗਰਾ ਕਹਿੰਦਾ ਮਰ ਜਾਂਦਾ ਤਾਂ ਫੇਰ ਕੀ ਸੀ ਰਾਜ ਸਾਡੇ ਕੋਲ ਆਉਣਾ ਚਾਹੀਦਾ ਇਹਨੂੰ ਰਾਜਨੀਤੀ ਕਹਿੰਦੇ ਆ ਤੇ ਜਦੋਂ ਤੜਫਾ ਤੜਫਾ ਕੇ ਕਵਰ ਨੌ ਨਿਹਾਲ ਸਿੰਘ ਨੂੰ ਮਾਰਿਆ ਉਹਦੀ ਮਾਂ ਨੇ ਇਹਨੂੰ ਆਖਿਆ ਸੀ ਧਿਆਨ ਸਿੰਘ ਡੋਗਰੇ ਨੂੰ ਜਿਵੇਂ ਮੇਰਾ ਪੁੱਤ ਪਾਣੀ ਮੰਗਦਾ ਮੰਗਦਾ ਮਰਿਆ ਤੂੰ ਵੀ ਮਰੇਗਾ ਜਦੋਂ ਲਹਿਣਾ ਸਿੰਘ ਸੰਧਾ ਵਾਲੀਆ ਸਰਦਾਰ ਅਜੀਤ ਸਿੰਘ ਸੰਧਾ ਵਾਲੀਆ ਇਹਨਾਂ ਨੂੰ ਧਿਆਨ ਸਿੰਘ ਡੋਗਰੇ ਨੇ ਰਲਾ ਲਿਆ ਵੀ ਤੁਸੀਂ ਮਹਾਰਾਜਾ ਸ਼ੇਰ ਸਿੰਘ ਨੂੰ ਮਾਰਨਾ ਇਹ ਦੋਵੇਂ ਪਾਸੇ ਚੱਲ ਪਏ ਇਹਨਾਂ ਨੇ ਜਾ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਆਖਿਆ ਵੀ ਦੇਖ
ਸਾਨੂੰ ਆਖਿਆ ਧਿਆਨ ਸਿੰਘ ਡੋਗਰੇ ਨੇ ਕਿ ਤੈਨੂੰ ਮਾਰ ਦੇਣਾ। ਉਹਨੇ ਆਪਣੀ ਕਿਰਪਾ ਨੇ ਇਹਨਾਂ ਅੱਗੇ ਰੱਖ ਦਿੱਤੀ, ਕਹਿੰਦੇ ਮਾਰ ਦਿਓ। ਚਲੋ ਇਹਨਾਂ ਨੇ ਉੱਥੇ ਵੀ ਇੱਕ ਵਾਅਦਾ ਕਰ ਲਿਆ। ਮਹਾਰਾਜਾ ਸ਼ੇਰ ਸਿੰਘ ਨੇ ਆਖਿਆ ਵੀ ਤੁਸੀਂ ਉਹਨੂੰ ਹੀ ਮਾਰ ਦਿਓ, ਗਦਾਰ ਨੂੰ ਲਿਖ ਕੇ ਦੇ ਦਿੱਤਾ। ਇਹ ਦੋਵੇਂ ਫਿਰ ਉੱਥੇ ਗਏ ਅਤੇ ਜਾ ਕੇ ਧਿਆਨ ਸਿੰਘ ਡੋਗਰੇ ਨੂੰ ਕਹਿੰਦੇ ਸਾਨੂੰ ਮਾਰਨ ਭੇਜਿਆ। ਹੁਣ ਉੱਧਰ ਕਹਿੰਦੇ ਆ ਸਾਨੂੰ ਮਾਰਨ ਭੇਜਿਆ ਵਾ, ਅਤੇ ਪਰ ਅਸੀਂ ਤੈਨੂੰ ਮਾਰਨਾ ਨਹੀਂ। ਉਹਨੇ ਆਖ ਕਿਹਾ ਵੀ ਮੈਂ ਤੁਹਾਨੂੰ ਬਹੁਤ ਹੋਰ ਕੁਛ ਦੇ ਦਊਂਗਾ, ਤੁਸੀਂ ਮਹਾਰਾਜਾ ਸ਼ੇਰ ਸਿੰਘ ਨੂੰ ਮਾਰ ਦਿਓ, ਲਹਿਣਾ ਸਿੰਘ, ਅਜੀਤ ਸਿੰਘ। ਇਹ ਪਰਤ ਕੇ ਗੈਰ ਮਹਾਰਾਜਾ ਸ਼ੇਰ ਸਿੰਘ ਦੇ ਕੋਲ ਧੋਖੇ ਦੇ ਨਾਲ ਮਾਰਿਆ। ਉਹਦਾ ਪੁੱਤਰ ਟਿੱਕਾ ਪ੍ਰਤਾਪ ਸਿੰਘ 8 ਸਾਲ ਦਾ ਵੀ ਮਾਰਿਆ। ਇਹ ਸਿੱਖਾਂ ਦਾ ਆਪ ਉਦਰਾਪਨ ਹੈ। ਸਿੱਖ ਰਾਜ ਕਿਵੇਂ ਗਿਆ ਇਹਨੂੰ ਸਮਝਣ ਦੀ ਲੋੜ ਹੈ। ਠੀਕ ਹੈ ਧਿਆਨ ਸਿੰਘ ਡੋਗਰਾ ਬੈਠਾ ਹੈ, ਪਰ ਅਜੀਤ ਸਿੰਘ ਅਤੇ ਠਾਕੁਰ ਸਿੰਘ ਵੀ ਬੈਠਾ। ਅੱਜ ਕੀ ਆ ਸਾਡੇ ਵਿੱਚ? ਅੱਜ ਵੀ ਸਿੱਖਾਂ ਦੇ ਵਿੱਚ ਆਪ ਉਦਰਾਪਨ ਰੱਜ ਕੇ ਹੈ।

ਸਾਹਮਣੇ ਤਾਂ ਵੇਖੋ ਅਸੀਂ ਕਰਮ ਕਰਦੇ ਹਾਂ, ਇੱਕ ਵਾਰੀ ਬੁਰਾ ਕਰੀਏ ਪਹਿਲੀ ਵਾਰੀ ਮਨ ਕਹੂਗਾ ਮਾੜਾ ਹੀ ਹੋ, ਬੰਦਾ ਨਹੀਂ ਸੁਣਦਾ, ਦੂਜੀ ਵਾਰੀ ਫਿਰ ਉਹ ਸੁਭਾਅ ਬਣ ਜਾਂਦਾ ਵਾ, ਜਿਹੋ ਜਿਹਾ ਕਰਮ ਕਰਾਂਗੇ ਤੇ ਇਹੋ ਜਿਹਾ ਫਲ ਪਾਵਾਂਗੇ। ਰਾਹ ਦੋ ਨੇ, ਗੁਰਮੁਖ ਵਾਲਾ ਤੇ ਮਨਮੁਖ ਵਾਲਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਫਿਰ ਜਿਸ ਪਾਸੇ ਨੂੰ ਰੱਬ ਨੇ ਲਾ ਦਿੱਤਾ ਹੈ ਉਸ ਪਾਸੇ ਨੂੰ ਜੇ ਮਨਮੁਖਾਂ ਵਾਲੇ ਪਾਸੇ ਤੁਰ ਪਿਆ ਤੇ ਉੱਧਰ ਨੂੰ ਲੱਗ ਜਾਂਦਾ, ਗੁਰਮੁਖਾਂ ਵਾਲੇ ਪਾਸੇ ਤੁਰ ਪਿਆ ਉੱਧਰ ਹੀ ਲੱਗ ਜਾਂਦਾ ਹੈ। ਇਹ ਸਾਰੀ

ਨਾਨਕ ਸਾਹਿਬ ਆਖਦੇ ਨੇ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ, ਮੈਂ ਤੇ ਗੁਰਮੁਖਾਂ ਦੀ ਸੰਗਤ ਦਾ ਆਸਰਾ ਲੈ ਲਿਆ ਹੈ, ਮੇਰਾ ਮਨ ਗੁਰਮੁਖਾਂ ਦੀ ਸੰਗਤ ਰਾਹੀਂ ਪਰਮਾਤਮਾ ਦੇ ਚਰਨਾਂ ਨਾਲ, ਗੁਰਸ਼ਬਦ ਨਾਲ, ਗੁਰਬਾਣੀ ਨਾਲ ਜੁੜ ਗਿਆ ਹੈ ਭਾਈ।

ਤੇ ਗੁਰਬਾਣੀ ਨਾਲ ਜੁੜ ਕੇ ਮੇਰਾ ਜੀਵਨ ਜਿਹੜਾ ਹੈ ਉਹ ਸਫਲ ਹੋ ਗਿਆ ਹੈ। ਤੋ ਜੁੜਨਾ ਗੁਰਬਾਣੀ ਨਾ, ਗੁਰ ਸ਼ਬਦ ਨਾ, ਮਨਮੁਖਤਾਈ ਛੱਡਣੀ। ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ। ਬਿਖ ਬੀਜ ਕੇ ਅੰਮ੍ਰਿਤ ਨਹੀਂ, ਅੰਮ੍ਰਿਤ ਬੀਜਾਂਗੇ ਅੰਮ੍ਰਿਤ ਪਾਵਾਂਗੇ। ਅੰਮ੍ਰਿਤਮਈ ਬਾਣੀ ਨਾ ਜੁੜਾਂਗੇ ਜੀਵਨ ਅੰਮ੍ਰਿਤਮਈ ਬਣੂਗਾ। ਵਿਸ਼ੇ ਵਿਕਾਰਾਂ ਦੇ ਵੱਲ ਜਾਵਾਂਗੇ ਤੇ ਵਿਸ਼ੇ ਵਿਕਾਰ ਹੀ ਚਿੰਬੜਨਗੇ। ਰੱਬ ਨਾ ਜੁੜਾਂਗੇ ਸਹਿਜ ਆਊਗਾ, ਗੁਰਬਾਣੀ ਤੇ ਰੱਬ ਗੁਰੂ ਨੂੰ ਭੁੱਲਾਂਗੇ ਭਟਕਣਾ ਆਵੇਗੀ। ਸਭ ਕੁਛ ਚਾਹੀਦਾ ਜੀਵਨ ਵਿੱਚ, ਪਰ ਰੱਬ ਚੇਤੇ ਹੋਵੇ, ਗੁਰੂ ਚੇਤੇ ਹੋਵੇ, ਆਨੰਦ ਤੇ ਸਹਿਜ। ਗੁਰੂ ਸਾਹਿਬ ਨੇ ਆਖਿਆ ਕਿ ਉਦੋਂ ਹੀ ਜੀਵਨ ਦੇ ਵਿੱਚ ਆਉਂਦਾ ਹੈ। ਤੋ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਦੇ ਅੰਮ੍ਰਿਤਮਈ ਬਚਨ ਸਾਡੇ ਹਿਰਦੇ ਦੇ ਵਿੱਚ ਵਸਣ ਜੀ। ਮੀਰੀ ਪੀਰੀ ਖਾਲਸਾ ਮਾਰਚ, ਉਸ ਦਾ ਜਿਹੜਾ ਦੂਜਾ ਪੜਾਅ ਹੈ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਮਾਲਵੇ ਅਤੇ ਪਵਾਦ ਦੇ ਵਿੱਚੋਂ ਦੀ ਹੁੰਦਾ ਹੋਇਆ 23 ਅਗਸਤ ਤੋਂ ਇਹ ਸ਼ੁਰੂ ਹੋ ਰਿਹਾ ਹੈ। ਤੋ ਸਮੂਹ ਸੰਗਤਾਂ ਨੇ ਇਹਦੇ ਵਿੱਚ ਹਿੱਸਾ ਲੈਣਾ, ਗੁਰਬਾਣੀ ਦਾ ਸੰਦੇਸ਼, ਗੁਰਬਾਣੀ ਦਾ ਉਪਦੇਸ਼ ਇਸ ਮਾਰਚ ਰਾਹੀਂ ਦੱਸਿਆ ਜਾ ਰਿਹਾ ਹੈ, ਉਹ ਆਪਾਂ ਸੁਣਨਾ ਹੈ, ਸਹਿਯੋਗ ਕਰਨਾ ਹੈ ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜਨਾ ਹੈ। ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਜੁੜਨਾ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਜੀ। ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ। ਆਓ ਆਖਰੀ ਪੰਕਤੀਆਂ ਦਾ ਇੱਕ ਵਾਰੀ ਫਿਰ ਪਾਠ।

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਲੱਗੀ ਜਾਂਦੇ ਚੋਰਾਂ ਤੇ ਸਾਧਾਂ ਚ ਫਰਕ ਨਹੀਂ, ਪਰ ਇੱਕ ਗੱਲ ਕਹੂੰਗਾ, ਸੱਪ ਤੇ ਸਾਧ ਤੋਂ ਬਚ ਕੇ ਆਈਏ ਕਿਤੇ ਅਸਲੀ ਨਾ ਹੋਣ, ਯਾਰ ਤੇ ਬਟੇਰੇ ਕੋਲ ਬਚ ਕੇ ਰਹੀਏ ਉਹ ਕਿਤੇ ਫਸਲੀ ਨਾ ਹੋਣ। ਸਾਧ ਬਣ ਠੱਗੀ ਜਾਂਦੇ ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਤੇ ਸਾਧ

ਸਵਰਗ ਜਾਨਰਕ ਪਏ ਸਭ ਕੁਝ ਇੱਥੇ ਆ ਉਹ ਜਿਹਨੂੰ ਕਹਿੰਦੇ ਉਹ ਸਵਰਗ ਜਾਨਰਕ ਪਏ ਸਭ ਕੁਝ ਇੱਥੇ ਆ ਇੱਥੇ ਕਿਵੇਂ ਆ ਅੱਜ ਦੀ ਦੁਨੀਆਦਾਰੀ ਚ ਇੱਥੇ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: 92.7 FM ਨੂੰ 403 238 66 67 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ

0: ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
1: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-4067।
0: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 Hopewell Place, ਨਾਰਥ ਈਸਟ ਕੈਲਗਰੀ।

ਟਾਈਮ ਸੰਗਤ ਕਾਲ ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੂਜਾ ਅੰਮ੍ਰਿਤ ਨਾਨਕ ਅੰਮ੍ਰਿਤ ਮਨੇ ਮਾਹੇ ਪਾਈਐ ਗੁਰ ਪ੍ਰਸਾਦਿ।

ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ

0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਰਜੁਨ ਸੈਭੰ ਗੁਰਪ੍ਰਸਾਦ। ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਢੂੰਡੇ ਸਰਾਜਾ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ।
1: ਜੇ ਸੌ ਚੰਦਾ ਉਗਵੈ ਹੈ ਸੁਰ ਚੜ੍ਹੈ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਕੌਰ ਅੰਧਾਰ ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੈ ਤਿਲ ਬੁਆਰ ਜਿਉਂ ਸੁੰਜੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਪਲੀਐ ਫੁੱਲੀਐ ਬੱਪੜੇ ਪੀ ਤਨ ਵਿੱਚ ਸਵਾਹ ਪੌੜੀ।

ਸਾ ਜਾਪੀ ਨ ਰਚਣਾ ਦੁਈ ਕੁਦਰਤ ਸਾਜੀਏ ਕਾਰਾ ਸਿੰਡ ਠੋ ਚਾਓ ਦਾਤਾ ਕਰਤਾ ਆਪ ਤੋ ਤੁਸ ਦੇ ਵਹਿ ਕਰੇ ਪਸਾਓ ਤੂੰ ਜਾਣੂ ਇਹ ਸਭ ਸੇ ਦਿਲੈ ਸਹਿ ਜਿੰਦ ਕਵਾਓ ਕਰ ਆਸਨ ਡਿਠੋ ਚਾਓ ਕਰ ਆਸਨ ਡਿਠੋ ਚਾਓ।

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਰੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇ ਨ ਸੱਚ ਜੋ ਮਰ ਜਮੈ ਸੋ ਕੱਚ ਨੀ ਕੱਚ ਮਹਿਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਹਚਲ ਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁਝੈ ਸਪਹਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਪਿਆਪ ਨਾਨਕ ਕਾਰਨਕ ਥੀ ਜਾਏ ਕੀਤਾ ਕਰਨਾ ਸਰੂ ਜਾਏ ਮਹੱਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਤੇ ਆਖ ਨਾ ਚਾਪਈ ਜੇ ਕਿਸਿਆ ਨੇ ਰਾਸ ਨਾਨਕ ਗੁਰਮੁਖ ਜਾਣੀਐ

ਨਾਨਕ ਜੀ ਉਪਾਇ ਕੋ ਲਿਖਣਾ ਵੇ ਧਰਮ ਬਹਾਲਿਆ ਉਥੇ ਸੱਚ ਹੀ ਸੱਚ ਨਿਪੜੈ ਚੁਣ ਵੱਖ ਕੱਢੇ ਜਜ ਮਾਲਿਆ ਥਾਉਣ ਪੈਣ ਕੂੜੇ ਅਰ ਮੋਹ ਕਾਲੇ ਦੂਜ ਚਾਲਿਆ ਤੇਰੇ ਨਾਇਰ ਤਿਸ ਜਿਨ ਗਏ ਹਾਰ ਗਏ ਸਿ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ ਵੇ ਧਰਮ ਬਹਾਲਿਆ।

ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ।

ਭੋਗ ਭੋਗ ਕਹਿ ਪਸਮੜ ਪੋਰ ਸਦਾਇਆ, ਵੱਡਾ ਹੋਆ ਦੁਨੀਦਾਰ ਕਲ ਸੰਕਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੇ ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋ ਵੀ ਪੋਧੀ ਹੁਣ ਸੁਣਿਆ ਕਹਿ ਰੁਆਇਆ, ਮਨ

ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਖੋ ਕਰੋੜੀ ਚਲਤ ਅਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋ

0: ਨਾਨਕ ਨਿਰਭਉ ਨਿਰੰਕਾਰ ਸੱਚੇ ਇੱਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਣ ਵਾਲ, ਕੇਤੀਆਂ ਕਣਕ ਹਣੀਆਂ ਕੇਤੇ ਬੇਦ ਵਿਚਾਰ, ਕੇਤੇ ਨਚਹਿ ਮੰਗਤੇ ਗਿੜਮੁੜਪੁਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕਰੇ ਬਾਜ਼ਾਰ, ਗਾਵੇ ਹੈ ਰਾਜੇ ਰਾਣੀਆਂ ਬੋਲੇ ਅਲਪਤਾਲ। ਲਖਟ ਕਿਆ ਕੇ ਮੁੰਦੜੇ ਲਖਟ ਕਿਆ ਕੇ ਹਾਰ, ਜਿਤਨ ਪਾਈਏ ਨਾਨਕਾ ਸੇਤਨ ਹੋਵੇ ਸ਼ਾਰ। ਗਿਆਨ ਅਗਲੀ ਢੂੰਡੀਏ ਕਤਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾਰ। ਪੌੜੀ ਨਜ਼ਰ

ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲੈ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ।

ਲੋਕ ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਲ ਧਨ

ਗੁਰੂ ਰਾਵਾਂ ਚਾਤੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਨਪੁਰੇ ਤਾਲਾ ਪਛਾੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਨ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕੰਟੜਾਉ ਧਿਨੀ ਰੈਂਜਨਾ ਮੰਚਾ ਸਿੱਖੀ ਸਿੱਖਿਆ ਗੁਰ ਵਿਚਾਰ ਨਦੀ ਕਮਲ ਗਹਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਰ ਬੁਲਾਉਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਘਾ ਪੰਖੀ ਪਾਉਂਦੀਆਂ ਲੈਣਾ ਸਾ ਸੁਵੇ ਝਾੜ ਪੁਆਈਏ ਜੰਤ ਨਾਨਕ ਪਾਉਂਦਿਆਂ ਗਣਤ ਬੰਧਨ ਬੰਦ ਪੁਆਏ ਸੋਏ ਪਇਆ ਕਿਤਨ ਚ ਸਭ ਕੋਏ ਨੱਚ ਨੱਚ ਹੱਸੇ ਚਲੇ ਸਿਰ ਉੱਡਣਾ ਜਾਈ ਸਿਰ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤੇ ਨਾ ਮਨ ਭਾਉ ਪੜਿ ਨਾਉ।

0: ਤੇਰਾ ਨਿਰੰਕਾਰ ਹੈ ਨਾ ਲੈ ਨਿਰਕ ਨਾ ਜਾਈਏ, ਜੀਓ ਪਿੰਡ ਸਭ ਤੀ ਸਦਾ ਦੇ ਖਾਜਿਆ ਗਵਾਈਏ, ਜੇ ਲੋੜੇ ਚੰਗਾ ਆਪਣਾ ਕਰ ਭੁੰਨੋ ਨੀ ਸਦਾਈਏ, ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈਏ, ਕੋ ਰਹੇ ਨਾ ਭਰੀਏ ਪਾਈਏ, ਕੋ ਰਹੇ ਨਾ ਭਰੀਏ ਪਾਈਏ,
1: ਪੰਥ ਦਸਾਵਾ।

0: ਓਏ ਜੇ ਆਖੇ ਸੋ ਤੂੰ ਹੈ ਜਾਣੇ ਤਨਾ ਫਿ ਤੇਰੀ ਸਾਰ ਨਾਨਕ ਭਗਤਾ ਭੁੱਖ ਸਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਘਰ ਪਾਂਡੇ ਤਾਂ ਕੀ ਆ ਜਲਦੀ ਕਰੇ ਪੁਕਾਰ ਜਲ ਜਲ ਰਵੇ ਬਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਦੇ ਕਾਨ ਕੀ ਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕੇ

ਹੋਰੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਿਆ ਸੁਣਾਇਆ। ਸਤਿਗੁਰ ਮਿਲੈ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੋਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਸਲੋਕ ਮਹੱਲਾ ਪਹਿਲਾ। ਹਾਂ ਵਿੱਚ ਆਇਆ ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ ਹਾਂ ਵਿੱਚ ਮੂਆ, ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ ਹਾਂ ਵਿੱਚ ਗਿਆ, ਹਾਂ ਵਿੱਚ ਸਚਿਆਰ ਕੂੜਿਆਰ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹੋਮ ਚ ਹੱਸੈ ਹੋਮ ਚ ਰੋਵੈ, ਹੋਮ ਚ ਫਰੀਐ ਹੋਮ ਚ ਧੋਵੈ, ਹੋਮ ਚ ਜਾਤੀ ਜਿਨ ਸਿਖੋਵੈ, ਹੋਮ ਚ ਮੂਰਖ ਹੋਮ ਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣ, ਹੋਮ ਚ ਮਾਇਆ ਹੋਮ ਸਾਇਆ, ਹੋਮੈ ਕਰ ਕਰ ਜਾਂਦਾ।

0: ਥੋੜੀ ਸੇਵ ਕੀਤੀ ਸੰਤੋਖੀ, ਜਿਨੀ ਸੱਚ ਸੱਚ ਧਿਆਇਆ, ਓਨੀ ਮੰਦੇ ਭੈਰ ਨ ਰੱਖਿਓ ਕਰ ਸੁਕਰੇ ਧਰਮ ਕਮਾਇਆ, ਓਨੀ ਦੁਨੀਆਂ ਤੋੜੇ ਬੰਦਨ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸੀ ਅਗਲਾ ਨਿਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।
1: ਗੁਰ ਅੰਮ੍ਰਿਤ ਪੀਂਦੇ ਹੋਈ

ਖਣ ਸਿਤ ਜਾਂ ਸੋਮਤ ਜਾਣੇ ਨਾਨਕਾ ਸਨਾ ਮੇਰਾ ਜੰਤ ਹਾ ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਖਰਨੀਤਾ ਸੋ ਕਰਤਾ ਚਿੰਤਾ ਕਰੇ ਜਿਨੁ ਪਾਇਆ ਜਗ ਤਿਸ ਦੁਹਾਰੀ ਸਵਸਥ ਤਿਸ ਦੀਵਾਨ ਭਗ।

ਪ੍ਰਵਾਨ ਲਖਤਾ ਪੁੱਪਰ ਤੀਰਥਾਂ ਸਹਿਜੋਗ ਬੇਬਾਨ ਲਖ ਸੁਰਤੰਗ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਵਣ ਜਾਨ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸਾਨ ਪੌੜੀ ਸੱਚਾ ਸਾਹਿਬ ਏਕ।

ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸੱਚ ਤਤ ਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੀੜੀ ਪਾਈ ਹੈ, ਪੜ ਪੜ ਗੱਡੀ ਖਾਤ, ਪੜੀ ਹੈ ਜਿੱਤੇ ਬਰਸ ਬਰਸ।

ਬਸਤਰ ਨਾ ਪਹਿਰੇ ਅਹਿਨਸ ਕਹਿਰੇ ਮੋਨ ਵੀ ਗੁੱਤਾਂ ਕਿਉਂ ਜਾਗਿਆ ਗੁਰਬਿਣ ਸੁਤਾ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਸ਼ਾਈ ਪਾਈ ਮੂਰਖ ਦੇ ਪਤ ਗਵਾਈ ਫਿਰ ਨਾਵੇਂ ਕਿਸਾ ਨਾ ਪਾਈ ਰਹਿ ਬਾਣੀ ਮਣੀ ਮਸਾਣੀ ਅੰਧ ਨ ਜਾਣਾ ਫਿਰ ਪਸਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸਪਾਏ ਆਸ ਅੰਦੇਸੇ ਤੇ ਕੇਵਲ ਹਮੈ ਸ਼ਬਦ ਜਲਾਏ ਔੜੀ ਭਗਤ ਤੇਰੇ।

0: ਲੈਮਣ ਭਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਾ ਢੋ ਨਾ ਲੈਣੀ ਧਾਵਦੇ ਇੱਕ ਮੂਲ ਨਾ ਬੁਝਣ ਆਪਣਾ ਨੂੰ ਹੋਦਾ ਆਪ ਗਣਾਏ ਦੇ ਹੋ ਢਾਡੀ ਕਣੀ ਚ ਜਾਤ ਹੋਰ ਤੁਮ ਜਸਦਾ ਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ
1: ਸੱਚ ਸਾਹ ਹਮਾ

ਸਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ ਕਲ ਕਲਖ ਬੇਤਾਲ, ਬੀਓ ਬੀਜ ਬਦਲੇ ਗਏ ਅਬ ਕਿਉਂ ਗਵੈ ਦਾਲ, ਜੇ ਕੁ ਹੋਏ ਤਾਂ ਗਵੈ ਰੁੱਤੀ ਹੁਣ ਰੁੱਤ ਹੋਏ, ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ, ਹੈ ਵਿੱਚ ਖੁੰਭ ਚੜਾਈਏ ਸਨ ਪਹਾਤਨ ਹੋਏ, ਨਾਨਕ ਭਗਤੀ ਦੇ ਰਫੇ ਕੂੜੇ ਸੋਨਾ ਕੋਈ ਮਹੱਲਾ ਪਹਿਲਾ। ਲਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ, ਕਾਮ ਨੇਮ ਸਤਿ ਪੁਛੀ।

ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੈ ਮੰਗੇ ਮੁਖਦਵਾਰ ਜਤੀ ਸਦਾਵੈ ਜੁਗ ਨਾ ਜਾਣਾ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੈ ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ।

ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੈ, ਜਿਨ ਕੀ ਲਿਖੈ ਪਤ ਪਵੈ। ਚੰਗੇ ਸਹੀ ਕੇ ਪੌੜੀ ਤੁਰ ਕਰਮ ਜਨਾ।

0: ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਤਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਤ ਸਵਾਲੇ ਹੋ ਜਿਨ ਕੀਤੀ ਸੋ ਪਾਰ ਪਾਇਆ ਕਾਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਹੀ ਨਿਰੰਜਨ ਦਿਓ ਮਹੱਲਾ ਦੂਜਾ।
0: ਏ ਕ੍ਰਿਸ਼ਨ ਸਰਬ ਦੇ

ਕੋਰੀ ਪੜਿਆ ਹੋਵੇ ਗੁਨਹਿਗਾਰ ਤਾਂ ਉਮੀ ਸਾਧ ਨਾ ਮਾਰੀਏ, ਜਿਹਾ ਕਾਲੇ ਘਾਲ ਨਾ ਤੇ ਵੇਹੋ ਨਾ ਉਪਚਾਰੀਏ, ਐਸੀ ਕਲਾ ਨਾ ਖੇਡੀਏ ਜਿੱਤ ਦਰਗਹਿ ਗਿਆ ਹਾਰੀਏ, ਪੜਿਆ ਤੇ ਮੈਂ ਵਿਚਾਰ ਕੇ ਵਿਚਾਰੀਏ, ਮੂੰਹ ਚੱਲੇ ਸੋ ਕੇ ਮਾਰੀਏ।

ਗਾਵਹਿ ਗੁਣ ਬਰਨ ਚਾਰ ਖਟ ਦਰਸ਼ਨ, ਬ੍ਰਹਮਾ ਦਿਕ ਸਿਮਰੰਥ ਗੁਣਾ, ਗਾਵਹਿ ਗੁਣ ਸੇਸ ਸਹਿਸ ਜਿਹ ਬਾਰਸ, ਆਦਿ ਅੰਤ ਲਿਵ ਲਾਗ ਧੁਨਾ, ਗਾਵੇ ਗੁਣ ਮਹਾ ਦਿਉ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋ

0: ਜਿਨ ਵੇਦ ਵਿਆਕਰਨ ਵਿਚਾਰ ਹੈ, ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸਿਰਠ ਸਵਾਰੇ। ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਨਿਓ, ਜਪ ਕਲ ਸੁਜਸ ਨਾਨਕ ਗੁਰ ਸਹਿਜ ਯੋਗ ਜਿਨ ਮਾਣਿਓ।
1: ਗੁਣ ਗਾਵੇ ਨਵਨਾਥ ਤਨ ਗੁਰ ਸਾਧ ਸਮਾਇਓ, ਮਾਤਾ ਤਾ ਗੁਣ ਰਵੈ ਜੇ ਚਕਰ ਵੈ ਕਹਾਇਓ। ਗੁਣ ਗਾਵੇ ਬਲਰਾਓ ਸਪਤ ਪਤਾਲ ਬਸੰਤੋ, ਪਰਸਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ। ਦੂਰ ਬਾਪਰੂ ਰੰਗਰੈ ਗੁਰ ਨਾਨਕ ਜਸ ਗਾਇਓ, ਕਬ ਕਲ ਸੁਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ। ਕਬ ਕਲ ਸੁਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ।
2: ਜਗ ਔਰ ਨਾ ਜਾਏ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ। ਤਿਨਕੇ ਦੁਖ ਕੋਟਕ ਦੂਰ ਗੇ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਹੇ ਪੱਦਤ ਤੇ ਮਦ ਚੂਕੇ ਰੇ ਮਨ, ਭੇਦ ਵਿਭੇਦ ਨਾ ਜਾਣ ਬਿਓ। ਪ੍ਰਤਸ਼ ਹਿਰਦੇ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ।
3: ਰਾਇ ਜੋ ਤਖਤ ਦੀਨ ਗੁਰ ਰਾਮਦਾਸ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ। ਤਾਰਨ ਮਨੁੱਖ ਜਨ ਕੀਓ ਪ੍ਰਕਾਸ਼, ਗੁਰ ਅੰਗਦ ਦਿਓ ਨਿਧਾਨ। ਇਕੱਠ ਇਕੱਠਾ ਗਿਆਨ, ਪੰਚ ਭੂਤ ਬਸ ਕਿਨੇ ਜਮਤ ਨਾ ਤਰਾਸ। ਗੁਰੂ ਅਮਰ ਗੁਰੂ ਸ੍ਰੀ ਸਤ, ਕਲਯੁਗ ਰਾਖੇ ਪਤ। ਅਗਨ ਦੇਖਤ ਕਤ ਚਰਨ ਕਵਲ ਜਾਸ, ਸਾਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਰਾਜ ਜੋਗ ਤਖਤ ਦੇਨ ਗੁਰ ਰਾਮਦਾਸ।
2: ਜੇ ਸਤ ਗੁਰ ਸਿਮਰੰਤ, ਨੈਣ ਕੇ ਤਿਮਰ ਮਿਟਹਿ ਖੇਨ। ਜੇ ਸਤ ਗੁਰ ਸਿਮਰੰਤ, ਹਿਰਦੈ ਹਰ ਨਾਮ ਦਿਨੋ ਦੇਨ। ਜਿਹੇ ਸਤਿਗੁਰ ਸਿਮਰੰਤ, ਜੀ ਕੀ ਤਪਤ ਮਿਟਾਵੈ। ਜਿਹੇ ਸਤਿਗੁਰ ਸਿਮਰੰਤ, ਰਿੱਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ। ਜਿਹੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੋ।
4: ਅੰਤ ਨ ਪਾਵਤ ਦੇਵ ਸਭੇ ਮੁਨੋ, ਇੰਦਰ ਮਹਾ ਸਿਵ ਜੋਗ ਕਰੀ। ਹੁਣ ਵੇਦ ਬੇਰੰਚ ਵਿਚਾਰ ਰਹੋ, ਹਰ ਜਾਪ ਨਸ਼ਾ ਦਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਧਰੀ।
5: ਜਾ ਕੋ ਮੁਨ ਧਿਆਨ ਤਰੈ ਫਿਰਤ ਸਗਲ ਜੁਗ, ਕਬ ਹੂ ਕਉ ਪਾਵੈ ਆਤਮ ਪ੍ਰਗਾਸ ਕੋ। ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾ ਕੋ, ਸੇਵ ਮੁਨ ਗਹਿਨਾਤ ਜਾਤ ਕਬਿਲਾਸ ਕੋ। ਜਾ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ, ਜਟਾ ਜੂਟ ਭੇਖ ਕੀਏ ਫਿਰ ਤੀ ਉਦਾਸ ਕੋ। ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਤਾ।

ਸ੍ਰੀ ਗੁਰੁ ਸਾਹਿਬ ਸਭੀ ਉਪਰ ਕਰੀ ਕਿਰਪਾ ਸਤਿਯੁਗ ਜਿਗਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਦਰਿਅੰਗ ਹਸਤ ਕਮਲ ਮਾਥੇ ਪਰ ਧਰਿਅੰਗ ਅਲਖ ਰੂਪ ਜੀ ਰੱਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਤਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੇ ਬਨਵਾਰੀ ਤਿਨ ਰਹਿਣਾ ਥਾਪ ਜੋਤ ਜਗਤਾਰੀ ਰਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਡੀ ਥਿਰ ਥੱਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੋਂ ਯੁਗ ਗੁਰ ਸੇਵਾ ਕਰ ਫਲ ਰਹੀਅੰ ਬੰਦੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਪਰਨਨ ਸਤਿਗੁਰ ਗੁਰੂ ਸੇਵ

ਨਾਮ ਅਵਖਦੇ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸੈ ਗੁਰੂ ਕੈ ਅੱਠ ਸੱਠ ਮਜਨ ਹੋ

ਜਨ ਸਹਿਜ ਸੁਪਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੇ ਸਿਫਤ ਖਸੰਮਦੀ ਨੂਰ ਅਰਸਾਂ ਕੁਰਸਾਂ ਰਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ ਉਸਨੋ ਸੁਖ ਨਾ ਉਪਜੈ

ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ, ਉਸਨੋ ਸੁਖ ਨਾ ਉਪਜੈ, ਭਾਵੈ ਸੋ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉਂ ਲਿਵ ਲਾਓ। ਮਹੱਲਾ ਤੀਜਾ। ਏ ਮਨ ਐਸਾ ਸਤਿਗੁਰ ਖੋਜ ਲਓ, ਜਿਤ

ਸੱਚ ਵਸੈ ਮਨ ਆਏ, ਅੰਤਰ ਸਾਂਤ ਮਨ ਸੁਖ ਹੋਏ, ਸੱਚ ਸੰਜਮ ਕਰ ਕਮਾਏ, ਨਾਨਕ ਪੂਰੈ ਕਰਮ ਸਤਿਗੁਰ ਮਿਲੈ, ਹਰ ਜੀਉ ਕਿਰਪਾ ਕਰੇ ਰਜਾਏ। ਪੌੜੀ ਜਿਸਕੈ ਘਰ ਦੀਵਾਨ ਹਰ ਹੋਵੈ, ਤਿਸਕੀ ਮੁੱਠੀ ਵਿੱਚ ਜਗਤ ਸਭ ਆਇਆ, ਤਿਸ ਕੋ ਤਲਕੀ ਕਿਸੈ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ। ਮਾਨਸ ਕਹਿਓ ਦੀਵਾਨ ਹੋ ਕੋਈ ਨਸ ਭਜ ਨਿਕਲੈ, ਹਰ ਦੀਵਾਨ ਕੋਈ ਕਿੱਥੇ ਜਾਇਆ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿੰਨ ਰਹਿੰਦੇ ਖੋਹੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ, ਗੁਰਮੁਖ ਵਿਰਲੈ ਕਿਨੈ ਧਿਆਇਆ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ,

ਹਰ ਨਾਵੈ ਕੀ ਵਡਿਆਈ, ਕਰਮ ਪ੍ਰਾਪਤ ਹੋਵੈ। ਗੁਰਮੁਖ ਵਿਰਲੈ ਕਿਨੈ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੈ ਸੌ ਗੇੜਾ ਆਓ ਜਾਓ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉਂ ਲਿਵ ਲਾਓ। ਰਾਗ ਬੜਹੰਸ ਕੀ ਵਾਰ, ਪੌੜੀ 14। ਸਲੋਕ।

ਮਹੱਲਾ ਚੌਥਾ ਜਿਨ ਮਾਸਿਕ ਤੋਰ ਹਾਰ।

ਸਤਿਗੁਰ ਵਿਟੋ ਵਾਰਿਆ ਜਿਤ ਮਲੈ ਖਸਮ ਸੰਭਾਲਿਆ, ਜਿਨ ਕਰ ਉਪਦੇਸ ਗਿਆਨ ਅੰਜਨ ਦੀਆਂ ਨਿਨੇਤਰੀ ਜਗਤ ਨੇ ਹਾਲਿਆ, ਖਸਮ ਛੋੜ ਦੂਜਾ ਲੱਗੇ ਡੂਬੇ ਸੇ ਵੰਜਾਰਿਆ, ਸਤਿਗੁਰੂ ਹੈ ਬੋਇਥਾ ਵਿਰਲਾ ਕਿਨਾ ਵਿਚਾਰਿਆ, ਕਰ ਕਿਰਪਾ ਪਾਰੇ ਉਤਾਰੇ।

ਸਲੋਕ ਮਹੱਲਾ ਪਹਿਲਾ। ਸਿਮਲ ਰੁਖ ਸਰਾਇਰਾ ਅਤਿ ਦੀਰਗਤ ਮੁੱਚ ਓਏ ਦਿਆ ਵਿਹਾਸ ਕਰ ਜਾ ਨਿਰਾਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਾ ਵਹਿ ਪਤ ਮਿਟਤਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ।

ਕੋੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹ ਭਿੜਾ ਕੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰੋ ਗੁਣ ਪਛਤਾਵਣਾ।

ਸਲੋਕ ਮਹੱਲਾ ਪਹਿਲਾ ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਿਹੀ ਉਦੀ ਕਾ ਹੈ ਤਾਂ ਪਾਂਡੇ ਖੱਤ ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਹੋ ਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ ਚੌਕੜ ਮਲਣਾਇਆ ਬੈ ਚੌਕੇ ਪਾਇਆ ਸਿੱਖਾਂ ਕੰਨ ਚੜ੍ਹਾਈਆਂ।

0: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲਹਗਾਲ ਲੱਖ ਠੱਗੀਆਂ ਪੈਨਾਮੀਆਂ ਰਾਤ ਨਸੀ ਨਾਲ ਤੱਕ ਕਬਾਹ ਕੱਤੀ ਐ ਬੰਮ ਨੋਟੇ ਆਏ ਕੋਈ ਬਕਰਾਨ ਖਾਇਆ ਸਭ ਕੋ ਆਖੈ ਪਾਏ ਕੋਈ ਪੁਰਾਣਾ ਸੁੱਟੀਐ ਭੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਏ ਜੋਰ ਮਹੱਲਾ ਪਹਿਲਾ
1: ਨਾਏ ਮੰਨਿਆ ਭਾਤੂ ਪਜਾ।

ਵੇਤਗਾ ਪੇਵਤੇ ਵਰਤਾਗੇ ਵਰਕਤਾ ਲੈ ਭਾਰ ਕਰ ਵਿਆ ਹੋ ਕਟਕਾ ਗੰਸੇ ਰਾਹ ਸੁਣ ਵੇਖੋ ਲੋਕਾਂ ਇਹੋ ਵਿਡਾ ਮਨ ਅੰਧਾ ਨਾ ਹੋ ਸੁਜਾਨ ਪੌੜੀ ਸਾਹਿਬ ਹੋ ਦਇਆ ਕਿਰਪਾ ਕਰੇ ਤਾਂ ਸਾਹਿਤ ਕਰਾਏ ਸੀ।

ਸਲੋਕ ਮਹੱਲਾ ਪਹਿਲਾ ਗੋ ਬ੍ਰਾਹਮਣ ਕੋ ਕਰ ਲਾਭ ਹੋ ਗੋਬਰ ਤਰਨਾ ਜਾਇ ਧੋਤੀ ਟਿੱਕਾ ਤੈਜ ਬਮਾਲੀ ਧਾਰਮਲੇ ਸੰਖਾਈ ਅੰਤਰ ਪੂਜਾ

0: ਚਾਹੇ ਤਰਨ ਦਾ ਮਹੱਲਾ ਪਹਿਲਾ।
1: ਮਾਨਸ ਖਾਣੇ ਕਰੇ ਨਿਵਾਸ, ਸ਼ੁਰੇ ਗੰਤ ਨਿਗਲ ਤਾਗ, ਤਿਨਕ ਹਰ ਬ੍ਰਹਮਣ ਪੁਰੇ ਨਾਥ, ਉਹਨਾਂ ਫੇ ਆਵੇ ਹੋਈ ਸਾਥ, ਕੁੜੀ ਰਾਸ ਕੁੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਤਰਮ ਕਾਂਡੇ ਨਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਮੱਥੇ ਟਿੱਕਾ ਤੇਰ ਤੋਤੀ ਕਾ ਖਾਈ, ਹੱਥ ਸ਼੍ਰੀ ਜਗ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਲੇ ਪੁਜੇ ਪ੍ਰਾਗ, ਭਾਖਿਆ ਕਾ ਪੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸਨਾ ਜਾਣਾ, ਦੇਖੈ ਚੌਕਾ ਕੱਢੀ ਕਾ ਰੂਪਰ ਆਏ ਬੈਠੇ ਕੁੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹੋ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇਰ ਕਰੇ ਮਜੂਠੈ ਚੁਲੀ ਪਰੇ, ਕਹੋ ਨਾਨਕ ਸੱਚ ਤੇ ਆਈਐ, ਸੱਚ ਹੋਵੇ ਤਾਂ ਸੱਚ ਪਾਈਐ।

0: ਨੌਕਰੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਵਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦੇ ਲਾਏ ਦਾ ਨਦਰੂ ਪੱਠੀ ਜੇਕਰ ਸੁਲਤਾਨਾ ਘਾਹ ਕਰਾਏ ਦਾ ਦਰਮੰਗਣ ਭੇਖ ਨਾ ਪਾਏ ਦਾ ਦਰਮੰਗਣ ਭੇਖ ਨਾ ਪਾਏ ਦਾ
1: ਸ਼ਬਦ ਅਖੁੱਟ ਬਾਬਾ ਨਾਨਕਾ

ਰਾਮ ਕਲੀ ਮਹਲਾ ਤੀਜਾ ਅਨੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।

ਧਿਆਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆਰੇ ਆਏ ਤਾ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ,

ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ਼ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟ

ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ

0: ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੈ, ਕਰਮ ਹੈ ਪਿਤਰੀ ਦੇ, ਅੱਗੇ ਵਸਿਆਣੀ ਹੈ ਪਿਤਰੀ ਚੋਰ ਕਰੇ, ਵੱਡੀਆਂ ਦਲਾਲ ਕੇ ਮੁਸਤੀ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।
1: ਜਿਉਂ ਜੋ ਰੂਸ ਨਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ, ਸੁੱਚੇ ਨਾ ਆਖੀਐ

0: ਸਲੋਕ ਮਹਲਾ ਪਹਿਲਾ। ਜੇ ਕਰ ਸੁਤਕ ਮੰਨੀਐ ਸਭ ਤੈ ਸੁਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅਨਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੁਤ ਕਿਉ ਕਰ ਰੱਖੀਐ ਸੁਤ ਭਵੇਂ ਰਸੋਏ, ਨਾਨਕ ਸੁਤ ਕੇ ਮਨ ਉਤਰੈ ਗਿਆਨ ਉਤਾਰੇ ਤੋਏ ਮਹਲਾ ਪਹਿਲਾ।
1: ਮਨ ਕਾ ਸੁਤਕ ਲੋਭ ਹੈ ਜਿਹਵਾ ਸੁਤ ਕੂੜ, ਅੱਖੀ ਸੁਤਕ ਵੇਖਣਾ ਪਰਤ ਪਰਤ ਹਨ ਰੂਪ, ਕੰਨੀ ਸੁਤ ਕੰਨ

ਸਾਰੇ ਸਤਿਗੁਰ ਵੱਡਾ ਘਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਾਂ ਤਿਸ ਪਹਾੜਾਂ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚ ਮਾਰ ਕੱਢੀਆਂ ਬਰਿਆਈਆਂ ਸਹਿਤ ਉੱਠੇ ਨੋਣੇ ਦਪਾਈਆਂ ਸਹਿਤ ਉੱਠੇ ਨੋਣੇ ਦਪਾਈਆਂ ਗੁਰਸਿੱਖਾਂ

ਸਲੋਕ ਮਹਲਾ ਪਹਿਲਾ। ਪਹਿਲਾ ਸੁੱਚਾ ਪਹੋਏ ਸੁੱਚੇ ਬੈਠਾਇਆ, ਸੁੱਚੇ ਅੱਗੇ ਰੱਖਿਓ ਉਨਕੋ ਨਾ ਪਿਟਿਓ ਜਾਏ। ਸੁੱਚਾ ਹੋਏ ਕਹਿ ਜਿਵੇਂ ਲੱਗਾ ਪੜਨ ਸਲੋਕ, ਹੱਥੀ ਜਾਏ ਸੱਟਿਆ ਕਿਸ ਇਹੋ ਲੱਗਾ ਦੋ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸੋਤਨ ਗੱਡਿਆ ਥੁੱਕਾਂ ਪਈਆਂ ਤਿੱਤ।

0: ਕਾ ਪਾਹੇ ਮਹਲਾ ਪਹਿਲਾ।
1: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆ ਹੋ ਭੰਡ ਹੋ ਹੋਵੇ ਦੋਸਤੀ ਭੰਡ ਹੋ ਚਲੈਰਾ ਹੋ ਭੰਡ ਮੂਆ ਭੰਡ ਪਾਲੀ ਹੈ ਭੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ ਜਿਤ ਜਮੈ ਰਾਜਾ ਪੰਡੋ ਹੀ ਪੰਡ ਉਪਜੈ ਪੰਡੇ ਬਾ ਨਾ ਕੋਏ।

ਆਪਣਾ ਜਿਸਨਾ ਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਪਹਿ ਲੇਖਾ ਸੰਡੀਏ ਜਾ ਰਹਿਣਾ ਨਾ ਹੀ ਤ ਜਗਤਾ ਕਾਇਤ ਗਰਬ ਹੰਡੀਏ ਮੰਦਾ ਕਿਸੇ ਨਾ ਆਖੇ ਪੜ ਖਰੇ ਹੋ ਬੁਝੀਏ ਮੂਰਖੇ ਨਾਲ ਨਾ ਲੁਝੀਏ ਮੂਰਖੇ ਨਾਲ ਨਾ ਲੁਝੀਏ ਗੁਰ ਸਿੱਖਾਂ

ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅਰਸਰ ਤੀਰਥ ਜੇ ਨਾ ਵੈ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁਦੜ ਤੇ ਪਲੇ ਸੰਸਾਰ ਤਿਨ ਨੇਹੋ ਲਗਾ ਰੱਬ ਸੇਤੀ ਦੇਖਣ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਹੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾਏ ਦਰਬਾਰ ਉੱਪਰ ਖਰਚ ਮੰਗਾ ਜਬੈ ਦੇਤਾ ਖਾਏ ਦੀਵਾਨੇ ਕੋ ਕਲਮਕਾ ਹਮਾ ਤੁਮਾ ਮੇਲ ਦਰ ਲੈ ਲੇਖਾ ਪੀਰ ਛੁੱਟੈ ਨਾਨਕਾ ਜਿਉਂ ਤੇਲ ਪੌੜੀ ਆਪੇ।

0: ਕਲਾਪੇ ਹੀ ਕਰਨਾ ਕਿਉਂ ਕਲਾਪੇ ਹੀ ਤਾਂ ਧਾਰੀ ਹੈ ਦੇਖਿਆ ਕਿਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਇ ਸਵਾਰੀ ਹੈ
1: ਤੇਰਾ ਪਰੋਸਾ ਪਿਆਰੇ।

0: ਉਪਲ ਧਾਲੀਏ ਉਪਲ ਧਾਲੀਏ
1: ਪੌੜੀ ਜਿਸੇ ਵੈਸ ਪਾਈ ਇਸ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈ ਆਪਣਾ ਸਕਾਲ ਬਰੀਕ ਘਾਲੀਏ ਮੰਦਾ ਮੁੱਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹ ਪਾਸਾ ਢਾਲੀਏ ਪਿਛਲਾ ਹੇ ਉੱਪਰ ਘਾਲੀਏ ਪਿਛਲਾ ਹੇ ਉੱਪਰ ਘਾਲੀਏ।

0: ਲਟਾ ਸੋ ਪ੍ਰਵਾਨ ਮਹੱਲਾ ਦੂਜਾ।
1: ਜੋ ਜੀ ਹੋਏ ਸੋ ਗਵੈ ਮੁਕਾ ਕਹਿਆ ਵਾ, ਬੀਜਾ ਵਿਖ ਮੰਗੇ ਅੰਮ੍ਰਿਤ ਵੇਖੋ ਇਉਂ ਨਿਉਂ ਮਹੱਲਾ ਦੂਜਾ। ਨਾਲ ਇਹਨੇ ਦੋਸਤੀ ਕਦੇ ਨਾ ਵੈਰਾ, ਜਿਹਾ ਜਾਣੇ ਤੇ ਹੋਰ ਤੈ ਵੇਖੋ ਖੋ ਦੂਜਾ। ਵਸਤੂ ਅੰਦਰ ਵਸ ਮਾਵੈ ਦੂਜੀ ਹੋਵੇ ਪਾ, ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ। ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।

0: ਮਹਲਾ ਦੂਜਾ
1: ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਤ ਜੇ ਇੱਕ ਚੰਗੀ ਕਰੇ

0: ਝਾਕਰੀ ਜੇ ਚੱਲਿਆ ਖਸਮੈ ਪਾਏ, ਹੁਰਮਤ ਇਸਨੂੰ ਉਗਲੀ ਵਜੋਂ ਭਿਧੂਣਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗਹਿਰੇ ਤੇ ਅੰਦਰ ਪਾਏ, ਵਜੋਂ ਗਵਾਏ ਗੁਲਾਬ ਮੂੰਹ ਮੂੰਹ ਪਾਣਾ ਖਾਏ, ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੈ ਅਰਦਾਸ।
1: ਨਿਮਖ ਨ ਬਿਸਰਾ ਤੁਮਕੋ ਹਰ ਹਰ, ਸਦਾ ਭਜੋ ਜਗਦੀਸ, ਸਦਾ ਭਜੋ ਜਗਦੀਸ,

ਸਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਨਾ ਵਿਪੂਰਨ ਦੇ ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰੈਂਚੜੇ ਇੱਕ ਨੇ ਹਾਲੀ ਪੈਸਵਨ

ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ, ਆਉਣੀ ਵੜੇ ਕਿਉਂ ਆਈ ਆ ਕਿਛ ਕਹਿਣਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀ ਦੇ ਜੀਆਂ ਰਿਜਕ ਸੰਭਾਹੇ। ਸਾਈ ਕਾਰ ਕਮਾਵਨੀ ਤੁਰ ਛੋਡੀ ਤਿੰਨੇ ਪਾਏ। ਨਾਨਕ ਇੱਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ। ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ ਸੁਦ।
0: ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਸਿਰ ਸਾਹਾ ਪਾਤ ਸਾਹੋ, ਨਿਹਚਲ ਚੌਰ ਛਤ।
1: ਪੌੜੀ ਵੱਡੀ ਵੱਡਾ।

0: ਥੋੜੀ ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਨੇਕ ਨਾ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਘਰ ਭਲਾ, ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ, ਮਹੱਤਾ ਤੇਰਾ ਆਪਣਾ ਫਰ ਸਰਬ ਕਲਾ ਭਰਪੂਰ ਦੀ ਸਜਨਤਾ, ਨਾਨਕ ਦਾ ਸੰਦਾਸ ਤੁਧਿਆ ਗਏ ਬਿਨਵਤਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਵੇਦਾਈ ਦਾਇਆ ਖੇਲ ਸਗਲ ਜਗਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਈ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ

0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੇ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਏ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਿਥੁ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ ਬਾਬੇ ਗਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੋਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਾਨ ਨੀਵਾਂ ਮੱਤ ਉੱਚੀ ਮੱਤ ਪੱਤ ਦਾ ਰਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਤਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚਕਰ ਚਿਹਨ ਅਰ ਵਰਨ ਜਾਤਿ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਸੰਤੋਜ ਕੀਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤਿਰ ਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਘਨ ਹਰ ਬੂੰਦ ਵਸੋ ਰੋ ਮਾਵਲ ਕੁਸੁੰਭ ਸੰਤ ਗਣੰਤ ਨਾਵੈ ਰਵ ਸਸ ਕਿਰਨ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਨਹਿ ਜੋਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਅਬ ਹਮ ਚਲੀ ਠਾਕੁਰ ਪਹਿ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੈ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖ ਹੋ ਕਿਰਪਾ ਤਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖ ਹੋ ਲਾਜ ਮਰਾਰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ, ਉਸਨੋ ਸੁਖ ਨਾ ਉਪਜੈ,

सात गुर की परतीत न आईया, शब्द न लागो पाओ, ओसनो सुख न उपजै।

ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉਂ ਲਿਵਲਾਓ। ਮਹੱਲਾ ਤੀਜਾ। ਏ ਮਨ ਐਸਾ ਸਤਿਗੁਰ ਖੋਜ ਲਹੁ, ਜਿਤ ਸੇਵੈ ਜਨਮ ਮਰਨ ਦੁਖ ਜਾਏ। ਸਹਸਾ ਮੂਲ ਨਾ ਹੋਵੈ, ਹਉ ਮੈਂ ਸ਼ਬਦ ਜਲਾਏ। ਕੂੜੈ ਕੀ ਪਾਲ ਵਿੱਚੋਂ ਨਿਕਲੈ, ਸੱਚ ਵਸੈ ਮਨ ਆਏ। ਅੰਤਰ ਸ਼ਾਂਤ ਮਨ ਸੁਖ ਹੋਏ, ਸੱਚ ਸੰਜਮ ਕਾਰ ਕਮਾਏ। ਨਾਨਕ ਪੂਰੈ ਕਰਮ ਸਤਿਗੁਰ ਮਿਲੈ, ਹਰ ਜੀਉ ਕਿਰਪਾ ਕਰੇ ਰਜਾਏ। ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੈ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਤਿਸ ਕੋ ਤਲਕੀ ਕਿਸੈ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ। ਮਾਨਸਾ ਕਹਿਓ ਦੀਵਾਨ ਹੋ, ਕੋਈ ਨਸ ਭਜ ਨਿਕਲੈ। ਹਰ ਦੀਵਾਨ ਹੋ ਕੋਈ ਕਿੱਥੇ ਜਾਇਆ। ਸੋ ਐਸਾ ਹਰ ਦੀਵਾਨ ਵਸਿਆ, ਭਗਤਾਂ ਕੈ ਹਿਰਦੈ

ਹਰ ਨਾਵੈ ਕੀ ਵਡਿਆਈ, ਕਰਮ ਪ੍ਰਾਪਤ ਹੋਵੈ। ਗੁਰਮੁਖ ਵਿਰਲੇ ਕਿਨੈ ਧਿਆਇਆ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿੰਨ ਰਹਿੰਦੇ ਖੋਹੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੈ ਕੀ ਵਡਿਆਈ, ਕਰਮ ਪ੍ਰਾਪਤ ਹੋਵੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁਖ ਨਾ ਉਪਜੈ, ਭਾਵੇਂ ਸੌ ਗੇੜਾ ਆਵ ਜਾਉ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਜਦੋਂ ਏਡੀ ਨਿਮਰਤਾ ਤੇ ਏਡਾ ਪਿਆਰ ਆ ਜਾਵੇ। ਮਹਾਰਾਜਾ ਰਣਜੀਤ ਸਿੰਘ ਕਿੰਨਾ ਸਤਿਕਾਰ ਗੁਰੂ ਦਾ ਕਰਦੇ ਨੇ। ਆਪਣੇ ਘਰ ਦੇ ਵਿੱਚ ਸਭ ਤੋਂ ਉੱਚਾ ਸਥਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਜਦੋਂ ਵੀ ਆਪਣੇ ਮਹਿਲਾਂ ਵਿੱਚ ਆਉਂਦੇ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਤੇ ਫਿਰ ਆਪਣੇ ਬੱਚਿਆਂ ਨੂੰ ਮਿਲਦੇ ਸਨ। ਕਿਤੇ ਵੀ ਕਾਰ ਵਿਹਾਰ ਤੇ ਜਾਣਾ ਤੇ ਪਹਿਲਾਂ ਸਤਿਗੁਰਾਂ ਕੋਲੋਂ ਆਗਿਆ ਲੈਂਦੇ ਸਨ। ਆ ਇੱਕ ਦਿਨ ਰਣਜੀਤ ਸਿੰਘ ਜੀ ਬਹੁਤ ਭਾਰੀ ਜੰਗ ਲੜਨ ਵਾਸਤੇ ਜਾ ਰਹੇ ਨੇ ਤੇ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਗਲ ਵਿੱਚ ਪਾ ਕੇ ਪੱਲੂ ਅਰਦਾਸ ਕਰ ਰਹੇ ਨੇ, ਸਤਿਗੁਰੂ ਮੇਰੇ ਵਿੱਚ ਕੋਈ ਸਿਆਣਪ ਨਹੀਂ, ਮੇਰੇ ਵਿੱਚ ਕੋਈ ਬਲ ਨਹੀਂ, ਤੁਸਾਂ ਬਖਸ਼ਿਸ਼ ਕਰਨੀ ਹੈ ਮੇਰੀ ਜਿੱਤ ਹੋ ਜਾਵੇ। ਤੇ ਇਤਿਹਾਸ ਵਿੱਚੋਂ ਕੀ ਸੋਝੀ

ਮੈਦਾਨੀ ਜੰਗ ਵਿੱਚ ਰਣਜੀਤ ਸਿੰਘ ਦੀ ਜਿੱਤ ਹੋਈ ਹੈ। ਕੋਈ ਵੀ ਵੈਰੀ ਅੱਗੇ ਨਾ ਖਲੋਇਆ। ਵੱਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਦੀ ਬੜੀ ਸੋਭਾ ਕਰ ਰਹੇ ਨੇ। ਰਣਜੀਤ ਸਿੰਘਾ, ਤੂੰ ਤੇ ਕਮਾਲ ਕਰ ਦਿੱਤੀ ਹੈ, ਏਡੀ ਤੇਰੇ ਵਿੱਚ ਸਿਆਣੋ, ਕਿੱਡੀ ਵੱਡੀ ਜੰਗ ਜਿੱਤ ਲਈ ਹੈ। ਆ ਜਦੋਂ ਹਰ ਇੱਕ ਨੇ ਸੋਭਾ ਕੀਤੀ ਤੇ ਰਣਜੀਤ ਸਿੰਘ ਦੇ ਮਨ ਵਿੱਚ ਵੀ ਮੈਲ ਆ ਗਈ ਵੀ ਸੱਚਮੁੱਚ ਹੀ ਮੈਂ ਬੜਾ ਵੱਡਾ ਯੋਧਾ ਹਾਂ।

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ ਹੈ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ ਨੇ। ਹੈ ਮਨਾ, ਕਿਉਂ ਤੇਰੇ ਮਨ ਵਿੱਚ ਮੈਲ ਆਈ? ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜ੍ਹੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ ਉਹ ਕਾਣਿਆ, ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ, ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ? ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ। ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ? ਕਿਉਂ ਮੈਂ ਮੇਰੀ ਆਈ ਹੈ? ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ, ਰਣਜੀਤ ਸਿੰਘਾ ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ। ਗੁਰੂ ਬੜਾ ਹੀ ਦਿਆਲੂ ਹੈ,

ਸਾਡਾ ਕਿਹੋ ਜਿਹਾ ਸੁਭਾਅ ਹੈ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ ਤੇ ਉਸੇ ਘਰ ਦੇ ਵਿੱਚ ਸ਼ਰਾਬਾਂ ਤੇ ਕਬਾਬਾਂ ਵੀ ਹਨ। ਨਹੀਂ ਬਈ, ਤੂੰ ਗੁਰੂ ਦੀ ਨਰਾਦਰੀ ਕਰਦਾ ਹੈ। ਸਾਰਾ ਕੁਝ ਦੇਣ ਵਾਲਾ ਤੇ ਉਹ ਹੈ, ਆਪਣੇ ਕਮਰੇ ਵੱਡੇ ਵੱਡੇ, ਆਪਣੇ ਕਮਰੇ ਵਿੱਚ ਸੋਹਣੇ ਗਲੀਚੇ ਤੇ ਵੱਡੇ ਕਮਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੌੜੀਆਂ ਥੱਲੇ ਛੋਟੇ ਛੋਟੇ ਕਮਰੇ ਵਿੱਚ ਕਰ ਦਿੰਦਾ ਹੈ। ਬਾਬਾ ਈਸਰ ਸਿੰਘ ਜੀ ਨਾਨਕਸਰ ਵਾਲੇ ਬਖਸ਼ਿਸ਼ ਕਰਦੇ ਸਨ, ਇਹ ਸੱਚਮੁੱਚ ਗੁਰੂ ਨਾਨਕ ਹੈ।

ਖੁਸ਼ੀਆਂ ਤੇ ਤੇਰੇ ਮਗਰ ਮਗਰ ਫਿਰਨਗੀਆਂ। ਤੂੰ ਕਿਤੇ ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇ ਮੰਨ ਕੇ ਤੇ ਦੇਖ, ਇਸ ਦਾ ਸਤਿਕਾਰ ਕਰਕੇ ਤੇ ਦੇਖ। ਤੇਰੇ ਘਰ ਦੇ ਅੱਗਿਓਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੰਘਣੀ ਹੈ ਤੇ ਬਾਬਾ ਜੀ ਕਹਿੰਦੇ ਸਨ ਸਾਰੀ ਗਲੀ ਵਿੱਚ ਝਾੜੂ ਲਾ ਦੇ, ਲੋਕਾਂ ਨੂੰ ਪਤਾ ਲੱਗ ਜਾਵੇ ਕਿ ਅੱਜ ਇਸ ਦੇ ਮਾਲਕ ਨੇ ਲੰਘਣਾ ਹੈ, ਅੱਜ ਇਸ ਦੇ ਗੁਰੂ ਨੇ।

ਘਰਾਂ ਵਿੱਚ ਕੋਈ ਸਮਾਗਮ ਹੈ ਨਾ, ਤੇ ਜਦੋਂ ਬਾਜ਼ਾਰ ਕੱਪੜੇ ਲੈਣ ਜਾਂਦੇ ਹਾਂ ਆਪਣੇ ਵਾਸਤੇ ਹਜ਼ਾਰਾਂ ਰੁਪਈਆਂ ਦੇ ਕੋਟ ਪੈਂਟ, ਤੇ ਗੁਰੂ ਵਾਸਤੇ ਇਹ ਦੁਕਾਨਦਾਰ ਨੂੰ ਕੀ ਆਖਦਾ ਹੈ ਵੀ ਕੋਈ 51 ਕੁ ਰੁਪਈਆਂ ਦਾ ਰੁਮਾਲਾ ਗੁਰੂ ਵਾਸਤੇ ਦੇ ਦੇ। ਓਏ ਗੁਰਸਿੱਖਾ, ਕੀ ਤੇਰੀ ਭਾਵਨਾ ਨੂੰ ਹੋਇਆ ਹੈ? ਜਿਹਨੇ ਤੈਨੂੰ ਸਾਰਾ ਕੁਝ ਦਿੱਤਾ ਉਹਦੇ ਬਦਲੇ ਜਦੋਂ ਤੂੰ ਰੁਮਾਲਾ ਵਸਤਰ ਖਰੀਦਣੇ ਨੇ ਉਦੋਂ ਕਿਉਂ ਜੇਬ ਘੁੱਟਦਾ ਹੈ, ਉਦੋਂ ਕਿਉਂ ਸਰਫੇ ਤੇ ਉਤਰ ਆਇਆ ਹੈ? ਨਹੀਂ ਬਈ, ਦਿਲੋਂ ਆਖ ਮਨੋਂ ਆਖ ਸਤਿਗੁਰੂ, ਸਾਰਾ ਕੁਝ ਤੇਰਾ ਹੈ ਮੇਰਾ।

ਸ਼ਲੋਕ ਪਹਿਲਾ ਸ਼ਲੋਕ ਹੈ। ਇਸ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਆਰੰਭ ਕੀਤੀ ਹੈ। ਅੰਮ੍ਰਿਤ ਸ਼ਲੋਕ ਦੀਆਂ ਇਹ ਪਵਿੱਤਰ ਤੁਕਾਂ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ, ਇਸ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਹੈ। ਆਓ ਇਸ ਅੰਮ੍ਰਿਤ ਸ਼ਲੋਕ ਦੀ ਵਿਚਾਰ ਵਿਸਤਾਰ ਸਹਿਤ ਅੱਜ ਦੇ ਇਸ ਦੀਵਾਨ ਵਿੱਚ ਆਪਾਂ ਕਰ ਸਕੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਨਾਲ ਆਸ਼ੀਸ਼ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਕਿ ਜਦੋਂ ਇਨਸਾਨ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਕਰਦਾ ਹੈ ਉਦੋਂ ਇਸ ਦੇ ਅੰਦਰੋਂ ਸੁਖ ਸਵਰੂਪ ਪਰਮੇਸ਼ਵਰ ਨਾਲ ਜੁੜਨ ਦੀ ਥਾਂ ਕੇਵਲ ਸੰਸਾਰਕ ਸੁੱਖਾਂ ਵਿੱਚ ਪ੍ਰਵਿਰਤ ਹੋ ਜਾਣਾ, ਦਿਨ ਰਾਤ ਇੰਦਰਿਆਵੀ ਦੁਨਿਆਵੀ ਸੰਸਾਰਕ ਭੋਗ ਵਾਸ਼ਨਾਵਾਂ ਦੇ ਵਿੱਚ ਲੁਪਤ ਰਹਿਣਾ, ਇਹ ਸੁੱਖ ਫਿਰ ਇਨਸਾਨ ਦੀ ਜ਼ਿੰਦਗੀ ਵਾਸਤੇ ਇੱਕ ਬੜੇ ਵੱਡੇ ਦੁੱਖ ਨੂੰ ਇੱਕ ਰੋਗ ਨੂੰ ਜਨਮ ਦਿੰਦਾ। ਜਦੋਂ ਇਨਸਾਨ ਉਸ ਰੋਗ ਉਸ ਦੁੱਖ ਨਾਲ ਪੀੜਿਤ ਹੁੰਦਾ ਹੈ ਤੇ ਫਿਰ ਇਹਦੀ ਸੁਰਤ ਇਹਦਾ ਧਿਆਨ ਉਸ ਪਾਰ ਬ੍ਰਹਮ ਪਰਮੇਸ਼ਵਰ ਵੱਲ ਜਾਂਦਾ ਹੈ, ਜਿਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਇਹਨੂੰ ਸਦੀਵ ਸੁੱਖ ਦੀ ਪ੍ਰਾਪਤੀ ਹੋ ਸਕਦੀ। ਜਦੋਂ ਕਿਸੇ ਨੂੰ ਆਤਮਕ ਸੁੱਖ ਸਦੀਵ ਸੁੱਖ ਮਿਲ ਜਾਏ, ਸੱਚ ਇਹ ਵੇ ਉਸ ਸੁੱਖ ਵਿੱਚ ਜੁੜਿਆ, ਫਿਰ ਇਸ ਨੂੰ ਕੋਈ ਰੋਗ ਕੋਈ ਦੁੱਖ ਅੰਦਰ ਨੂੰ ਪੋ ਨਹੀਂ ਸਕਦਾ। ਕੱਲ ਹਜ਼ੂਰ ਦੇ ਇਹ ਅੰਮ੍ਰਿਤ ਬਚਨ ਦੁੱਖ ਦਾਰੂ, ਵਾਹਿਗੁਰੂ ਮਹਾਰਾਜ ਕਹਿੰਦੇ ਨੇ ਕਿ ਦੁੱਖ ਜਿਹੜਾ ਉਹ ਦਵਾਈ ਔਸ਼ਧੀ ਬਣ ਜਾਂਦਾ ਹੈ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਸੁੱਖ ਰੋਗ ਭਇਆ, ਸੰਸਾਰਕ ਸੁੱਖ ਜਿਹੜਾ ਉਹ ਬਿਮਾਰੀ ਰੋਗ ਬਣ ਗਿਆ, ਦੁੱਖ ਦਵਾਈ ਬਣ ਗਿਆ ਜਾਂ ਸੁੱਖ। ਜਦੋਂ ਕਿਸੇ ਦੇ ਅੰਦਰ ਆਤਮਕ ਸੁੱਖ ਆ ਜਾਏ, ਤਾਮ ਨਾ ਹੋਈ, ਤਦੋਂ ਉਸ ਇਨਸਾਨ ਦੇ ਅੰਦਰ ਕੋਈ ਸੰਸਾਰਕ ਦੁੱਖ ਉਹਨੂੰ ਪੋ ਨਹੀਂ ਸਕਦਾ। ਕਿ ਇਨਸਾਨ ਦੁਨਿਆਵੀ ਸੁੱਖਾਂ ਵਿੱਚ ਜਦੋਂ ਪ੍ਰਵਿਰਤ ਹੁੰਦਾ ਐਸ਼ੋ ਆਰਾਮ ਵਿੱਚ, ਤਿਉਂ ਤਿਉਂ ਇਹਦਾ ਆਤਮਕ ਬਲ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ। ਇਹ ਬਿਲਕੁਲ ਸਪਸ਼ਟ ਹੈ। ਇਨਸਾਨ ਦੇ ਅੰਦਰ ਦੀ ਇਕਾਗਰਤਾ ਜਦੋਂ ਖਿੰਡ ਜਾਏ, ਇਹਦੇ ਅੰਦਰ ਦਾ ਨਾਮ ਰਸ ਵਾਲੀ ਉਹ ਅਵਸਥਾ ਖਿੰਡਣ ਲੱਗ ਪਵੇ, ਇਹਦੇ ਅੰਦਰ ਦੀ ਜਿਹੜੀ ਆਤਮਕ ਸ਼ਕਤੀ ਉਹ ਖੀਣ ਹੋਣ ਲੱਗ ਪਵੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿਸੇ ਇਨਸਾਨ ਨੂੰ ਪੁੱਛਣ ਦੀ ਥਾਂ ਉਹ ਆਪਣੀ ਗਿਰਵਾਨ ਵੀ ਝਾਤੀ ਮਾਰ ਕੇ ਦੇਖੇ। ਜਿਤਨਾ ਇਨਸਾਨ ਬਾਹਰ ਮੁਖੀ ਵਾਸ਼ਨਾਵਾਂ ਵਿੱਚ ਪ੍ਰਵਿਰਤ ਹੋਵੇਗਾ, ਸੱਚ ਇਹ ਵੇ ਕਿ ਉਹਨਾਂ ਅੰਦਰੋਂ ਅੰਤਰ ਆਤਮੇ ਤੋਂ ਇਨਸਾਨ ਨਿਰਬਲ ਹੋ ਜਾਏਗਾ। ਸਤਿਗੁਰੂ ਨੇ ਅੰਮ੍ਰਿਤ ਬਾਣੀ 'ਚ ਇਹ ਬਖਸ਼ਿਸ਼ ਵੀ ਕੀਤੀ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਦੇਖੋ ਇਸ ਤੁਕ ਵਿੱਚ ਹੀ ਸਭ ਕੁਝ ਆ ਜਾਂਦਾ। ਇੰਦਰੀ ਸਬਲ, ਸਬਲ ਦਾ ਅਰਥ ਹੈ ਬਲ ਸਹਿਤ, ਬਲ ਸੰਯੁਕਤ। ਜਦੋਂ ਇਨਸਾਨ ਦੀਆਂ ਇੰਦਰੀਆਂ ਸੰਸਾਰ ਦੀਆਂ ਵਾਸ਼ਨਾ ਵਿੱਚ ਪ੍ਰਵਿਰਤ ਹੋ, ਉਸ ਪਾਸੇ ਦੀ ਐਨਰਜੀ ਵੇਸਟ ਹੋਣ ਲੱਗ ਪਵੇ, ਉਧਰ ਪ੍ਰਵਿਰਤ ਹੋ ਜਾਏ। ਨਿਬਲ ਵਿਵੇਕ ਬੁੱਧ, ਨਿਬਲ ਦਾ ਅਰਥ ਹੈ ਖੀਣ ਹੋ ਜਾਣਾ, ਕਮਜ਼ੋਰ ਪੈ ਜਾਣਾ, ਬਲ ਤੋਂ ਰਹਿਤ। ਕਹਿੰਦੇ ਨੇ ਇਨਸਾਨ ਦੀ ਚੰਗੀ ਬੁੱਧੀ ਵਿਵੇਕ ਬੁੱਧੀ ਉਹ ਨਿਬਲ ਹੋ ਜਾਂਦੀ ਹੈ, ਪਰਮਾਰਥ ਪ੍ਰਵੇਸ਼ ਨਹੀਂ। ਜਿਸ ਇਨਸਾਨ ਦਾ ਅੰਦਰ ਦੀ ਐਨਰਜੀ ਬਾਹਰ ਮੁਖੀ ਖਿੰਡਣ ਲੱਗ ਪਵੇ, ਉਹ ਬੰਦਾ ਪਦਾਰਥ ਵਿੱਚ ਤਾਂ ਪ੍ਰਵੇਸ਼ ਕਰ ਸਕਦਾ।

0: ਸਕਦਾ ਹੈ, ਪਰ ਪਰਮਾਰਥ ਵਿੱਚ ਉਹਦਾ ਪ੍ਰਵੇਸ਼ ਨਹੀਂ ਹੋ ਸਕਦਾ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ। ਦੂਸਰੀ ਇੱਕ ਹੋਰ ਬੇਨਤੀ ਕਰਦੇ ਹਾਂ, ਜਦੋਂ ਇਨਸਾਨ ਬਾਹਰ ਮੁਖੀ ਤੁਰਦਾ, ਇਹ ਤਾਂ ਵਾਹਿਗੁਰੂ ਜੀ ਦੀ ਦਾਤ ਹੈ ਕਿ ਇਨਸਾਨ ਦੇ ਅੰਦਰ ਚੇਟਕ ਵਾਹਿਗੁਰੂ ਜੀ ਦੇ ਪਿਆਰ ਮੁਹੱਬਤ ਦੀ ਨਾਮ ਦੀ ਲੱਗ ਜਾਏ, ਤੇ ਲੱਗਣ ਤੋਂ ਬਾਅਦ ਉਹ ਨਿਭ ਜਾਏ, ਨਹੀਂ ਤੇ ਸੰਸਾਰ ਤਿਲਕਣਬਾਜ਼ੀ ਹੈ। ਕਈ ਵਾਰੀ ਇਨਸਾਨ ਸਹੀ ਰਸਤੇ ਤੇ ਚੱਲਦਾ ਚੱਲਦਾ ਵੀ ਕਈ ਵਾਰੀ ਭਟਕ ਜਾਂਦਾ ਹੈ, ਕਈ ਵਾਰੀ ਖਿੰਡ ਜਾਂਦਾ ਹੈ, ਤੇ ਫਿਰ ਜਦੋਂ ਅੰਦਰ ਇਹਨੂੰ ਤੋਟਾ ਪੈਂਦਾ ਤੇ ਕਲਪਦਾ, ਅੰਦਰ ਦੇ ਤੋਟੇ ਨੂੰ ਦੂਰ ਕਰਨ ਦੇ ਲਈ ਫਿਰ ਬਾਹਰ ਮੁਖੀ ਇੰਦਰਿਆ ਵੀ ਸੁੱਖਾਂ ਦੀ ਭਾਲ ਵੀ ਚੱਲਦਾ। ਤੋਟਾ ਅੰਦਰ ਪੈਂਦਾ ਹੈ, ਅੰਦਰ ਨੂੰ ਉਹ ਸ਼ਕਤੀ ਉਹ ਐਨਰਜੀ ਨਾਮ ਮਿਲ ਨਹੀਂ ਰਿਹਾ, ਬੰਦਾ ਅੰਦਰੋਂ ਫਿਰ ਭਟਕਦਾ। ਅੰਦਰ ਦੇ ਤੋਟੇ ਨੂੰ ਸੰਸਾਰ ਦੇ ਨਸ਼ਾ, ਸੰਸਾਰ ਦੀਆਂ ਵਾਸ਼ਨਾਵਾਂ, ਇਹਦੇ ਵਿੱਚ ਆਪਣੇ ਆਪ ਨੂੰ ਲੁਪਤ ਕਰਨ ਦਾ ਯਤਨ ਕਰਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਇਸ ਸੰਬੰਧੀ ਇੱਕ ਬਚਨ ਕੀਤਾ, ਫੁਨੇ ਅੰਦਰ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦਾ। ਉਹ ਅੰਮ੍ਰਿਤ ਬਚਨ ਹੈ ਕਿ ਜਦੋਂ ਇਨਸਾਨ ਦੇ ਨੇਤਰ ਸਤਿਗੁਰੂ ਦੇ ਦਰਸ਼ਨਾਂ ਤੋਂ ਵਿਰਵੇ ਹੋ ਜਾਣ, ਹੈ ਤਾਂ ਇੰਦਰੀਆਂ ਇਹ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਇਹੀ ਅੱਖਾਂ ਬਾਰਮੁਖੀ ਦੇਖਣ ਲੱਗ ਪੈਣ, ਗੁਰੂ ਦਰਸ਼ਨਾਂ ਤੋਂ ਵਿਰਵੀਆਂ ਹੋ ਜਾਣ, ਸ਼ਬਦ ਦੇ ਨਾਂ ਤੋਂ ਕੰਨ ਸੁਣੇ ਹੋ ਜਾਣ, ਪਰਮਾਤਮਾ ਦੇ ਜਾਪ ਤੋਂ ਸ਼ਬਦ ਦੇ ਜਪਨ ਤੋਂ ਜ਼ਬਾਨ ਸੱਖਣੀ ਹੋ ਜਾਏ। ਭਾਵੇਂ ਮਹਾਰਾਜ ਜੀ ਨੇ ਤਾਂ ਸ਼ਬਦ ਇੱਥੋਂ ਤੱਕ ਵਰਤੇ ਨੇ ਕਿ ਨੈਣ ਨਾ ਦੇਖੈ ਸਾਧ ਸੇ ਨੈਣ ਬਿਖਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸ ਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟ ਗਏ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਦਿਨ ਬ ਦਿਨ ਬੰਦੇ ਦੇ ਅੰਦਰ ਦੀ ਅਵਸਥਾ ਕਮਜ਼ੋਰ ਹੋਈ ਜਾਂਦੀ, ਪਰ ਮੈਂ ਫਿਰ ਵੀ ਪ੍ਰਕਰਨ ਵਿੱਚ ਰਹਿ ਕੇ ਅਰਜ਼ ਕਰਾਂਗਾ ਕਿ ਦੇਖੋ ਜਦੋਂ ਇਨਸਾਨ ਬਾਰਮੁਖੀ ਪ੍ਰਵਿਰਤ ਹੁੰਦਾ ਹੈ, ਜਿੰਨੇ ਮਰਜ਼ੀ ਸੰਸਾਰ ਦੇ ਸੁੱਖ ਹੋਣ, ਪਰਮਾਤਮਾ ਬੰਦੇ ਦੇ ਅੰਦਰੋਂ ਭੁੱਲ ਜਾਏ, ਹਰ ਸੁੱਖ ਜਿਹੜਾ ਉਹ ਰੋਗ ਬਣ ਜਾਂਦਾ ਹੈ। ਜਦੋਂ ਇਨਸਾਨ ਨੂੰ ਦੁੱਖ ਘੇਰ ਲੈਣ, ਪਰਮੇਸ਼ਵਰ ਦੀ ਬੰਦਗੀ ਵਿੱਚ ਜੁੜ ਜਾਏ, ਸੱਚ ਏਵੇ ਉਹ ਦੁੱਖ ਉਹਦੇ ਵਾਸਤੇ ਦਵਾਈ ਬਣ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਮਾਂਝ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਸ਼ਲੋਕ ਹੈ, ਸਾਡੇ ਲਈ ਬੜਾ ਸੁਖੈਨ ਹੈ ਉਹਦੇ ਲਈ ਸਮਝਣਾ ਕਿ ਸੁੱਖ ਕਿਵੇਂ ਰੋਗ ਬਣ ਜਾਂਦਾ ਹੈ, ਵਾਸ਼ਨਾ ਦੀ ਮਿਠਾਸ ਕਿਵੇਂ ਬੰਦੇ ਲਈ ਦੁਖਦਾਈ ਬਣ ਜਾਂਦੀ ਹੈ ਜਿਸ ਵਿੱਚ ਇਨਸਾਨ ਪ੍ਰਵਿਰਤ ਰਹਿੰਦਾ ਹੈ, ਕਿਉਂ ਇਹਦੇ ਸਰੀਰ ਨੂੰ ਉਹ ਗਾਲਦਾ, ਇਹਦੇ ਸਰੀਰ ਨੂੰ ਖਤਮ ਕਰਦਾ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਹੁਤ ਸੋਹਣਾ ਪ੍ਰਮਾਣ ਦਿੱਤਾ ਹੈ, ਹਜ਼ੂਰ ਦੇ ਅੰਮ੍ਰਿਤ ਬਾਣੀ ਦੇ ਮਾਂਝ ਕੀ ਵਾਰ ਵਿੱਚ ਸਤਿਗੁਰੂ ਨੇ ਫਰਮਾਇਆ ਕਿ ਇੱਕ ਕਿਸਾਨ, ਇੱਕ ਜ਼ਿਮੀਂਦਾਰ ਆਪਣੇ ਖੇਤ ਦੇ ਵਿੱਚ ਗੰਨੇ ਦੀ ਫਸਲ ਬੀਜਦਾ ਹੈ। ਜਦੋਂ ਉਹ ਗੰਨੇ ਨੂੰ ਬੀਜਦਾ ਹੈ ਤੇ ਕੁਝ ਸਮੇਂ ਬਾਅਦ ਜਦੋਂ ਉਸ ਗੰਨੇ ਦਾ ਆਕਾਰ ਜਾਂ ਉਹਦਾ ਪੇਡਾ, ਉਹਦਾ ਬੂਟਾ ਧਰਤੀ ਨੂੰ, ਮਿੱਟੀ ਨੂੰ ਚੀਰ ਕੇ ਬਾਹਰ ਨਿਕਲਦਾ, ਉਹਦੀ ਸੰਭਾਲ ਕਰਨੀ ਸ਼ੁਰੂ ਕਰਦਾ, ਜਦੋਂ ਉਹ ਗੰਨਾ ਰਸ ਨਾਲ ਪੂਰੀ ਤਰ੍ਹਾਂ ਭਰ ਜਾਂਦਾ। ਸਿਰ ਮੇਰੀ ਇੱਕ ਬੇਨਤੀ ਹੈ, ਇਹ ਸਿਰਫ ਦਿਮਾਗੀ ਤੌਰ ਤੇ ਗਿਆਨ ਵਿਧਾਨ ਵਾਸਤੇ ਉਦਾਹਰਨ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਪ੍ਰਮਾਣ ਉਦਾਹਰਨਾਂ ਦਿੱਤੀਆਂ ਗਈਆਂ ਉਸ ਸਭ ਦਾ ਮਕਸਦ ਇੱਕੋ ਹੈ ਕਿ ਰੱਬ ਤੋਂ ਵਿਛੁੰਨਾ ਹੋਇਆ ਬੰਦਾ ਪਰਮਾਤਮਾ ਨਾਲ ਦੁਬਾਰਾ ਜੁੜ ਜਾਵੇ। ਉਹ ਕੇਵਲ ਬੁੱਧ ਗਿਆਨ ਦੀ ਕਸਰਤ ਨੇ। ਹਜ਼ੂਰ ਕਹਿੰਦੇ ਨੇ ਗੰਨਾ ਰਸ ਨਾਲ ਭਰਪੂਰ ਹੋ ਗਿਆ, ਪੱਕ ਗਿਆ, ਜਦੋਂ ਉਹ ਮਿਠਾਸ ਨਾਲ ਭਰਿਆ ਗਿਆ ਤੇ ਕਿਸਾਨ ਨੇ ਉਸ ਗੰਨੇ ਨੂੰ ਪੈਰਾਂ ਤੋਂ ਕੱਟਿਆ, ਉਹਦੇ ਉੱਪਰ ਵਾਲਾ ਛਿਲਕਾ ਉਹਨੇ ਉਤਾਰ ਦਿੱਤਾ, ਕੱਟਣ ਤੋਂ ਬਾਅਦ ਉਹਦੇ ਟੁਕੜੇ ਕਰ ਦਿੱਤੇ, ਉਹਨੂੰ ਗੱਠਾਂ ਵਿੱਚ ਬੰਨ੍ਹ ਲਿਆ ਤੇ ਉਸ ਬੰਨੇ ਹੋਏ ਗੰਨੇ ਨੂੰ ਉਸ ਰਸ ਨਾਲ ਪੂਰਤ ਗੰਨੇ ਦੇ ਟੁਕੜੇ ਕਰਕੇ ਗੱਠੜੀਆਂ ਬੰਨੀਆਂ, ਉਹਨਾਂ ਗੱਠਾਂ ਨੂੰ ਕੋਲੂ ਦੀਆਂ ਲੱਠਾਂ ਵਿੱਚ ਰੱਖ ਕੇ, ਆਮ ਤੌਰ ਤੇ ਕਿ ਕਈ ਜਗ੍ਹਾ ਸ਼ਬਦ ਸਾਡੇ ਕੁਲਾੜੀ ਵੀ ਵਰਤਦੇ, ਕੋਲੂ ਦੀਆਂ ਲੱਠਾਂ ਵਿੱਚ ਰੱਖ ਕੇ ਉਹਨੂੰ ਪੀੜਨਾ ਸ਼ੁਰੂ ਕਰ ਦਿੱਤਾ। ਗੰਨਾ ਜਦੋਂ ਪੀੜਿਆ ਜਾਣ ਲੱਗਾ, ਇੱਕ ਪਾਸਿਓਂ ਉਹਦਾ ਰਸ ਨਿਕਲ ਰਿਹਾ ਤੇ ਦੂਸਰਾ ਉਹਦਾ ਜਿਹੜਾ ਛਿਲਕਾ ਹੈ ਰਸ ਤੋਂ ਸੱਖਣਾ ਹੋ ਕੇ, ਫੋਗ ਹੋ ਕੇ ਉਹ ਦੂਸਰੇ ਪਾਸੇ ਜਾ ਰਿਹਾ। ਉਸ ਰਸ ਨੂੰ ਮਿੱਠੇ ਦੇ ਰਸ ਨੂੰ ਕੱਢਣ ਤੋਂ ਬਾਅਦ ਉਹਨਾਂ ਨੇ ਕੜਾਏ ਦੇ ਥੱਲੇ ਅੱਗ ਤਪਾਈ ਹੋਈ ਸੀ, ਉਸ ਰਸ ਨੂੰ ਉਸ ਕੜਾਏ ਵਿੱਚ ਗਰਮ ਹੋਏ ਕੜਾਏ ਵਿੱਚ ਪਾ ਦਿੱਤਾ, ਅੱਗ ਹੋਰ ਤੇਜ਼ ਕਰ ਦਿੱਤੀ। ਗੁਰੂ ਸਾਹਿਬ ਕਹਿੰਦੇ ਨੇ ਕਦੀ ਦੇਖੋ ਧਿਆਨ ਨਾਲ, ਉਸ ਕੜਾਏ ਦੇ ਵਿੱਚ ਜਦੋਂ ਗੰਨੇ ਦਾ ਰਸ ਪੈਂਦਾ ਹੈ ਤੇ ਉਹਦੇ ਵਿੱਚੋਂ ਆਵਾਜ਼ ਵੀ ਆਉਂਦੀ ਹੈ, ਤੇ ਉਸ ਰਸ ਵਿੱਚੋਂ ਉਸ ਕੜਾਏ ਦੇ ਵਿੱਚੋਂ ਨਿੱਕੇ ਨਿੱਕੇ ਰਸ ਦੇ ਬੁਲਬਲੇ ਬੁਲਬਲੇ ਵੀ ਬਣਦੇ। ਮਹਾਰਾਜ ਕਹਿੰਦੇ ਨੇ ਇੱਕ ਮਿੱਠੇ ਦੀ ਖਾਤਰ ਗੰਨੇ ਦੀ ਕਿੰਨੀ ਕੁ ਖੁਆਰੀ ਹੋਈ, ਜੇ ਮਿੱਠਾ ਨਾ ਹੁੰਦਾ। ਦੇਖੋ ਉਦਾਹਰਣ ਦਾ ਇੱਕ ਪੱਖ ਲਈਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਕਦੀ ਵੀ ਸ਼ਬਦ ਨੂੰ ਆਪਸ ਵਿੱਚ ਟਕਰਾ ਕੇ ਅਰਥ ਕਰਾਂਗੇ ਤੇ ਸਮਝ ਨਹੀਂ ਪੈਣੇ। ਜੇ ਅਸੀਂ ਕਹਾਂਗੇ ਇੱਕ ਪਾਸੇ ਗੁਰਦੇਵ ਨੇ ਮੱਛੀ ਦੇ ਜੀਭ ਦੇ ਸਵਾਦ ਦੀ ਵਕਾਰ ਦੀ ਗੱਲ ਕੀਤੀ ਹੈ, ਤੇ ਦੂਜੇ ਪਾਸੇ ਮਹਾਰਾਜ ਜੀ ਨੇ ਮੱਛੀ ਦੇ ਪਾਣੀ ਨਾਲ ਮੁਹੱਬਤ ਦੀ ਗੱਲ ਕੀਤੀ, ਹੁਣ ਆਪਾਂ ਇਹ ਅਰਥ ਨਹੀਂ ਕਰ ਸਕੇ ਮੱਛੀ ਨੂੰ ਤਾਂ ਜੀਭ ਦਾ ਰਸ ਹੈ ਜੀ, ਇਹ ਜੀਭ ਦੇ ਰਸ ਦੀ ਖਾਤਰ ਮਾਰੀ ਗਈ, ਤੇ ਦੂਜੇ ਪਾਸੇ ਮਹਾਰਾਜ ਦੇ ਗੁਣ ਨੂੰ ਦੱਸ ਰਹੇ ਨੇ ਇਹ ਪਾਣੀ ਨੂੰ ਪਿਆਰ ਕਰਦੀ ਹੈ। ਗੁਰਬਾਣੀ ਦਾ ਕਦੀ ਵੀ ਕੋਈ ਤੁਕ ਪ੍ਰਮਾਣ ਉਦਾਹਰਣ ਲਈਏ ਉਹਨੂੰ ਆਪਸ ਵਿੱਚ ਟਕਰਾ ਕੇ ਨਹੀਂ ਕਿ ਮਹਾਰਾਜ ਜੀ ਨੇ ਇਸ ਬਾਰੇ ਤਾਂ ਇਹ ਬਾਣੀ ਚ ਕਿਹਾ, ਇਹ ਕਿਵੇਂ ਹੋ ਸਕਦਾ, ਕਿਉਂਕਿ ਉਸ ਤੁਕ ਨੂੰ ਕਿਸ ਸੰਦਰਭ ਵਿੱਚ ਕਿਸ ਪਰਪੇਖ ਵਿੱਚ ਕਿਸ ਰੂਪ ਵਿੱਚ ਗੁਰਦੇਵ ਨੇ ਵਰਤਿਆ ਹੈ ਸਾਨੂੰ ਉਸ ਢੰਗ ਦੇ ਨਾਲ ਵਿਚਾਰਨਾ ਪੈਂਦਾ। ਉਹਨੂੰ ਮੈਂ ਅਰਜ਼ ਕੀਤੀ ਕਿ ਕਿਵੇਂ ਸੁੱਖ ਰੋਗ ਬਣਦਾ ਹੈ, ਇੱਕ ਗੰਨੇ ਵਿੱਚ ਭਰੀ ਕੋਈ ਮਿਠਾਸ ਉਹਨੂੰ ਕਟਾ ਦਿੰਦੀ ਹੈ, ਉਹਦੇ ਟੁਕੜੇ ਬਣ ਜਾਂਦੇ ਨੇ, ਉਹਦੀਆਂ ਗੱਠਾਂ ਬਣ ਜਾਂਦੀਆਂ ਨੇ, ਉਸੇ ਗੰਨੇ ਨੂੰ ਕੋਲੂ ਦੇ ਵਿੱਚ ਰੱਖ ਕੇ ਪੀੜ ਦਿੰਦੇ ਨੇ, ਕੜਾਏ ਵਿੱਚ ਪਾ ਕੇ ਉਹਨੂੰ ਤਪਾਉਂਦੇ ਨੇ, ਉਹਦੇ ਵਿੱਚੋਂ ਜਿਉਂ ਜਿਉਂ ਤਪਦਾ ਤੇ ਛੂਕਣ ਦੀ ਆਵਾਜ਼ ਨਿਕਲਦੀ ਹੈ, ਇੱਕ ਨਾਦ ਨਿਕਲਦਾ ਹੈ, ਤੇ ਉਸ ਗੰਨੇ ਦੇ ਜਿਹੜੇ ਛਿਲਕੇ ਨੇ ਜਿਹਨੂੰ ਪੱਛੀਆਂ ਕਈ ਇਲਾਕੇ ਵਿੱਚ ਸ਼ਬਦ ਫੋਕ ਵਰਦੇ ਨੇ, ਉਸ ਫੋਗ ਨੂੰ ਇਕੱਠਿਆਂ ਕਰਕੇ ਅੱਗ ਵਿੱਚ ਫੂਕ ਦਿੰਦੇ ਨੇ। ਮਹਾਰਾਜ ਕਹਿੰਦੇ ਮਿੱਠਾ ਵੀ ਅੱਗ ਵੀ ਤਪਿਆ ਤੇ ਗੰਨੇ ਦੇ ਛਿਲਕੇ ਵੀ ਅੱਗ ਦੇ ਵਿੱਚ ਰੱਖ ਕੇ ਸਾੜ ਦਿੱਤੇ ਗਏ। ਮਹਾਰਾਜ ਜੀ ਦਾ ਇਹ ਸਮਝਾਉਣ ਦਾ ਮਤਲਬ ਇੰਨਾ ਸੀ, ਇੱਕ ਗੰਨੇ ਵਿੱਚ ਮਿਠਾਸ ਕਹਿ ਇੰਨੀ ਖੁਆਰੀ, ਇੰਨਾ ਤਸੀਏ, ਇੰਨਾ ਉਹਨੂੰ ਤਸ਼ੱਦਦ ਸਹਿਣਾ ਪਿਆ, ਤੇ ਜਿਹੜਾ ਬੰਦਾ ਸੁੱਖ ਦੇ ਵਾਸ਼ਨਾਵਾਂ ਦੇ ਮਿੱਠੇ ਵਿੱਚ ਦਿਨ ਰਾਤ ਪ੍ਰਵਿਰਤ ਰਹਿੰਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਬੰਦੇ ਦੇ ਨਾਲ ਕੱਲ ਨੂੰ ਕੀ ਬਣੇ, ਉਹਦਾ ਮਿੱਠਾ ਕੱਲ ਨੂੰ ਰੋਗ ਬਣੇਗਾ, ਉਹਦਾ ਮਿੱਠਾ ਕੱਲ ਨੂੰ ਖੁਆਰੀ ਬਣੇਗਾ, ਉਹਦਾ ਮਿੱਠਾ ਉਹਦਾ ਸੁੱਖ ਸਾਚੇ ਵੇ ਕੱਲ ਨੂੰ ਬਿਮਾਰੀ ਬਣੇਗਾ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਕਿ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਵੱਧਾ ਪਾਏ, ਗੰਨੇ ਨੂੰ ਮਿੱਠਾ ਜਾਣ ਕੇ ਉਹਨੂੰ ਕੱਟ ਲਿਆ ਗਿਆ, ਉਹਦੇ ਟੁਕੜੇ ਕਰਕੇ ਗੱਠੜੀ ਬੰਨ ਦਿੱਤੀ ਗਈ। ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਵੱਧਾ ਪਾਏ, ਖੁੰਡਾਂ ਅੰਦਰ ਰੱਖ ਕੇ, ਇਹਦਾ ਅਰਥ ਕਿ ਲੋਹੇ ਦੀਆਂ ਲੱਠਾਂ ਜਿਹਨੂੰ ਕੋਲੂ ਆਪਾਂ ਕਹਿੰਦੇ, ਕੋਲੂ ਵਿੱਚ ਰੱਖ ਕੇ ਗੰਨੇ ਨੂੰ ਪੀੜ ਦਿੱਤਾ, ਖੁੰਡਾਂ ਅੰਦਰ ਰੱਖ ਕੇ ਦੇਰ ਸੋ ਮਲ ਸਜਾਏ, ਰਸ ਕਸ ਟੱਟਰ, ਟੱਟਰ ਮੀਨਸ ਹੈ ਕੜਾਹਾ ਜਿਹਦੇ ਵਿੱਚ ਰਸ ਤਪਾਇਆ ਜਾਂਦਾ, ਰਸ ਕਸ ਟੱਟਰ ਪਾਈਐ, ਤਪੈ ਤੈ ਵਿਲ ਲਾਏ, ਪੀਸੋ ਫੋਗ ਸੰਭਾਲੀਐ, ਦਿੱਚੈ ਅੱਗ ਜਲਾਏ। ਗੰਨੇ ਦੇ ਤਾਂ ਛਿਲਕੇ ਨੂੰ ਵੀ ਲੋਕ ਛਿੱਲੜ ਨੂੰ ਅੱਗ ਵਿੱਚ ਫੂਕ ਦਿੰਦੇ ਨੇ। ਨਾਨਕ ਮਿੱਠਾ ਪਤਰੀਐ, ਪਤਰੀਐ ਦਾ ਅਰਥ ਹੁੰਦਾ ਖੁਆਰ ਹੋਣਾ। ਕਹਿੰਦੇ ਇੱਕ ਮਿੱਠੇ ਦੀ ਖਾਤਰ ਗੰਨੇ ਦੀ ਇੰਨੀ ਖੁਆਰੀ ਹੋਈ, ਤੇ ਜਿਹੜਾ ਬੰਦਾ ਦਿਨ ਰਾਤ ਨਾਮ ਨੂੰ ਭੁਲਾ ਕੇਵਲ ਸੰਸਾਰ ਦੇ ਵਿਸ਼ੇ ਵਾਸਨਾਵਾਂ ਦੇ ਸੁੱਖ ਨੂੰ ਮਿੱਠਿਆਂ ਜਾਣ ਕੇ ਮਾਣਦਾ, ਉਸ ਬੰਦੇ ਦੀ ਹਾਲਤ ਕੀ ਹੋਵੇਗੀ। ਨਾਨਕ ਮਿੱਠਾ ਪਤਰੀਐ, ਦੇਖੋ ਲੋਕਾਂ ਆਏ ਹੇ ਭਲੇ ਲੋਕੋ, ਦੇਖੋ ਇੱਕ ਮਿੱਠੇ ਦੀ ਖਾਤਰ ਗੰਨਾ ਖੁਆਰ ਹੋ ਗਿਆ, ਤੇ ਬੰਦੇ ਦੀ ਹਾਲਤ ਕੀ ਬਣੇਗੀ ਜਿਹੜਾ ਪਰਮਾਤਮਾ ਨੂੰ ਭੁਲਾ ਕੇ ਕੇਵਲ ਐਸ਼ੋ ਆਰਾਮ ਦੇ ਸੁੱਖਾਂ ਵਿੱਚ ਪ੍ਰਵਿਰਤ ਹੈ। ਇੱਥੇ ਗੁਰਦੇਵ ਨੇ ਇਹਦਾ ਇਹ ਮਤਲਬ ਕਿ ਉਹਦੀ ਮਿਠਾਸ ਉਹਦੇ ਲਈ ਰੋਗ, ਉਹਦੇ ਲਈ ਬਿਮਾਰੀ ਬਣ ਗਈ। ਦੂਸਰਾ, ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਇਹ ਅੰਮ੍ਰਿਤ ਬਚਨ ਹਜ਼ੂਰ ਦਾ ਪੜ੍ਹਦੇ ਹਾਂ ਕਿ ਹਰ ਬਿਸਰਤ ਸਦਾ ਖੁਆਰੀ, ਦੁੱਖ ਦਾਰੂ ਸੁੱਖ ਰੋਗ ਪਿਆ। ਮੈਂ ਸਿਰਫ ਇੱਕੋ ਲਫ਼ਜ਼ ਤੇ ਅਰਜ਼ ਕਰ ਰਿਹਾ, ਸੁੱਖ ਰੋਗ ਪਿਆ। ਜਦੋਂ ਪਰਮਾਤਮਾ ਵਿਸਰ ਜਾਂਦਾ ਹੈ ਅੰਦਰੋਂ ਖੁਆਰੀ ਦਾ ਜਨਮ ਹੁੰਦਾ। ਖੁਆਰੀ ਦਾ ਅਰਥ ਖਿੰਡ ਜਾਣ, ਅੰਦਰ ਦਾ ਰਸ ਮੁੱਕ ਜਾਣ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਅੱਗੇ ਮਹਾਰਾਜ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨਾ, ਨਾਮ ਤੋਂ ਬਿਨਾਂ ਜ਼ਿੰਦਗੀ ਕੀ ਹੈ, ਨਾਮ ਤੋਂ ਬਿਨਾਂ ਸੁੱਖ ਕੀ ਹੈ, ਨਾਮ ਤੋਂ ਬਿਨਾਂ ਸੰਸਾਰ ਕੀ ਹੈ, ਨਾਮ ਤੋਂ ਬਿਨਾਂ ਪਦਾਰਥ ਕੀ ਨੇ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਜਿਵੇਂ ਇੱਕ ਸੱਪ ਦੀ ਜ਼ਿੰਦਗੀ, ਸੱਪ ਨੂੰ ਮੈਂ ਫਿਰ ਬੇਨਤੀ ਕਰਾਂ, ਦੁੱਧ ਵੀ ਪਿਆ ਦਿਓ, ਉਸ ਦੇ ਪੀਤੇ ਹੋਏ ਦੁੱਧ ਨੇ ਅੰਮ੍ਰਿਤ ਬਣ ਕੇ ਬਾਹਰ ਨਹੀਂ ਆਉਣ। ਉਹਨੂੰ ਕੀਮਤੀ ਤੋਂ ਕੀਮਤੀ ਪਦਾਰਥ ਵੀ ਤੁਸੀਂ ਖਵਾ ਦਿਓ, ਉਹਦੇ ਵਿੱਚੋਂ ਕਦੀ ਉਸ ਪਦਾਰਥ ਵਿੱਚੋਂ ਮਿਠਾਸ ਨਹੀਂ ਪੈਦਾ ਹੋਣੀ। ਸੱਚ ਏਵੇ, ਸੱਪ ਨੂੰ ਮਿੱਠਾ ਦੁੱਧ ਦੇ ਦਿਓ, ਉਹ ਤਾਂ ਵੀ ਜ਼ਹਿਰ ਪੈਦਾ ਕਰੇਗਾ। ਜਿਹਨੂੰ ਪਰਮਾਤਮਾ ਦੀ ਯਾਦ ਭੁੱਲ ਜਾਏ, ਉਹਦੇ ਦੁਨੀਆਂ ਦਾ ਹਰ ਭੋਗ ਇਸ ਤਰ੍ਹਾਂ ਜ਼ਹਿਰ ਬਣ ਜਾਂਦਾ ਜਿਵੇਂ ਸੱਪ ਨੂੰ ਪਿਆਇਆ ਹੋਇਆ ਦੁੱਧ ਵੀ ਜ਼ਹਿਰ ਬਣ ਜਾਂਦਾ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਆਰਜੈ ਇੱਕ ਸ਼ਬਦ ਕਹਿ ਉਮਰ। ਮਹਾਰਾਜ ਕਹਿੰਦੇ ਨੇ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਖਾਰੀ। ਪਿਆਰੇ, ਉਹਦਾ ਹਰ ਸੁੱਖ ਬਿਮਾਰੀ ਬਣ ਗਿਆ। ਇਸ ਤੋਂ ਅਗਲੀ ਮੈਂ ਬੇਨਤੀ ਹੋਰ ਕਰਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਸ਼ਬਦ ਦਿੱਤੇ ਗਏ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਸੱਚ ਇਹ ਵੀ ਜਿਹਨੂੰ ਅਸੀਂ ਮਿਸਾ ਮਿਠਾਸ ਜਾਣਦੇ ਹਾਂ, ਉਹ ਕੁੜੱਤਣ ਬਣਨ ਵਾਸਤੇ ਤਿਆਰ ਹੈ। ਜਿਹਨੂੰ ਆਪਾਂ ਸੁੱਖ ਜਾਣਦੇ ਹਾਂ, ਉਹਦੇ ਵਿੱਚੋਂ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਬਣਨ ਨੂੰ ਤਿਆਰ ਹੈ। ਇਸ ਤੋਂ ਅਗਲੀ ਬੇਨਤੀ, ਇੱਕ ਤਾਂ ਦੁੱਖ ਇਹ ਕਿ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਦੁੱਖ ਪੈਦਾ ਹੋਏ। ਇਸ ਤੋਂ ਅਗਲੀ ਬੇਨਤੀ ਸੁਣਿਓ, ਮੈਂ ਤਿੰਨ ਚਾਰ ਬੇਨਤੀਆਂ ਦੁੱਖਾਂ ਬਾਰੇ ਕਰਨੀਆਂ। ਦੂਜਾ ਹੈ, ਕਈ ਬੰਦੇ ਐਸੇ ਨੇ, ਕਈ ਕਈ ਮੇਰਾ ਖਿਆਲ ਹੈ ਬਹੁ ਗਿਣਤੀ ਵਿੱਚ, ਜੇ 100 ਵਿੱਚੋਂ 99 ਲਫ਼ਜ਼ ਵੀ ਵਰਤ ਦਈਏ ਤੇ ਅਤ ਕਥਨੀ ਨਹੀਂ ਹੋਵੇਗੀ। ਹਰ ਬੰਦਾ ਜਿਹੜਾ ਕਿਸੇ ਨਾ ਕਿਸੇ ਦੁੱਖ ਦੇ ਨਾਲ ਪੀੜਿਤ। ਭਾਵਾਂ ਕੱਲ ਅਸੀਂ ਵਿਚਾਰਿਆ ਸੀ, ਚਾਰ ਦੁੱਖਾਂ ਦਾ ਜ਼ਿਕਰ ਬਾਬਾ ਜੀ ਨੇ ਕੀਤਾ। ਹਰ ਇਨਸਾਨ ਕਿਸੇ ਨਾ ਕਿਸੇ ਦੁੱਖ ਦਾ ਗ੍ਰਸਿਆ ਹੋਇਆ। ਕਿਸੇ ਨੂੰ ਸਰੀਰ ਦਾ ਦੁੱਖ ਹੈ, ਕਿਸੇ ਨੂੰ ਧਨ ਦਾ ਦੁੱਖ ਹੈ, ਕਿਸੇ ਕੋਲ ਸੰਤਾਨ ਨਹੀਂ ਉਹ ਤਾਂ ਦੁਖੀ ਹੈ, ਕਿਸੇ ਦੀ ਸੰਤਾਨ ਆਕੀ ਹੋ ਗਈ ਉਹ ਤਾਂ ਦੁਖੀ ਹੈ। ਸੱਚ ਇਹ ਵੇ, ਕਿਸੇ ਬੰਦੇ ਕੋਲ ਰੋਟੀ ਨਹੀਂ ਉਹ ਤਾਂ ਦੁਖੀ ਹੈ, ਕਿਸੇ ਨੂੰ ਰੱਬ ਨੇ ਇੰਨੀ ਕੁ ਰੋਟੀ ਦਿੱਤੀ ਉਹਦੇ ਤੋਂ ਸੰਭਾਲੀ ਨਹੀਂ ਜਾਂਦੀ ਉਹ ਤਾਂ ਦੁਖੀ। ਹਰ ਬੰਦਾ ਜਿਹੜਾ ਦੁਨੀਆਂ ਦਾ ਤਕਰੀਬਨ ਤੁਸੀਂ ਦੇਖੋਗੇ, ਉਹ ਕਿਸੇ ਨਾ ਕਿਸੇ ਦੁੱਖ ਦੇ ਨਾਲ ਅੰਦਰੋਂ ਪੀੜਿਤ ਜ਼ਰੂਰ ਹੋਵੇ। ਇਹਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਕੁਛ ਪ੍ਰਮਾਣ ਦੇ ਕੇ ਸਾਨੂੰ ਸਮਝਾਉਣ ਦਾ ਸਤਿਗੁਰਾਂ ਨੇ ਯਤਨ ਕੀਤਾ। ਜਿਵੇਂ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਬਹੁਤ ਉਦਾਹਰਨਾਂ ਦਿੱਤੀਆਂ, ਖਾਸ ਕਰਕੇ ਬਾਬਾ ਫਰੀਦ ਸਾਹਿਬ ਦਾ ਬੋਲ। ਕਹਿੰਦੇ ਨੇ ਜਦੋਂ ਬੰਦਾ ਸਿਰਫ ਆਪਣੇ ਘਰ ਦੀ ਚਾਰ ਦੀਵਾਰੀ ਵਿੱਚ ਜੀਂਦਾ, ਉਦੋਂ ਸਮਝਦਾ ਕਿ ਸ਼ਾਇਦ ਮੈਂ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਦੁਖੀ, ਬਾਕੀ ਸਾਰੇ ਸੁਖੀ। ਪਰ ਨਹੀਂ, ਸਮਾਜ ਵੀ ਝਾਤੀ ਮਾਰ ਕੇ ਦੇਖੋ, ਬੰਦਾ ਜਦੋਂ ਬਾਹਰ ਵਿਚਰਦਾ ਲੋਕ ਆਪਣੇ ਦੁੱਖ ਦੱਸਦੇ ਨੇ। ਸੱਚ ਇਹ ਵੇ, ਉਹਨਾਂ ਦੇ ਦੁੱਖ ਸੁਣਨ ਤੋਂ ਬਾਅਦ ਇਨਸਾਨ ਆਪਣੇ ਅੰਦਰ ਜ਼ਰੂਰ ਸੋਚਦਾ, ਮਨਾ ਤੂੰ ਐਵੇਂ ਕਲਪੀ ਜਾਂਦਾ, ਇਸ ਦੁਨੀਆਂ ਵਿੱਚ ਤਾਂ ਤੇਰੇ ਤੋਂ ਕਈ ਗੁਣਾ ਵੱਧ ਦੁਖੀ ਬੈਠੇ ਹੋਏ। ਅਸਲ 'ਚ ਦੁਖੀ ਬੰਦਾ ਨਾ ਪਰਦੇ ਦੇ ਨਾਲ ਜ਼ਿੰਦਗੀ ਜੀਣੀ ਚਾਹੁੰਦਾ, ਕਿਉਂਕਿ ਸਮਾਜ ਉਹਨੂੰ ਰੋਣ ਨਹੀਂ ਦਿੰਦਾ, ਸਮਾਜ ਉਹਦਾ ਦੁੱਖ ਵੰਡਾਉਣ ਵਾਸਤੇ ਤਿਆਰ ਨਹੀਂ। ਕਿਉਂਕਿ ਜਿਹਦੇ ਨਾਲ ਉਹ ਆਪਣੇ ਅੰਦਰ ਦਾ ਦੁੱਖ ਸ਼ੇਅਰ ਕਰੇਗਾ, ਸਾਂਝਾ ਕਰੇਗਾ, ਉਹ ਅੱਖਾਂ ਭਰ ਕੇ ਸੁਣ ਤਾਂ ਲਏਗਾ, ਪਰ ਯਾਦ ਰੱਖਿਓ ਕੋਈ ਸਮੇਂ ਬਾਅਦ ਉਸ ਦੁੱਖ ਦਾ ਮਜ਼ਾਕ ਬਣਾ ਕੇ ਲੋਕਾਂ ਦੇ ਦਰ ਬਦਰ ਤੱਕ ਅੱਗੇ ਪਹੁੰਚਾਉਣ ਦਾ ਯਤਨ ਕਰੇਗਾ। ਫਿਰ ਅਰਜ਼ ਹੈ ਕਿ ਬੰਦਾ ਦੁਖੀ ਹੈ, ਆਪਣੇ ਦੁੱਖ ਨੂੰ ਕਿਹਦੇ ਨਾਲ ਸਾਂਝਾ ਕਰੇ? ਕੋਈ ਦੁੱਖ ਸੁਣਨ ਨੂੰ ਤਿਆਰ ਵੀ ਨਹੀਂ। ਪਰ ਇਹ ਵੀ ਸੱਚ ਹੈ ਕਿ ਜੇ ਕਿਸੇ ਬੰਦੇ ਦੇ ਅੰਦਰ ਦੇ ਦੁੱਖ ਨੂੰ ਦੇਖਣਾ ਹੋਵੇ ਤੇ ਮੇਰਾ ਖਿਆਲ ਉਹਦਾ ਹਾਲ ਚਾਲ ਪੁੱਛਣ ਦੀ ਥਾਂ ਕਿ ਤੇਰੇ ਕੋਲ ਆਹ ਦੁੱਖ, ਤੈਨੂੰ ਆਹ ਬਿਮਾਰੀ, ਸ਼ਾਇਦ ਉਹਦੇ ਦੁੱਖ ਦੀ ਸਿੱਧੀ ਗੱਲ ਕਰਾਂਗੇ ਤੇ ਉਹ ਨਹੀਂ ਬੋਲੇਗਾ, ਆਪਣੇ ਦੁੱਖ ਦੀ ਦਾਸਤਾਨ ਸੁਣਾਉਣੀ ਸ਼ੁਰੂ ਕਰੋ। ਸੱਚ ਇਹ ਵੇ, ਉਹ ਤੁਹਾਨੂੰ ਚੁੱਪ ਕਰਾ ਦੇਗਾ, ਤੇ ਆਪਣੇ ਦੁੱਖ ਦੀਆਂ ਪਰਤ ਦਰ ਪਰਤਾਂ ਖੋਲ ਕੇ ਤੁਹਾਡੇ ਸਾਹਮਣੇ ਰੱਖ ਦੇਵੇ। ਫਿਰ ਬੇਨਤੀ ਹੈ, ਬੰਦਾ ਆਪਣੇ ਦੁੱਖ ਨੂੰ ਛੁਪਾਉਂਦਾ ਹੈ ਪਰ ਦੁੱਖ ਛੁਪੇਗਾ ਨਹੀਂ। ਹਰ ਬੰਦਾ ਕਿਸੇ ਨਾ ਕਿਸੇ ਦੁੱਖ ਨਾਲ ਪੀੜਿਤ ਹੈ। ਬਾਬਾ ਫਰੀਦ ਸਾਹਿਬ ਨੇ ਇਹ ਲਫ਼ਜ਼ ਵਰਤਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਉਹਨਾਂ ਦਾ ਸ਼ਲੋਕ ਹੈ, ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸਮਝਦਾ ਸਾਂ ਸਿਰਫ ਮੈਂ ਦੁੱਖ ਨਾਲ ਪੀੜਿਤ ਹਾਂ, ਬਾਕੀ ਸਾਰੇ ਲੋਕ ਸੁਖੀ ਨੇ, ਸੰਤੁਸ਼ਟ ਨੇ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਇੱਥੇ ਇੱਕ ਦੋ ਨੀ, ਇੱਥੇ ਤਾਂ ਸਾਰਾ ਸੰਸਾਰ ਸਾਰਾ ਜਗਤ ਹੀ ਦੁਖੀ ਹੈ। ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਉੱਚੀ ਅਵਸਥਾ ਨਾਲ ਝਾਤੀ ਮਾਰ ਕੇ ਦੇਖੀ ਹਰ ਘਰ ਜਿਹੜਾ ਉਹ ਦੁੱਖ ਦੀ ਅੱਗ ਨਾਲ ਪੀੜਿਤ ਹੈ। ਫਿਰ ਬੇਨਤੀ ਕਰਾਂ, ਇੱਕ ਫੁੱਲ ਖਿੜਦਾ, ਸੱਚਮੁੱਚ ਉਹਦਾ ਖੇੜਾ ਬੜੀ ਵੱਡੀ ਚੀਜ਼ ਹੈ। ਜਿਹੜਾ ਆਨੰਦ ਲਫ਼ਜ਼ ਹੈ ਨਾ, ਇਹ ਸੱਚ ਇਹ ਵੇ ਕਿ ਸਿੱਖ ਦੇ ਜੀਵਨ ਦਾ ਪਰਮ ਸ਼ਿਖਰ ਹੈ। ਆਨੰਦ ਨੂੰ ਖੁਸ਼ੀ, ਆਨੰਦ ਨੂੰ ਪ੍ਰਸੰਨਤਾ ਤੇ ਆਨੰਦ ਨੂੰ ਸੁੱਖ ਲਫ਼ਜ਼ਾਂ ਨਾਲ ਅਰਥ ਨਾ ਕਰੀਏ, ਕਿਉਂਕਿ ਹਰ ਪ੍ਰਸੰਨਤਾ ਜਿਹੜੀ ਉਹ ਗਮੀ ਬਣਨ ਵਾਲੀ ਹੈ। ਹਰ ਜਿਹੜੀ ਖੁਸ਼ੀ ਹੈ ਉਹਦੇ ਵਿੱਚ ਗਮੀ ਲੁਕੀ ਹੈ, ਹਰ ਸੁੱਖ ਦੇ ਵਿੱਚ ਦੁੱਖ ਦੀ ਬੀਜ ਪਿਆ ਹੋਇਆ। ਪਰ ਸੱਚ ਇਹ ਵੇ, ਆਨੰਦ ਇਹ ਵੇ, ਇਹਦਾ ਵਿਪਰੀਤ ਲਫ਼ਜ਼ ਆਪਾਂ ਕੀ ਵਰਤਾਂਗੇ। ਆਨੰਦ ਤਾਂ ਉਹ ਪਰਮ ਸ਼ਿਖਰ ਪਰਮ ਅਵਸਥਾ ਹੈ ਜਿੱਥੇ ਦੁੱਖ ਸੁੱਖ ਖੁਸ਼ੀ ਪ੍ਰਸੰਨਤਾ ਹਰ ਚੀਜ਼ ਨੀਵੀਂ ਪੈ ਜਾਂਦੀ ਹੈ। ਇਸੇ ਕਰਕੇ ਪਰਮਾਤਮਾ ਲਈ ਵੀ ਜਦੋਂ ਸ਼ਬਦ ਵਰਤੇ ਤੇ ਪਰਮਾਤਮਾ ਲਈ ਵੀ ਸ਼ਬਦ ਵਰਤੇ ਸਾਡੇ ਪੁਰਾਤਨ ਰਿਸ਼ੀਆਂ ਮੁਨੀਆਂ ਨੇ ਕਿ ਸਤ ਚਿੱਤ ਆਨੰਦ ਉਹਨੂੰ ਕਿਹਾ ਗਿਆ, ਉਹਨੂੰ ਆਨੰਦ ਸਵਰੂਪ ਕਿਹਾ ਗਿਆ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਇੱਕ ਫੁੱਲ ਖਿੜਦਾ, ਅਸੀਂ ਕਹਿੰਦੇ ਹਾਂ ਇਹ ਪ੍ਰਸੰਨ ਹੈ ਇਹ ਖੁਸ਼ ਹੈ, ਪਰ ਇੱਕ ਵਿਦਵਾਨ ਕਹਿੰਦਾ ਹੈ ਹਰ ਖਿੜੇ ਹੋਏ ਫੁੱਲ ਦੇ ਵਿੱਚ ਵੀ ਇੱਕ ਦੁੱਖ ਲੁਕਿਆ ਹੋਇਆ, ਉਹ ਵੀ ਸੁਖੀ ਨਹੀਂ। ਉਹ ਫੁੱਲ ਦੀ ਪੰਖੜੀ ਵੀ ਲੰਘਦੇ ਹੋਏ ਨੂੰ ਕਹਿੰਦੀ ਏ ਕਿ ਸ਼ਾਇਦ ਤੇਰੇ ਅੰਦਰ ਭੁਲੇਖਾ ਹੈ ਕਿ ਮੈਂ ਬਹੁਤ ਸੁਖੀ ਹਾਂ। ਮੈਨੂੰ ਯਾਦ ਹੈ ਇਸ ਵਿਦਵਾਨ ਨੇ ਲਿਖਿਆ ਸੀ ਕਿ ਸਵੇਰੇ ਸਵੇਰੇ ਜਦੋਂ ਫੁੱਲ ਖਿੜਿਆ ਸੂਰਜ ਦੀ ਕਿਰਨ ਨਾਲ ਤੇ ਉਸ ਦੀਆਂ ਪੱਤੀਆਂ ਉਸ ਫੁੱਲ ਦੀਆਂ ਪੰਖੜੀਆਂ ਦੇ ਉੱਪਰ ਛੋਟੇ ਛੋਟੇ ਪਾਣੀ ਦੀਆਂ ਬੂੰਦਾਂ ਤਰੇਲ ਦੇ ਤੁਪਕੇ ਪਾਣੀ ਔਂਸ ਦੇ ਨਿੱਕੀਆਂ ਨਿੱਕੀਆਂ ਬੂੰਦਾਂ ਉਹਦੀਆਂ ਪੱਤੀਆਂ ਉੱਤੇ ਬੈਠੀਆਂ। ਕਹਿੰਦੇ ਅਸਾਂ ਸੋਚਿਆ ਕਿੰਨਾ ਖੁਸ਼ਕਿਸਮਤ ਹੈ ਕਿ ਸਵੇਰੇ ਸਵੇਰੇ ਇਹਨੂੰ ਖੇੜਾ ਮਿਲ ਗਿਆ, ਦੂਸਰਾ ਇਹਦੀਆਂ ਪੱਤੀਆਂ ਦੇ ਉੱਪਰ ਪਾਣੀ ਦੀਆਂ ਬੂੰਦਾਂ ਇਸ ਤਰ੍ਹਾਂ ਨੇ ਕਿ ਜਿਵੇਂ ਮਨ ਨੂੰ ਚਮਕਦੇ ਹੋਏ ਚਿੱਟੇ ਮੋਤੀ ਹੋਣ। ਉਂਝ ਵੈਸੇ ਸਤਿਗੁਰੂ ਨੇ ਵੀ ਇੱਕ ਲਫ਼ਜ਼ ਬਾਣੀ ਚ ਵਰਤਿਆ ਹੈ, ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ। ਉੱਥੇ ਵੀ ਮਹਾਰਾਜ ਨੇ ਸ਼ਬਦ ਵਰਤਿਆ ਹੈ ਖੜ ਰਤਨ ਜੜਾਵੀ। ਖੜ ਦਾ ਅਰਥ ਉਹ ਕੱਖ ਉਹ ਘਾਹ ਜਿਨ੍ਹਾਂ ਦੇ ਉੱਪਰ ਸਵੇਰੇ ਦੇਖਦੇ ਹਾਂ ਤਰੇਲ ਦੀਆਂ ਬੂੰਦਾਂ ਪਈਆਂ ਨੇ, ਉਹ ਇਸ ਤਰ੍ਹਾਂ ਕਿ ਜਿਵੇਂ ਕੀਮਤੀ ਰਤਨ ਜੜੇ ਖੋਣ। ਮੈਂ ਅਰਜ਼ ਕਰਾਂਗਾ ਫੁੱਲ ਦੀ ਪੰਖੜੀ ਦੇ ਉੱਪਰ ਪਾਣੀ ਇਸ ਤਰ੍ਹਾਂ ਟਿਕਿਆ ਹੈ ਜਿਵੇਂ ਸ਼ਵੇਤ ਰੰਗ ਦਾ ਕੋਈ ਮੋਤੀ ਕਿਸੇ ਨੇ ਰੱਖ ਦਿੱਤਾ ਹੋਵੇ। ਪਰ ਮਹਾਰਾਜ ਨੇ ਬਾਣੀ ਚ ਇਹ ਸ਼ਬਦ ਵਰਤੇ, ਫੁੱਲੜਾ ਸ਼ਬਦ ਵੀ ਵਰਤੇ ਆ, ਪਰ ਉਹਦਾ ਫੁੱਲੜਾਪਨ ਜਿਹੜਾ ਉਹ ਵੀ ਸਦੀਵ ਕਾਲ ਲਈ ਸੁੱਖ ਲਈ। ਵਿਦਵਾਨ ਨੇ ਪੁੱਛਿਆ ਤੂੰ ਕਿੰਨਾ ਖੁਸ਼ਕਿਸਮਤ ਹੈ, ਤੇਰੇ ਕੋਲ ਖੇੜਾ ਤੇਰੀਆਂ ਪੱਤੀਆਂ ਦੇ ਉੱਪਰ ਟਿਕੇ ਹੋਏ ਪਾਣੀ ਦੀਆਂ ਬੂੰਦਾਂ ਇਸ ਤਰ੍ਹਾਂ ਜਿਵੇਂ ਮੋਤੀ ਨੇ ਸੁੱਚੇ। ਕਹਿੰਦੇ ਉਸ ਫੁੱਲ ਨੇ ਕਿਹਾ ਇਹ ਅਸਲ ਚ ਮੋਤੀ ਨਹੀਂ, ਇਹ ਜਿਹੜੀਆਂ ਤੂੰ ਮੇਰੀ ਪੰਖੜੀ ਦੇ ਉੱਪਰ ਪਾਣੀ ਦੀਆਂ ਬੂੰਦਾਂ ਦੇਖ ਰਹੇ ਇਹ ਮੇਰੇ ਦੁੱਖ ਦਾ ਪ੍ਰਗਟਾਵਾ। ਮੈਂ ਅਰਜ਼ ਕਰਾਂਗਾ ਸ਼ਾਇਰ ਦੇ ਵਿਦਵਾਨ ਦੇ ਖਿਆਲ ਨੇ, ਇਹ ਮੇਰੇ ਅੰਦਰ ਦੇ ਦੁੱਖ ਦਾ ਪ੍ਰਗਟਾਵਾ ਹੈ, ਕਿਉਂ ਤੂੰ ਕਿਉਂ ਦੁਖੀ। ਕਹਿੰਦਾ ਸੂਰਜ ਦੀ ਕਿਰਨ ਪਈ ਮੈਂ ਖਿੜਿਆ ਹਾਂ, ਸ਼ਾਮ ਨੂੰ ਤੂੰ ਇਸੇ ਰਸਤੇ ਤੋਂ ਲੰਘੀ, ਹੋ ਸਕਦਾ ਮੇਰਾ ਖੇੜਾ ਤੈਨੂੰ ਨਜ਼ਰ ਨਾ ਆਵੇ, ਕਿਉਂਕਿ ਸਵੇਰੇ ਖਿੜਿਆ ਵਾਂ ਦੁਪਹਿਰ ਤੱਕ ਮੈਨੂੰ ਖਿੜੇ ਹੋਏ ਨੂੰ ਤੋੜ ਕੇ ਕੁਟਾਣੀ ਤੋਂ ਲੈ ਜਾਏ। ਮੈਂ ਕਰਜ਼ ਕਰਾਂ ਇੱਕ ਫੁੱਲ ਵੀ ਖਿੜਿਆ ਹੋਇਆ ਦਰਦ ਨੂੰ ਬਿਆਨ ਕਰਦਾ, ਕਿਹੜਾ ਬੰਦਾ ਜਿਹੜਾ ਸੁੱਖ ਵਿੱਚ ਸਾਨੂੰ ਨਜ਼ਰ ਆਏਗਾ। ਬਾਬਾ ਜੀ ਦੀ ਬਾਣੀ ਜਿਵੇਂ ਸ਼ਬਦ ਵਰਤਿਆ ਮੈਂ ਘਰ ਘਰ ਇਹ ਅੱਗ, ਉਸ ਵਿਦਵਾਨ ਨੇ ਲਿਖਿਆ ਹੈ ਫੁੱਲ ਖਿਲਤਾ ਹੈ ਮੁਰਝਾਨੇ ਕਾ ਤਖੈਲ ਲੇਕਰ, ਜਿਹੜਾ ਵੀ ਫੁੱਲ ਖਿੜਦਾ ਉਹ ਆਪਣੇ ਮੁਰਝਾਨ ਦੇ ਦਰਦ ਨੂੰ ਲੈ ਕੇ ਪੈਦਾ ਹੁੰਦਾ। ਇੱਥੇ ਹਰ ਬੰਦਾ ਕਿਸੇ ਨਾ ਕਿਸੇ ਦਰਦ ਦਾ ਮਾਰਿਆ ਪਿਆ, ਜਨਮ ਹੁੰਦਾ ਹੈ, ਪਰ ਮੌਤ ਦੀ ਦਰਦ, ਮੌਤ ਦੀ ਚੀਜ਼ ਜਨਮ ਨਾਲ ਪੈਦਾ ਹੋ ਜਾਂਦੀ। ਇਨਸਾਨ ਕਿਸੇ ਰੁਤਬੇ ਤੇ ਪਹੁੰਚਦਾ, ਪਰ ਦਰਦ ਅੰਦਰ ਪੈਦਾ ਹੋ ਜਾਂਦਾ ਦੁੱਖ ਕਿ ਕਿਤੇ ਰੁਤਬਾ ਚਲਾ ਨਾ ਜਾਏ। ਇਨਸਾਨ ਨੂੰ ਅਰੋਗਤਾ ਮਿਲਦੀ ਏ ਤੇ ਅੰਦਰ ਦਰਦ ਇੱਕ ਚੀਜ਼ ਉੱਠਦੀ ਏ ਕਿ ਫਲਾਣੇ ਬੰਦੇ ਦੀ ਤਰ੍ਹਾਂ ਮੈਂ ਬਿਮਾਰੀ ਨਾਲ ਪੀੜਿਤ ਨਾ ਹੋ ਜਾ। ਹਰ ਸੁੱਖ ਦੇ ਵਿੱਚ ਪਿਆਰਿਓ ਦੁੱਖ ਲੁਕਿਆ ਹੋਇਆ ਹੈ, ਤੇ ਜਿਹੜਾ ਬੰਦਾ ਦੁੱਖ ਦੇ ਵਿੱਚ ਖਚਤ ਹੋ ਜਾਂਦਾ ਹੈ, ਉਸ ਦੁੱਖ ਦੇ ਵਿੱਚ ਰੱਬ ਨੇ ਅੰਦਰੂਨੀ ਸੁੱਖ ਦੀ ਕਸ਼ ਰੱਖੀ ਹੋਈ ਹੈ। ਜਿਹਨੂੰ ਬਾਬਾ ਜੀ ਕਹਿ ਰਹੇ ਨੇ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਫੂਲ ਖਿਲਤਾ ਹੈ ਮੁਰਝਾਨੇ ਕਾ ਤਖੈਲ ਲੇਕਰ, ਜਿਸੇ ਹੰਸਤਾ ਹੁਆ ਪਾਓਗੇ ਵਹੀ ਪਰੇਸ਼ਾਨ ਹੋਗਾ। ਜਿਹੜਾ ਬੰਦਾ ਹੱਸ ਰਿਹਾ, ਸੱਚ ਇਵੇਂ ਉਹਦੇ ਖਾਸੇ ਦੇ ਪਿੱਛੇ ਵੀ ਕੋਈ ਦਰਦ ਲੁਕਿਆ ਹੋਇਆ। ਮੇਰੇ ਸਤਿਗੁਰੂ ਨੇ ਕਿਹਾ ਦੁੱਖ ਇੱਕ ਸਰਬ ਵਿਆਪਕ ਸੱਚਾਈ, ਜਿੱਥੇ ਚਾਰ ਸਰੀਰ ਨੇ ਉੱਥੇ ਅੱਗ ਬਲੇਗੀ। ਚਾਰ ਸਰੀਰ ਛੱਡੋ, ਜਿੱਥੇ ਇੱਕ ਸਰੀਰ ਹੈ ਉੱਥੇ ਵੀ ਅੱਗ ਜ਼ਰੂਰ ਬਲਣੀ ਹੈ, ਕਿਉਂਕਿ ਅੱਗ ਤੋਂ ਬਿਨਾਂ ਉਹਦੇ ਪੇਟ ਉਹਦੀ ਉਧਰ ਪੂਰਤੀ ਨਹੀਂ। ਜਿੱਥੇ ਇਨਸਾਨ ਰੱਬ ਨੇ ਪੈਦਾ ਕੀਤਾ ਉੱਥੇ ਦੁੱਖ ਦੀ ਅੱਗ ਵੀ ਨਾਲ ਪੈਦਾ ਕੀਤੀ। ਸਤਿਗੁਰੂ ਕੀ ਬਾਣੀ ਚ ਇੱਕੋ ਸਲੋਕ ਜ਼ਿਆਦਾ ਡਿਟੇਲ ਨਾਲ ਨਹੀਂ, ਮੈਂ ਇੱਕ ਪੱਖ ਲਿਆ ਕਿ ਸੁੱਖ ਵਿੱਚ ਪਰਵਿਰਤ ਹੋ ਜਾਣਾ ਦੁੱਖ ਦਾ ਜਨਮ ਹੈ। ਦੂਸਰੀ ਮੈਂ ਬੇਨਤੀ ਹੁਣ ਕਰਨ ਲੱਗਾ ਵਾਂ ਕਿ ਸੰਸਾਰ ਵਿੱਚ ਤਕਰੀਬਨ ਹਰ ਬੰਦਾ ਉਹ ਦੁੱਖ ਨਾਲ ਪੀੜਿਤ ਹੈ। ਉਸ ਬਾਰੇ ਗੁਰਦੇਵ ਦਾ ਇਹ ਅੰਮ੍ਰਿਤ ਸ਼ਲੋਕ ਜਿਹੜਾ ਅਸੀਂ ਰਾਮ ਕਲੀ ਕੀ ਵਾਰ ਵਿੱਚ ਪੜ੍ਹਦੇ ਹਾਂ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਉਹ ਸਾਰੇ ਰੋਣ ਵਾਲਿਆਂ ਦਾ, ਦੁੱਖ ਨਾਲ ਪੀੜਤਾਂ ਦਾ ਜ਼ਿਕਰ ਕੀਤਾ। ਮੇਰੇ ਮਨ ਚ ਸਲੋਕ ਪੜ੍ਹਦੇ ਇੱਕ ਆਇਆ, ਧਿਆਨ ਨਾਲ ਸੁਣਿਓ ਸ਼ਬਦ। ਚਲੋ ਇਹਦੀ ਵਿਆਖਿਆ ਲਈ ਸਾਨੂੰ ਕਾਫੀ ਜਿਹੜਾ ਉਹ ਪੁਰਾਣਕ ਇਤਿਹਾਸ ਪੜ੍ਹਨਾ ਪਏਗਾ ਤਾਂ ਇਹਦੀ ਵਿਆਖਿਆ ਹੋਵੇਗੀ। ਮਹਾਰਾਜ ਜੀ ਨੇ ਕਿਹਾ ਸੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੈ ਕਰ ਆਇਆ, ਅਜੇ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਨ ਵਿਛੜ ਗਿਆ। ਇਹਦਾ ਮਤਲਬ ਤਿੰਨ ਗੱਲਾਂ ਕੀਤੀਆਂ ਮਹਾਰਾਜ ਜੀ ਨੇ। ਇੱਕ ਤੇ ਰਾਮ ਜੀ ਨੂੰ ਘਰੋਂ ਨਿਕਾਲਾ ਹੋਇਆ ਤਾਂ ਰੋਏ, ਸੀਤਾ ਵਿਛੜਦੀ ਤਾਂ ਰੋਏ, ਤੇ ਲਛਮਣ ਮੁਰਸ਼ਾ ਹੁੰਦਾ ਤੇ ਤਾਂ ਰੋਏ। ਜਦੋਂ ਸੀਤਾ ਖਰਨ ਹੁੰਦੀ, ਇਹਨੂੰ ਦਵੈਸ਼ ਚ ਨਹੀਂ ਲਿਜਾਣਾ, ਮੇਰੀ ਬੇਨਤੀ ਹੈ ਤੇ ਮੈਂ ਅਕਸਰ ਅਰਜ਼ ਕਰਨਾ ਹੁੰਦਾ, ਗੁਰੂ ਦੀ ਹਜ਼ੂਰੀ ਚ ਕਦੀ ਵੀ ਅੰਨ ਮਤ ਬਾਰੇ ਵੀ ਕੋਈ ਸ਼ਬਦ ਆਵੇ, ਆਪਣੇ ਅੰਦਰ ਦੀ ਈਰਖਾ ਵੱਸ ਹੋ ਕੇ ਕਿਸੇ ਧਰਮ ਨੂੰ ਨੀਵਾਂ ਦਿਖਾਉਣ ਵਾਸਤੇ ਪਲੀਜ਼ ਵਿਆਖਿਆ ਨਾ ਕਰਿਓ, ਕਿਉਂਕਿ ਗੁਰੂ ਨੇ ਕਿਸੇ ਨੂੰ ਅਪਮਾਨਿਤ ਕਰਨ ਲਈ ਸ਼ਬਦ ਨਹੀਂ ਕਹੇ। ਸੱਚ ਇਹ ਵੀ ਗਿਰਿਆ ਹੋਇਆਂ ਦਾ ਜੀਵਨ ਚੁੱਕਣ ਵਾਸਤੇ ਬਾਣੀ ਉਚਾਰਨ ਕੀਤੀ। ਕਿ ਜੰਨੂ ਦੀ ਵਿਆਖਿਆ ਕਰਦਿਆਂ ਬਾਬਾ ਜੀ ਉਹਦਾ ਅਪਮਾਨ ਕਰਨਾ ਚਾਹੁੰਦੇ? ਸਤਿਗੁਰੂ ਕਹਿੰਦੇ ਨੇ ਬੰਦਾ ਸਦੀਆਂ ਤੋਂ ਜਨੇਊ ਪਾਈ ਬੈਠੇ, ਤੇ ਮੈਂ ਚਾਹੁੰਦਾ ਇਹਨੂੰ ਆਤਮਾ ਦਾ ਜੰਨੂ ਮਿਲ ਜਾਏ ਜਿਹੜਾ ਪਰਮਾਤਮਾ ਦੇ ਘਰ ਤੱਕ ਇਹਦੇ ਨਾਲ ਲਵੇ। ਮੇਰੀ ਬੇਨਤੀ ਹੈ। ਇੱਥੇ ਸਤਿਗੁਰੂ ਨੇ ਸ਼ਬਦ ਵਰਤੇ, ਨਿਕਾਲਾ ਪਿਆ ਤਾਂ ਰੋਏ, ਸੀਤਾ ਵਿਛੜੇ ਤਾਂ ਰੋਏ, ਲਖਮਣ ਮੁਰਸ਼ਤ ਹੋਇਆ ਤਾਂ ਰੋਏ। ਤੇ ਪਿਆਰਿਓ, ਜਿਹਨੇ ਸੀਤਾ ਹਰਨ ਕਰਕੇ ਆਂਦੀ, ਕੀ ਉਹ ਸੁਖੀ ਸੀ? ਗੁਰੂ ਸਾਹਿਬ ਨੇ ਕਿਹਾ ਜਿਹਦੇ ਕੋਲੋਂ ਸੀਤਾ ਵਿਛੜ ਗਈ ਉਹ ਵੀ ਰੋਇਆ, ਜਿਹੜਾ ਸੀਤਾ ਹਰਨ ਕਰਕੇ ਲਿਆਇਆ ਉਹ ਵੀ ਰੋਇਆ। ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਮਹਾਰਾਜ ਕਹਿੰਦੇ ਨੇ ਉਹਨੂੰ ਵੀ ਵਿਛੋੜਾ ਪੈ ਗਿਆ। ਨਾਲ ਸ਼ਬਦ ਵਰਤਿਆ, ਕਹਿਣ ਲੱਗੇ ਰੋਵੈ ਦਹਿਸ਼ਰ ਲੰਕ ਗਵਾਏ, ਜਿਨ ਸੀਤਾ ਆਂਦੀ ਦੌਰੂ ਵਾਏ, ਜਿਨੇ ਆਂਦੀ ਉਹ ਵੀ ਰੋਇਆ, ਜਿਹਦੇ ਤੋਂ ਵਿਛੜੀ ਉਹ ਵੀ ਰੋਇਆ। ਪਿਆਰਿਓ, ਉਹ ਆਪਣਾ ਸਭ ਕੁਝ ਗਵਾ ਕੇ ਰੋਇਆ। ਇਹਦੇ ਨਾਲ ਪੀਰ ਫਕੀਰ ਪੈਗੰਬਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦੁੱਖ ਦਾ ਕੰਡਾ ਸਤਾਉਂਦਾ ਪਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿਣਗੇ ਕੱਲਾ ਰਾਮ ਜੀ ਨੀ, ਰਾਵਣ ਵੀ ਰੋਏ ਨੇ। ਇੱਥੋਂ ਤੱਕ ਰੋਵੈ ਪਾਂਡਵ ਭੈ ਮਜ਼ੂਰ, ਜਿਨ ਕਾ ਸਵਾਮੀ ਰਹਿਤ ਹਦੂਰ। ਪਾਂਡਵ ਵੀ ਰੋਏ ਨੇ ਜਦੋਂ ਮਜ਼ਦੂਰੀ ਕਰਨੀ ਪਈ, ਜਿਨ੍ਹਾਂ ਦੇ ਅੰਗ ਸੰਗ ਕ੍ਰਿਸ਼ਨ ਜੀ ਰਹਿੰਦੇ। ਮੁੱਕਦੀ ਗੱਲ ਕੀ, ਸਤਿਗੁਰੂ ਕਹਿੰਦੇ ਪੰਡਿਤ ਰੋਏ, ਰਾਜੇ ਰੋਏ, ਜੋਗੀ ਰੋਏ, ਅਖੀਰ ਤੇ ਗੱਲ ਮੁਕਾ ਦਿੱਤੀ ਕਿ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਸਾਧ ਸੰਗਤ ਆਪੋ ਆਪਣੀ ਸੁਰਤੀ ਵਰਤੀ ਇਕਾਗਰ ਕਰੋ, ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾਈਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਲਵਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨ ਭਾਗਾਂ ਸਤ ਸੰਗਤ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਉ। ਪਾਤਸ਼ਾਹ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ, ਇਹ ਮਾਨਸ ਜਨਮ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਸ ਜਨਮ ਦੀ ਮਹਾਨਤਾ ਦੱਸੀ। ਇਸ ਜਨਮ ਦੀ ਮਹਾਨਤਾ ਕੀ ਹੈ, ਇੰਪੋਰਟੈਂਸ ਕੀ ਹੈ, ਦੂਜੀਆਂ ਜੂਨਾਂ ਨਾਲੋਂ ਇਹ ਜਨਮ ਜਿਹੜਾ ਉਹ ਸ੍ਰੇਸ਼ਟ ਕਿਉਂ ਹੈ, ਬੰਦੇ ਨਾਲੋਂ ਕਈ ਗੁਣਾ ਵੱਧ ਹਾਥੀ ਵਿੱਚ ਤਾਕਤ ਹੈ, ਸ਼ੇਰ ਵਿੱਚ ਤਾਕਤ ਹੈ, ਸੈਂਕੜੇ ਬੰਦੇ ਹਾਥੀ ਨੂੰ ਵੱਸ ਵਿੱਚ ਨਹੀਂ ਕਰ ਸਕਦੇ। ਪਰ ਮਾਨਸ ਜਨਮ ਸ੍ਰੇਸ਼ਟ ਇਸ ਲਈ ਹੈ, ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਦੇਹੀ ਦੇ ਅੰਦਰ ਸਭ ਤੋਂ ਉੱਚੀ ਸੂਝ ਸਮਝ ਪਾਈ ਹੈ, ਸਭ ਤੋਂ ਵੱਡੀ ਇਸ ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੁਰਤੀ ਦਾ ਗਿਆਨ ਪਾਇਆ, ਮਨੁੱਖ ਮਨੁੱਖੀ

ਕੰਟੀਨਿਊ ਕਰ ਲੈਂਦੇ ਨੇ, ਕੁਝ ਬੱਚੇ ਇੰਗਲਿਸ਼ ਦੇ ਨਾਲ ਨਾਲ ਫ੍ਰੈਂਚ ਵੀ ਸਿੱਖਦੇ ਨੇ। ਇਸ ਤਰ੍ਹਾਂ ਸਾਧ ਸੰਗਤ ਇੱਕ ਬੰਦਾ ਹੈ ਜਿਹਨੇ ਬੋਲਣ ਵਿੱਚ ਭਾਸ਼ਾ ਵਿੱਚ ਤਰੱਕੀ ਕੀਤੀ ਹੈ। ਚਿੜੀਆਂ ਸਦੀਆਂ ਪਹਿਲਾਂ ਵੀ ਆਲਣਾ ਬਣਾ ਕੇ ਰਹਿੰਦੀਆਂ ਸਨ, ਹੁਣ ਵੀ ਘਾਹ ਫੂਸ ਦਾ ਆਲਣਾ ਬਣਾ ਕੇ ਰਹਿੰਦੀਆਂ। ਜਾਨਵਰ ਪੰਛੀ ਪਹਿਲਾਂ ਵੀ ਇੱਦਾਂ ਹੀ ਰਹਿੰਦੇ ਸਨ, ਹੁਣ ਵੀ ਉਸੇ ਤਰ੍ਹਾਂ ਦਰਖਤਾਂ ਉੱਤੇ ਰਹਿੰਦੇ ਨੇ। ਇੱਕ ਮਨੁੱਖ ਹੈ ਜਿਹਨੇ ਛੰਨ ਤੋਂ ਲੈ ਕੇ, ਕੰਧਿਆਂ ਦੀ ਛੰਨ ਤੋਂ ਲੈ ਕੇ ਕੱਚੇ ਕੋਠੇ, ਫਿਰ ਬਾਲਿਆਂ ਵਾਲੇ ਕੋਠੇ, ਫਿਰ ਲੈਂਟਰਾਂ ਵਾਲੀਆਂ ਇਮਾਰਤਾਂ ਤਿਆਰ ਕੀਤੀਆਂ, ਮਨੁੱਖ ਨੇ ਤਰੱਕੀ ਕੀਤੀ ਹੈ। ਇਸ ਲਈ ਇਹ ਸ੍ਰੇਸ਼ਟ ਜਨਮ ਹੈ। ਹਾਥੀ ਵਿੱਚ ਭਾਵੇਂ ਸੈਂਕੜੇ ਬੰਦਿਆਂ ਜਿੰਨੀ ਤਾਕਤ ਹੈ, ਪਰ ਇਕੱਲਾ ਹੀ ਬੰਦਾ ਸਰਕਸ ਵਿੱਚ ਹਾਥੀ ਨੂੰ ਵੱਸ ਵਿੱਚ ਕਰਕੇ ਵਿਖਾ ਦਿੰਦਾ। ਤੋਂ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਭਾਈ ਇਹ 84 ਲੱਖ ਜੂਨਾਂ ਵਿੱਚੋਂ ਸ੍ਰੇਸ਼ਟ ਦੇਹੀ ਹੈ, ਸਭ ਤੋਂ ਕੀਮਤੀ ਹੈ, ਦੁਲੱਭ ਦੇਹ ਹੈ, ਦੁਬਾਰਾ ਨਹੀਂ ਮਿਲੇਗੀ। ਇਸੇ ਸਰੀਰ ਨੂੰ ਮਹਾਰਾਜ ਮੁਖਾਤਬ ਹੋ ਕੇ ਕਹਿੰਦੇ ਨੇ, ਦੁਲੱਭ ਦੇਹ ਭਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਵਿਸਰਤ ਰਾਮ, ਨਾਮ ਬਿਹੋਣ ਜੀਵਨ ਕੌਣ ਕਾਮ। ਇਹਨੂੰ ਇਹ ਮਹਾਰਾਜ ਕਹਿੰਦੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ। ਕਹਿੰਦੇ ਭਾਈ ਇਹ ਦੁਰਲੱਭ ਹੈ, ਲੱਭਣ ਵਾਲਾ ਨਹੀਂ ਹੈ, ਇਹ ਪੈਸਿਆਂ ਨਾਲ ਵੀ ਦੁਬਾਰਾ ਨਹੀਂ ਮਿਲੇਗਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰੇ ਵਾਰ। ਫਿਰ ਨਾਲ ਐਗਜ਼ਾਮਪਲ ਦਿੱਤੀ, ਕਿਉਂਕਿ ਬੰਦਾ ਉਦਾਹਰਨਾਂ ਵੀ ਸਮਝਦਾ ਨਾ। ਕਹਿੰਦੇ ਜਿਵੇਂ ਪੱਕਿਆ ਹੋਇਆ ਫਲ ਟਾਹਣੀ ਨਾਲੋਂ ਟੁੱਟ ਜਾਏ ਨਾ, ਉਹ ਦੁਬਾਰਾ ਜੁੜਦਾ ਨਹੀਂ ਹੈ, ਉਹਦੇ ਵਾਸਤੇ ਦੁਬਾਰਾ ਫਿਰ ਰੁੱਤ ਆਏਗੀ, ਰੁੱਤ ਆਉਣ ਤੇ ਉਹਨੂੰ ਕੁਰਮਲਾਂ ਫੁੱਟਣਗੀਆਂ, ਫਿਰ ਉਹ ਫਲ ਬਣੇਗਾ, ਫਿਰ ਉਹਦੇ ਵਿੱਚ ਰਸ ਭਰੇਗਾ, ਇੱਕ ਰੁੱਤ ਪੂਰੀ ਲੱਗੇਗੀ ਦੁਬਾਰਾ ਆਉਣ ਵਾਸਤੇ। ਟਾਹਣੀ ਨਾਲੋਂ ਟੁੱਟਿਆ ਹੋਇਆ ਫਲ ਜਿਹੜਾ ਉਹ ਕਿਸੇ ਕੀਮਤ ਨਾਲ ਤੁਸੀਂ ਦੁਬਾਰਾ ਨਹੀਂ ਜੋੜ ਸਕਦੇ, ਵੀ ਉਹਨੂੰ ਗਲੂ ਲਾ ਕੇ ਕੋਈ ਐਲਫੀ ਲਾ ਕੇ ਜੋੜ ਦਿਓ, ਫਿਰ ਉਸੇ ਤਰ੍ਹਾਂ ਰਹੇਗਾ, ਨਹੀਂ। ਇਸ ਤਰ੍ਹਾਂ ਮਾਨਸ ਜਨਮ ਹੈ, ਜਿਹੜਾ ਵਕਤ ਲੰਘ ਗਿਆ ਉਹਨੂੰ ਦੁਬਾਰਾ ਨਹੀਂ ਤੁਸੀਂ ਲਿਆ ਸਕਦੇ। ਕੋਈ ਲੱਖਾਂ ਰੁਪਈਆ ਖਰਚ ਕੇ ਕਵੇ ਜੀ 5 ਘੰਟਿਆਂ ਦੀ ਉਮਰ ਵਧਾ ਦਿਓ, ਇਹਨੂੰ ਰਿਵਰਸ ਕਰ ਦਿਓ ਪਿੱਛੇ, ਇਹ ਨਹੀਂ ਹੋ ਸਕਦਾ। ਇਹ ਜਿਹੜਾ ਵਕਤ ਲੰਘ ਗਿਆ ਸੋ ਲੰਘ ਗਿਆ। ਤਾਂ ਇਹਨੂੰ ਮਹਾਰਾਜ ਨੇ ਕਿਹਾ, ਭਾਈ ਵਿਅਰਥ ਨਾ ਗਵਾ, ਇਹ ਯਾਦ ਰੱਖ ਕੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰੇ ਵਾਰ, ਜਿਉ ਬਨ ਫਲ ਪੱਕੇ ਭੋਏਂਗੇ ਰੇ, ਕਰਤ ਨ ਲਾਗੀ ਡਾਰ। ਕਹਿੰਦੇ ਉਹਨੂੰ ਦੁਬਾਰਾ ਟਾਹਲੀ ਨਾਲ ਜੋੜਿਆ ਨਹੀਂ ਜਾ ਸਕਦਾ, ਏਦਾਂ ਇਹ ਰਿਵਰਸ ਦੁਬਾਰਾ ਨਹੀਂ ਜਨਮ ਹੋ ਸਕਦਾ, ਇਹ ਦੁਬਾਰਾ ਸਮਾਂ ਨਹੀਂ ਤੈਨੂੰ ਮਿਲੇਗਾ। ਇਹਨੂੰ ਫਿਰ ਮਹਾਰਾਜ ਰੋਜ਼ ਚੇਤੇ ਕਰਾਉਂਦੇ, ਕਹਿੰਦੇ ਭਾਈ ਇਹ ਮਾਨਸ ਦੇਹ ਜਿਹੜੀ ਮਿਲੀ ਹੈ ਤੈਨੂੰ, ਕਹਿੰਦੇ ਵੱਡੇ ਭਾਗਾਂ ਨਾਲ ਮਿਲੀ ਹੈ, ਸਫਲ ਕਿਵੇਂ ਹੋਣੀ ਉਹ ਵੀ ਸੁਣ। ਫਿਰ ਇਸ ਸਮੇਂ ਨੂੰ, ਇਸ ਸੰਗਤ ਨੂੰ ਫਿਰ ਪਾਤਸ਼ਾਹ ਨੇ ਵਡਿਆਈ ਦਿੱਤੀ, ਕਹਿੰਦੇ ਜਨਮ ਸਫਲ ਕਰਨ ਦਾ ਹੋਰ ਕੋਈ ਤਰੀਕਾ ਨਹੀਂ, ਸਭ ਤੋਂ ਸੌਖਾ ਤਰੀਕਾ ਸੰਗਤ ਵਿੱਚ ਬਹਿ ਕੇ ਜਪੋ ਨਾਮ ਸਤਨਾਮ ਸ੍ਰੀ ਵਾਹਿਗੁਰੂ। ਇੱਕ ਨੁਕਤਾ ਹੋਰ ਨੋਟ ਕਰਿਓ, ਦਾਨ ਕਰਨ ਵਾਸਤੇ ਪੈਸੇ ਚਾਹੀਦੇ ਨੇ, ਜਿਹਦੇ ਕੋਲ ਪੈਸੇ ਨਹੀਂ ਉਹ ਦਾਨੀ ਕਿਵੇਂ ਹੋ ਸਕਦਾ। ਦਾਨ ਕਰਨ ਵਾਸਤੇ ਪੈਸਾ ਚਾਹੀਦਾ, ਕੋਈ ਜਗ੍ਹਾ ਜ਼ਮੀਨ ਚਾਹੀਦੀ ਹੈ ਤਾਂ ਕੋਈ ਬੰਦਾ ਦਾਨੀ ਹੋਏਗਾ। ਤੀਰਥਾਂ ਤੇ ਜਾਣਾ, ਕਿਸੇ ਕੋਲ ਪੈਸਾ ਹੋਏਗਾ ਤਾਂ ਤੀਰਥ ਤੇ ਜਾਓਗੇ ਨਾ। ਜੇ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਤੀਰਥਾਂ ਤੇ ਕਿਵੇਂ ਜਾ ਸਕਦੇ ਹੋ। ਕਿਸੇ ਬੰਦੇ ਨੇ ਜਾਣਾ, ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਜਾਣਾ, ਹਜੂਰ ਸਾਹਿਬ ਜਾਣਾ, ਪੈਸੇ ਨਹੀਂ ਤੇ ਕਿਵੇਂ ਜਾਓਗੇ। ਤੀਰਥ ਯਾਤਰਾ ਤੇ ਜਾਣ ਲਈ ਪੈਸੇ ਚਾਹੀਦੇ ਨੇ, ਦਾਨ ਕਰਨ ਲਈ ਪੈਸੇ ਚਾਹੀਦੇ ਨੇ, ਲੰਗਰ ਲਾਉਣੇ ਪੈਸੇ ਚਾਹੀਦੇ ਨੇ, ਯੱਗ ਕਰਨੇ ਪੈਸੇ ਚਾਹੀਦੇ ਨੇ। ਪਰ ਸੱਜਣੋ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਕਮਾਉਣਾ ਹੋਵੇ ਪੈਸਿਆਂ ਦੀ ਲੋੜ ਨਹੀਂ ਹੈ। ਪਾਤਸ਼ਾਹ ਨੇ ਕਿਹਾ, ਸਭ ਤੋਂ ਵੱਡਾ ਪੁੰਨ ਪਤਾ ਕੀ ਹੈ, ਇਸ ਕਲਯੁਗ ਵਿੱਚ ਗਰੀਬ ਤੋਂ ਗਰੀਬ ਬੰਦਾ ਵੀ ਪੁੰਨ ਕਰ ਸਕਦਾ, ਕਿਉਂਕਿ ਗਰੀਬ ਬੰਦੇ ਕੋਲ ਦਾਨ ਕਰਨ ਲਈ, ਯਾਤਰਾ ਕਰਨ ਲਈ, ਜੱਗ ਲਾਉਣ ਲਈ ਪੈਸੇ ਨਹੀਂ ਹੈ, ਫਿਰ ਗਰੀਬ ਬੰਦਾ ਤਾਂ ਧਰਮ ਤੋਂ ਵਾਂਝਾ ਰਹਿ ਜਾਏਗਾ। ਪਾਤਸ਼ਾਹ ਨੇ ਕਿਹਾ, ਨਹੀਂ ਭਾਈ, ਸਭ ਤੋਂ ਵੱਡਾ ਪੁੰਨ ਸੁਣੋ, ਤੀਰਥਾਂ ਤੇ ਜਾਣਾ ਚੰਗੀ ਗੱਲ ਹੈ, ਦਾਨ ਕਰਨਾ ਚੰਗੀ ਗੱਲ ਹੈ, ਜੱਗ ਲੰਗਰ ਲਾਉਣੇ ਚੰਗੀ ਗੱਲ ਹੈ, ਪਰ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ। ਉਹਨੂੰ ਫਿਰ ਪਾਤਸ਼ਾਹ ਨੇ ਕਿਹਾ, ਭਾਈ ਉਹਦੇ ਵਾਸਤੇ ਪੈਸਿਆਂ ਦੀ ਲੋੜ ਨਹੀਂ ਹੈ, ਗਰੀਬ ਤੋਂ ਗਰੀਬ ਬੰਦਾ ਵੀ ਉਹ ਪੁੰਨ ਇਕੱਠਾ ਕਰ ਸਕਦਾ। ਮਹਾਰਾਜ ਉਹ ਕਿਹੜਾ ਪੁੰਨ ਹੈ? ਕਹਿੰਦੇ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਸੰਗਤ ਵਿੱਚ ਬਹਿ ਕੇ ਕੋਈ ਜਪੇ ਸਤਨਾਮ ਸ੍ਰੀ ਵਾਹਿਗੁਰੂ, ਉਹ ਤਾਂ ਗਰੀਬ ਬੰਦਾ ਵੀ ਜਪ ਸਕਦਾ, ਇੱਕ ਪੈਸਾ ਨਹੀਂ ਲੱਗੇਗਾ, ਇੱਕ ਪੈਸਾ ਨਹੀਂ ਲੱਗੇਗਾ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਖਾਲੀ ਹੱਥ ਮੱਥਾ ਟੇਕ ਕੇ ਵੀ ਬਹਿ ਜਾਓ ਤਾਂ ਵੀ ਝੋਲੀਆਂ ਭਰ ਜਾਣਗੀਆਂ, ਕੋਈ ਜ਼ਰੂਰੀ ਨਹੀਂ ਵੀ ਇੱਥੇ ਵੀ ਪੈਸਾ ਚੜਾਓ, ਇੱਕ ਪੈਸਾ ਨਹੀਂ ਲੱਗੇਗਾ। ਇਹਨੂੰ ਪਾਤਸ਼ਾਹ ਨੇ ਕਿਹਾ, ਸਭ ਤੋਂ ਵੱਡਾ ਪੁੰਨ ਹੈ ਨਾਮ।

0: रात को। चंगे कर्म करके भी कहना महाराज मेरे नीच कर्म ने, इत्थे बंदा नीवे कर्म करके भी बोर्ड वड्डा लवाउंदा वी मेरे चंगे दा बोर्ड लगे। बोर्ड चंगा लगना चाहीदा, कम भावे चंगा ना होवे बोर्ड वधिया होना चाहीदा। पिछे तुसी वेख्या होना है, मैं भी उस समागम ते गया तो मेरे तो पहला उत्थे रौला पिया होया। मैं उन्हूं कहा की होया, कहिंदे जी वो मंत्री साहब रुस के चले गए। मैं केड़ी गलों, कहिंदे उहदा नाम थले लिखा होया सी। जदों पत्थर दा उद्घाटन कीता उन्होंने, बाद च फंक्शन चलना सी तां उहदा नाम दो नंबर ते। उह कहिंदा नाम थले क्यों, कहिंदा बाद च मैं तुहानूं दसूं। उह साध संगत नाम थले लिखिया रुस के भज गए। बंदा कहिंदा चंगे कम ना करां पर नाम मेरा उपर होवे। पर जदों तुसी धर्म विच आओगे, इत्थे पातशाह कहिंदे जप तप भी करना, सेवा भी करनी, दान भी करना, पुन भी करना, सब कुछ करके तू गुरु अगे कहना कहो नानक हम नीच करमा। इत्थे तां नाम नीचे हो जाए बंदे दा तां रुस जांदा। कौन कहेगा इदां, कहो नानक हम नीच करमा शरण पर की राखो। ये अरदास गुरु चरणा विच करनी। तुसी रोज शब्द पढ़ दे, सिख ने आचरण उच्चा रखना, जीवन उच्चा रखना, सब कुछ करके जती सती रह के भी। पर गुरु अगे पता की कहना है कि ना हो जती सती नहीं पड़े। ज्ञान भी होवे पर तू कवे नहीं मेरे कोल नहीं, जे हंकार कीता मेरे वर्गा नहीं कोई बंदा। एक दिन मैं दरबार साहब तो बेनती कही, जिन्हों बंदियां ने कितने होमे करके कहता ना मेरे च कोई नुक्स कढ़ के विखाओ, मेरे वल कोई उंगल करके विखावे, मेरे वल कोई उंगल करके विखावे। जदों गुरु ने सिर तो हथ चुक लिया ना, दुनिया दियां सारियां उंगलों बंदियां वल हो गई। जदों गुरु ने सिर तो मेर भरिया हथ चुक लिया, दुनिया दियां सारियां तुम तो बंदियां ते लग गई। जदों गुरु ने सिर तो हथ चुक लिया, दुनिया के सारे औगण वह बंदियां च दिसण लग पए। साध संगत परत के बंदे लोगों में मुंह विखाउण जोगे नहीं रहे। इसलिए मुख उजला तां हुंदा जे गुरु अगे अरदास करके कहीए पातशाह तुहाडा मेहर भरिया हथ सिर ते है तां असीं चंगे हाँ, जे महाराज तुहाडा हथ साडे सीस ते ना होवे तां बंदे विच तां औगण ही औगण है। महापुरश श्रीमान संत बाबा ईश्वर सिंह जी राड़ा साहब वाले, उन्होंने शामा वेले ना जदों रात नू सुखासन होना गुरु ग्रंथ साहिब महाराज जी दा, तां सुखासन वाले कमरे विच सचखंड चले जाना, दरवाजा अंदरों बंद कर लेना, गड़वई ने बाहर बह जाना। जिहड़ा सेवादार हुंदा गड़वई बनना बहुत औखा है, क्योंकि उत्तों गड़वई तो बाद उन्हूं सिद्धी संत की पदवी मिल सकती है जे वह गड़वई बन के हुक्म पूरा कमा ले। जे पूरा हुक्म ना कमा सके तो सात संगत संत बनना तो दूर की गल, सेवादार भी नहीं रहना। वह गड़वई ने बाहर बैठे रहना डेढ़ घंटे दो घंटे बाबा जी लग जाने। जदों आना फिर बाबा जी ने बहर रख कहना भाई तुम भी आराम कर लो अमृत वेले उठन। तो सात संगत एक दिन गड़वई के मन च आ गई, कहना सचखंड में बाबा जी की करते हैं, नाम जपते ने, बंदगी करते ने, सिमरन करते की करते, मैनू तो पता हो गया, मैनू किवें पता लगे। कह उन्हें जिहड़ा रोशन दान छड्या हुआ सी ना सचखंड नूं, उहदे विच्चों उहने वेख्या अंदर तां बाबा जी सिमरन नहीं कर रहे, बाणी नहीं पढ़ रहे, चौंकड़ा नहीं बजया हुआ, बंदगी नहीं कर रहे। की कर रहे ने, हाथ जोड़ के गुरु ग्रंथ साहिब महाराज के पलंग अगे अरदास कर रहे, अरदास करके मत्था टेकन लगे। फिर भी 15 मिनट 20 मिनट उठे ही नहीं। वह जदों वेखे मत्था टेक रहे ने, जदों वेखे मत्था टेक रहे ने, थोड़े चिर बाद अद्धे घंटे बाद फिर वेख्या रोशनदान विचों, फिर मत्था टेक रहे ने। मन चाहे इन्ना चिर मत्था ही टेकी जाने, मैं तो क्या नाम जपते हो गए। जदों डेढ़ दो घंटे लंघ गए ना बाबा जी बाहर आए, बाहर निकले दरवाजा खोलिया गड़वई बैठे ना। बाबा जी फिर उन्होंने कहें भाई तुम भी आराम कर लो, सवेरे फिर अमृत वेले उठना, अपनी कुली च चले। अगले दिन अमृत वेला होया, आपो अपना नितनेम नेम नवाया। जदों दिन चढ़े दीवान ते गए तो सेवादार पिछे बैठा, तो सात सिंह बाबा जी मोरली सीट ते बैठे, मोहरे बैठे बैठे फिर हस के पता की बोले, कहने किदा भी राती फिर वेख लिया जो वेखना सी। तो पिछे बैठे रोन लग पाया, कह महाराज ये मतलब तुम सब कुछ पता। कह महाराज गलती हो गई, मैं ਕਹਿੰਦੇ ਕਿੱਦਾਂ ਬਈ? ਰਾਤੀ ਫਿਰ ਵੇਖ ਲਿਆ ਜੋ ਵੇਖਣਾ ਸੀ, ਰੋਣ ਲੱਗ ਪਿਆ, ਕਹਿੰਦੇ ਜੀ ਗਲਤੀ ਹੋ ਗਈ, ਮੈਨੂੰ ਤੁਹਾਡੀ ਆਗਿਆ ਤੋਂ ਬਗੈਰ ਨਹੀਂ ਸੀ ਵੇਖਣਾ ਚਾਹੀਦਾ, ਕਿਉਂਕਿ ਸਾਧੂ ਦੀ ਸਭ ਤੋਂ ਵੱਡੀ ਸੇਵਾ ਹੈ ਬਚਨ ਮੰਨਣੀ, ਹੋਰ ਭਾਂਡੇ ਮਾਂਜਣੇ ਸਾਧੂ ਦੀ ਕੋਈ ਸੇਵਾ ਨਹੀਂ। ਮੈਂ ਜੀ ਰੋਜ਼ ਉਹਨਾਂ ਦੇ ਜੂਠੇ ਭਾਂਡੇ ਮਾਂਜਦਾ ਸੀ, ਮੈਂ ਉਹਨਾਂ ਦੇ ਕੱਪੜੇ ਧੋਂਦਾ ਸੀ, ਇਹ ਸੇਵਾ ਬਹੁਤ ਛੋਟੀ ਹੈ। ਸਭ ਤੋਂ ਵੱਡੀ ਸੇਵਾ ਬਚਨ ਮੰਨਣੀ, ਜਿੱਥੇ ਜੋ ਕਹਿ ਦਿੱਤਾ ਉੱਥੇ ਸਤ ਬਚਨ ਕਰਕੇ ਖਲੋ ਜਾ। ਤਾਂ ਕਹਿੰਦੇ ਉਹ ਰੋਣ ਲੱਗ ਪਿਆ ਪਿੱਛੇ ਬਹਿ ਕੇ, ਕਹਿੰਦੇ ਜੀ ਗਲਤੀ ਹੋਵੇ, ਮੈਨੂੰ ਤੁਹਾਤੋਂ ਪੁੱਛ ਕੇ ਵੇਖਣਾ ਚਾਹੀਦਾ ਸੀ। ਕਹਿੰਦੇ ਚੱਲ ਕੋਈ ਗੱਲ ਨੀ, ਜੋ ਤੂੰ ਵੇਖਣਾ ਸੀ ਵੇਖ ਹੀ ਲਿਆ। ਕਹਿੰਦੇ ਕੋਈ ਸ਼ੰਕਾ ਤੇ ਨੀ ਮਨ ਚ? ਕਹਿੰਦੇ ਜੀ ਇੱਕ ਸ਼ੰਕਾ ਹੈ, ਸ਼ੰਕਾ ਇਹ ਆ ਵੀ ਮੇਰੇ ਮਨ ਸੀ ਤੁਸੀਂ ਨਾਮ ਜਪਦੇ ਹੋਵੋਗੇ, ਅੰਦਰ ਚੌਂਕੜਾ ਮਾਰ ਕੇ ਬੰਦਗੀ ਕਰਦੇ ਹੋਵੋਗੇ, ਬਾਣੀ ਪੜ੍ਹਦੇ ਹੋਵੋਗੇ, ਬਾਬਾ ਜੀ ਤੁਸੀਂ ਤਾਂ ਅਰਦਾਸ ਹੀ ਕਰੀ ਗਏ, ਜਦੋਂ ਮੈਂ ਵੇਖਿਆ ਉਦੋਂ ਮੱਥਾ ਟੇਕ ਰਿਹਾ, ਜਦੋਂ ਮੈਂ ਵੇਖਿਆ ਉਦੋਂ ਮੱਥਾ ਟੇਕ ਰਿਹਾ, ਜਦੋਂ ਵੇਖਿਆ ਉਦੋਂ ਤੁਸੀਂ ਮੱਥਾ ਹੀ ਟੇਕ ਰਿਹਾ, ਸਿਰ ਝੁਕਿਆ ਹੋਇਆ, ਇੰਨੀ ਵਾਰ ਵਾਰ ਵਾਰ ਮੱਥਾ ਕਿਉਂ ਟੇਕਿਆ? ਤੇ ਬਾਬਾ ਜੀ ਨੂੰ ਪਤਾ ਕੀ ਕਿਹਾ? ਕਹਿੰਦੇ ਭਾਈ ਗੁਰੂ ਨਾਨਕ ਦੇ ਘਰ ਦਾ ਚੋਲਾ ਪਾਇਆ ਹੋਇਆ, ਗੁਰੂ ਨਾਨਕ ਦੇ ਘਰ ਦੇ ਗੋਲੇ ਨੱਕ ਨੌਕਰ ਬਣੇ ਹੋਏ ਆ, ਓਏ ਦਿਨੇ ਸੰਗਤ ਵਿੱਚ ਵਿਚਰਦੇ ਆ, ਕਈ ਜਣੇ ਸਾਨੂੰ ਮੱਥਾ ਟੇਕ ਜਾਂਦੇ ਨੇ, ਰਾਤੀ ਦੋ ਘੜੀਆਂ ਸੌਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਦੇ ਕੇ ਮੱਥਾ ਟੇਕ ਕੇ ਸੌਂਦਾ। ਮਹਾਰਾਜ ਤੁਸੀਂ ਜਾਣੋ, ਤੁਹਾਡੀ ਸੰਗਤ ਜਾਣੇ, ਮੈਂ ਵਿੱਚ ਕੁਝ ਵੀ ਨਹੀਂ। ਕਹਿੰਦੇ ਆਪਣੇ ਆਪ ਨੂੰ ਕੱਢ ਲਈ, ਮਹਾਰਾਜ ਤੁਸੀਂ ਜਾਣੋ, ਤੁਹਾਡੀ ਸੰਗਤ ਜਾਣੇ, ਮੈਂ ਵਿੱਚ ਕੁਝ ਵੀ ਨਹੀਂ, ਆਪਣੇ ਆਪ ਨੂੰ ਕੱਢ ਲਈਦਾ। ਸੰਗਤਾਂ ਦਾ ਟਿੱਕਿਆ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਦੇਈਦਾ, ਆਪਣੇ ਕੋਲ ਨਹੀਂ ਕੁਝ ਵੀ ਰੱਖੀਦਾ। ਕਹਿੰਦੇ ਅਸੀਂ ਤਾਂ ਉਹਦੇ ਘਰ ਦੇ ਨੌਕਰ ਸਾਧ ਸੰਗਤ, ਜਿਵੇਂ ਕਿਸੇ ਨੇ ਆਪਣੀ ਮਹਿੰਗੀ ਗੱਡੀ ਤੇ ਡਰਾਈਵਰ ਰੱਖਿਆ ਹੋਵੇ, ਡਰਾਈਵਰ ਦਾ ਕੰਮ ਗੱਡੀ ਚਲਾਉਣੀ ਹੈ, ਭੰਨ ਤੋੜ ਜਿਹੜੀ ਉਹ ਮਾਲਕ ਦੀ ਹੈ, ਮਾਲਕ ਸਰਵਿਸ ਕਰਾਵੇ ਨਾ ਕਰਾਵੇ, ਮਾਲਕ ਪੈਸਾ ਖਰਚੇ ਨਾ ਖਰਚੇ, ਉਹਨੇ ਚਲਾਉਣੇ ਠੀਕ ਰੱਖਣੀ ਸਹੀ ਰੱਖਣੀ ਮਾਲਕ ਦੀ ਮਰਜ਼ੀ ਹੈ। ਸਾਧ ਸੰਗਤ ਏਦਾਂ ਜਿਹੜਾ ਸਾਧੂ ਹੈ ਉਹ ਕਰਿੰਦਾ ਬਣ ਕੇ ਕੰਮ ਕਰਦਾ, ਸੇਵਕ ਬਣ ਕੇ ਕੰਮ ਕਰਦਾ, ਆਪਣੇ ਆਪ ਨੂੰ ਇਹ ਨਹੀਂ ਸ਼ੋਅ ਕਰਦਾ ਕਿ ਮੈਂ ਕਰ ਰਿਹਾ। ਸਾਧ ਸੰਗਤ ਉਦੋਂ ਫਿਰ ਉਹ ਸਾਧੂ ਦੇ ਕੋਲ ਫਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਉਹਦੀ ਵਡਿਆਈ ਇਕੱਠੀ ਹੋਣ ਲੱਗ ਪੈਂਦੀ। ਇੱਕ ਨੁਕਤਾ ਹੋਰ ਨੋਟ ਕਰਿਓ, ਜਿੰਨੇ ਪੈਸੇ ਜੇਬ ਚ ਰੱਖ ਲਓ ਚੱਲ ਜਾਂਦੇ ਨੇ, ਤੁਸੀਂ 10,000-20,000 ਜੇਬ ਚ ਪਾ ਲਓ, ਦੋ ਚੋਂ ਦਿਨਾਂ ਵਿੱਚ ਮੁੱਕ ਹੀ ਜਾਣੇ, ਖਰਚ ਹੋ ਜਾਣੇ। ਜਿਹੜੇ ਪੈਸੇ ਆਪਣੀ ਕਮਾਈ ਚੋਂ ਕੱਢ ਕੇ ਫਿਕਸ ਕਰ ਲਏ, ਕਿਤੇ ਬੈਂਕ ਵਿੱਚ ਫਿਕਸ ਕਰਵਾ ਦਿੱਤੇ, ਤਾਂ ਸਾਧ ਸੰਗਤ ਜਿਹਦੀ FDR ਬਣ ਗਈ, ਫਿਕਸ ਹੋ ਗਏ, ਤੁਹਾਡੇ ਅਕਾਊਂਟ ਜਮ੍ਹਾਂ ਹੋ ਗਏ, ਉਹਦੇ ਨਾਲ ਉਸੇ ਦਿਨ ਤੋਂ ਵਿਆਜ ਲੱਗਣਾ ਸ਼ੁਰੂ ਹੋ ਜਾਣਾ। ਜੇ ਤੁਸੀਂ 1,00,000 ਰੁਪਈਆ ਜਮ੍ਹਾਂ ਕਰਾ ਦਿੱਤਾ, ਤਾਂ 70% ਨਾਲ ਜਾਂ 7% ਜਾਂ 8% ਜਾਂ 6% ਜਿੰਨਾ ਵੀ ਉਹ ਲਾਉਂਦੇ ਨੇ, ਉਹਦੇ ਹਿਸਾਬ ਨਾਲ ਉਹ ਤੁਹਾਡੇ ਬੈਂਕ ਵਿੱਚ ਵਿਆਜ ਲੱਗਣਾ ਸ਼ੁਰੂ ਹੋ ਜਾਣਾ, ਹੋਰ ਜਮ੍ਹਾਂ ਹੋ ਜਾਣਾ। ਕਿਉਂ? ਤੁਸੀਂ ਜਮ੍ਹਾਂ ਕਰਾਏ, ਕੋਲ ਰੱਖੇ ਹੋਏ ਪੈਸੇ ਚੱਲ ਜਾਂਦੇ ਨੇ, ਜਮ੍ਹਾਂ ਕਰਾਏ ਹੋਏ ਪੈਸਿਆਂ ਨਾਲ ਵਿਆਜ ਲੱਗਦਾ। ਏਦਾਂ ਜਿਹੜੀਆਂ ਵਡਿਆਈਆਂ ਲੋਕਾਂ ਦੀਆਂ ਲੈ ਕੇ ਕੋਲ ਰੱਖ ਲਈਏ, ਉਹ ਵਡਿਆਈਆਂ ਮੁੱਕ ਜਾਂਦੀਆਂ ਨੇ। ਜਿਹੜੀ ਵਡਿਆਈ ਗੁਰੂ ਨੂੰ ਜਮ੍ਹਾਂ ਕਰਾ ਦੇਈਏ ਵਧਣ ਲੱਗ ਪੈਂਦੀ, ਜਿਹੜੀ ਵਡਿਆਈ ਲੈ ਕੇ ਗੁਰੂ ਕੋਲ ਜਮ੍ਹਾਂ ਕਰਾ ਦੇਈਏ ਉਹ ਵਡਿਆਈ ਵਧਣ ਲੱਗ ਪੈਂਦੀ ਹੈ, ਉਹਦੇ ਨਾਲ ਫਿਰ ਗੁਰੂ ਹੋਰ ਵਿਆਜ ਲਾਉਣ ਲੱਗ ਪੈਂਦਾ। ਕਿਉਂ? ਇਹਨੂੰ ਗੁਰੂ ਦੇ ਨਾਂ ਤੇ ਵਡਿਆਈ ਮਿਲੀ, ਇਹਨੇ ਕੋਲ ਨਹੀਂ ਰੱਖੀ ਜਮ੍ਹਾਂ ਕਰਾ ਦਿੱਤੀ, ਉਹ ਵਡਿਆਈ ਫਿਰ ਵੱਧਦੀ। ਅੱਛਾ, ਜੇ ਕੋਈ ਵਡਿਆਈ ਜਮ੍ਹਾਂ ਨਾ ਕਰਾਵੇ, ਵਡਿਆਈ ਮਿਲੀ ਹੈ, ਫੁੱਲ ਜਾਵੇ ਮੇਰੇ ਮਗਰ ਇੰਨੇ ਲੋਕ, ਮੈਨੂੰ ਲੋਕ ਇੰਨੇ ਮੰਨਦੇ ਨੇ, ਸਤ ਸੰਗਤ ਉਹ ਵਡਿਆਈ ਫਿਰ ਰੱਬ ਦਾ ਨਾਮ ਭੁਲਾਉਣ ਲੱਗ ਪੈਂਦੀ, ਉਹ ਵਡਿਆਈ ਫਿਰ ਰੱਬ ਦੇ ਨਾਮ ਤੋਂ ਦੂਰ ਕਰਨ ਲੱਗ ਪੈਂਦੀ ਹੈ। ਉਹਨੂੰ ਮਹਾਰਾਜ ਨੇ ਕਿਹਾ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਹਾਲ, ਇਹਨੀ ਜਲੇ ਹੀ ਨਾਮ ਵਿਸਾਰਿਆ, ਇੱਕ ਨਾ ਚੱਲੀਆਂ ਨਾਲ, ਇਹਨੀ ਤੈਨੂੰ ਰੱਬ ਭੁਲਾ ਦੇਣਾ। ਇਸ ਲਈ ਜਦੋਂ ਵਡਿਆਈ ਮਿਲੇ, ਸਾਧੂ ਦੀ ਨਿਸ਼ਾਨੀ ਹੈ, ਦੁਨੀਆਂ ਨੂੰ ਵਡਿਆਈ ਦਿੰਦੀ ਹੈ, ਰਾਤੀ ਸੌਣ ਲੱਗਿਆਂ ਗੁਰੂ ਨੂੰ ਵਡਿਆਈ ਦੇ ਕੇ ਸੌਂਦਾ, ਮਹਾਰਾਜ ਮੈਂ ਤੁਹਾਡੇ ਦਰ ਦਾ ਕਰਿੰਦਾ ਆ, ਤੁਸੀਂ ਜਾਣੋ, ਤੁਹਾਡੀ ਸੰਗਤ ਜਾਣੇ, ਮੈਂ ਵਿੱਚ ਕੁਝ ਵੀ ਨਹੀਂ। ਉਹ ਆਪਣੇ ਆਪ ਨੂੰ ਕੱਢ ਲੈਂਦਾ। ਇਸ ਲਈ ਬੰਦਗੀ ਬਾਣੀ ਰੋਜ਼ ਇਹ ਪੰਕਤੀ ਪੜ੍ਹ ਕੇ ਸੌਂਦੇ ਨੇ। ਇਹ ਹੁਣ ਪੰਕਤੀ ਹੈ ਤੇ ਇੰਡੀਵਿਜੁਅਲ ਹਰ ਸਿੱਖ ਦੀ ਅਰਦਾਸ ਹੈ, ਪਰ ਆਪਾਂ ਸੰਗਤੀ ਰੂਪ ਵਿੱਚ ਅਰਦਾਸ ਵੇਲੇ ਰੋਜ਼ ਪੜ੍ਹੀ ਦੀ ਹੈ। ਬੰਦਗੀ ਵਾਲਾ ਰੋਜ਼ ਇਹ ਪੰਕਤੀ ਪੜ੍ਹ ਕੇ ਸੁਣਦਾ ਕਿ ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਜਾਣੇ। ਸਾਧ ਸੰਗਤ ਵਡਿਆਈ ਜਮ੍ਹਾਂ ਕਰਾਈਏ ਵਿਆਜ ਲੱਗਣ ਲੱਗ ਪੈਂਦਾ, ਵਧਣ ਲੱਗ ਪੈਂਦੀ। ਫਿਰ ਗੁਰੂ ਦੀ ਇਹ ਵਡਿਆਈ ਹੈ, ਗੁਰੂ ਫਿਰ ਉਹਦੇ ਵਾਸਤੇ ਅਨਕੰਡੀਸ਼ਨਲ ਕਹਿੰਦਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਕਿਉਂਕਿ ਉਹ ਤਾਂ ਕਹਿੰਦਾ ਵੀ ਜੋ ਮੰਗਣਾ ਮੰਗ ਲਓ, ਉਹਦੇ ਘਰ ਵਿੱਚ ਸਭ ਕੁਝ ਹੈ। ਰੋਜ਼ ਪੜਿਆ ਜਾਂਦਾ ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।
0: ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਹੌਰ ਵਰਗਾ ਲਾਹੌਰ ਵਸਾਇਆ, ਜਿਹਦਾ ਨਾਮ ਰੱਖਿਆ ਗੁਰੂ ਕਾ ਲਾਹੌਰ। ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਸਨ, ਸ਼੍ਰੀ ਆਨੰਦਪੁਰ ਸਾਹਿਬ ਛੱਡ ਕੇ ਉਸ ਲਾਹੌਰ ਨਹੀਂ ਸੀ ਜਾਇਆ ਜਾ ਸਕਦਾ। ਇਸ ਲਈ ਮਹਾਰਾਜ ਨੇ ਹੁਕਮ ਕੀਤਾ, ਭਾਈ ਰਿਸ਼ਤੇਦਾਰ, ਸਾਬਕ ਸੰਬੰਧੀ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਆਓ, ਅਸੀਂ ਇਸ ਤਰ੍ਹਾਂ ਦਾ ਲਾਹੌਰ ਇੱਥੇ ਵਸਾ ਦਾਂਗੇ, ਉਹ ਲਾਹੌਰ ਨਾਲੋਂ ਵੀ ਵਧੀਆ ਹੋਏਗਾ, ਉਹਨੂੰ ਲੋਕ ਗੁਰੂ ਕਾ ਲਾਹੌਰ ਕਹਿਣਗੇ। ਸਾਧ ਸੰਗਤ ਉਹ ਨਗਰ ਵਸਿਆ, ਦੁਕਾਨਾਂ ਵਸੀਆਂ, ਲਾਹੌਰ ਉਸ ਲਾਹੌਰ ਨਾਲੋਂ ਵੀ ਗੁਰੂ ਕਾ ਲਾਹੌਰ ਉਦੋਂ ਸੋਹਣਾ ਵਸ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਨੰਦਪੁਰ ਸਾਹਿਬ ਤੋਂ ਬਰਾਤ ਚੜੀ, ਗੁਰੂ ਕੇ ਲਾਹੌਰ ਪਾਤਸ਼ਾਹ ਵਿਆਹਣ ਗਏ, ਮਾਤਾ ਜੀਤੋ ਜੀ ਦੇ ਨਾਲ ਹਜ਼ੂਰ ਦਾ ਆਨੰਦ ਕਾਰਜ ਹੋਇਆ। ਜਦੋਂ ਪਾਤਸ਼ਾਹ ਉਹ ਜਗ੍ਹਾ ਉੱਤੇ ਪਹੁੰਚੇ ਨਾ, ਉੱਥੋਂ ਦੇ ਇਲਾਕੇ ਪਹਾੜੀ ਲੋਕ ਇਕੱਠੇ ਹੋਏ। ਅੱਜ ਪਹਾੜ ਇਸ ਤਰ੍ਹਾਂ ਸਜੇ ਹੋਏ ਸਨ, ਜਿਵੇਂ ਕੋਈ ਬਹੁਤ ਸੰਘਣਾ ਸੁੰਦਰ ਮੇਲਾ ਵਿਹਾਰ ਸਜਿਆ ਹੋਇਆ, ਪਾਤਸ਼ਾਹ ਦੀ ਵਡਿਆਈ ਵੇਖਣ ਵਾਸਤੇ ਪਹੁੰਚੇ, ਹਜ਼ੂਰ ਘੋੜੇ ਤੇ ਸਵਾਰ ਜਦੋਂ ਜਗ੍ਹਾ ਤੇ ਪਹੁੰਚੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਘੋੜੇ ਦੇ ਅੱਗੇ ਅੱਗੇ ਸ਼ਹਿਨਾਈ ਵੱਜ ਰਹੀ ਹੈ, ਇੰਨੀਆਂ ਖੁਸ਼ੀਆਂ ਨੇ, ਸੰਗਤ ਪਿਆਰ ਨਾਲ ਗਾ ਰਹੀ ਹੈ, ਹਮ ਘਰ ਸਾਜਨ ਆਏ ਸੱਚੇ ਮੇਲ ਮਿਲਾਏ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਵਡਿਆਈ ਵੇ ਸੰਗਤਾਂ ਕਹਿ ਰਹੀਆਂ ਨੇ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ, ਹਰ ਨਮੋ ਮੰਤਰ ਦਿਰੜਾਇੰਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਲਾਇਆ ਜਿਨਾ ਤੁਰੇ ਪਿਆ ਸੰਜ, ਵਰ ਪਾਇਆ ਪੁਰਖਾ ਗਮਨੋ ਗੁੱਚੇ, ਸਤਨਵਤਨ ਵਾਲ ਸਿਖਾਈ। ਸੰਗਤਾਂ ਪਿਆਰ ਨਾਲ ਸ਼ਬਦ ਪੜ ਰਹੀਆਂ ਨੇ, ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣ। ਕਹਿੰਦੇ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਪਹਾੜੀਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਮਹਾਰਾਜ ਅੱਜ ਤੁਹਾਡਾ ਵਿਆਹ ਪੁਰਬ ਹੈ, ਤੁਹਾਡਾ ਵਿਆਹ ਦਾ ਦਿਨ ਹੈ, ਪਾਤਸ਼ਾਹ ਦੁਨਿਆਵੀ ਲੋਕਾਂ ਦਾ ਵਿਆਹ ਹੋਵੇ, ਲੋਕੀ ਪੈਸੇ ਵਾਰ ਦੇਣ, ਦੁਨਿਆਵੀ ਕਿਸੇ ਬੰਦੇ ਦਾ ਵਿਆਹ ਹੋਵੇ, ਮਹਾਰਾਜ ਉਹਦੇ ਤੋਂ ਵਧਾਈਆਂ ਪੈਸੇ ਵਾਰਨੇ ਵਾਰੇ ਜਾਂਦੇ ਨੇ, ਉਸ ਘਰ ਵਿੱਚੋਂ ਜੋ ਕੋਈ ਵਧਾਈ ਮੰਗਣ ਆਉਂਦਾ ਉਹ ਘਰ ਵਾਲਿਆਂ ਨੂੰ ਵਧਾਈ ਦੇਣੀ ਪੈਂਦੀ ਹੈ, ਕਿਉਂਕਿ ਅੱਜ ਸਾਡੇ ਘਰ ਵਿਆਹ ਹੈ, ਕੋਈ ਵਧਾਈ ਮੰਗਣ ਆਵੇ ਉਹਨੂੰ ਉਹ ਵਧਾਈ ਦੇਈਦੀ ਹੈ। ਤਾਂ ਪਹਾੜੀਆਂ ਨੇ ਇਕੱਠੇ ਹੋ ਕੇ ਕਿਹਾ, ਮਹਾਰਾਜ ਤੁਸੀਂ ਦੀਨ ਦੁਨੀ ਦੇ ਪਾਤਸ਼ਾਹ ਹੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕੋ ਹੀ ਅਰਜ ਹੈ, ਕਿਰਪਾ ਕਰੋ, ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਬੜੀ ਕਿੱਲਤ ਹੈ, ਮਹਾਰਾਜ ਅੱਜ ਤੁਹਾਡੇ ਕੋਲੋਂ ਪੈਸਿਆਂ ਦੀ ਵਧਾਈ ਨਹੀਂ ਮੰਗਣੀ, ਇਹ ਪਹਾੜੀ ਲੋਕ ਤੁਹਾਡੇ ਕੋਲੋਂ ਪੈਸੇ ਦੀ ਜਗ੍ਹਾ ਤੇ ਪਾਣੀ ਮੰਗ ਰਹੇ। ਪਾਤਸ਼ਾਹ ਪੈਸੇ ਦੀ ਕਿਸੇ ਨੇ ਵਧਾਈ ਨਹੀਂ ਲੈਣੀ, ਇਸ ਇਲਾਕੇ ਸਾਨੂੰ ਪੈਸੇ ਦੀ ਜਗ੍ਹਾ ਤੇ ਪਾਣੀ ਚਾਹੀਦਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਜਗ੍ਹਾ ਉੱਤੇ ਸਾਧ ਸੰਗਤ ਆਪਣੇ ਹੱਥ ਵਿੱਚ ਵਰਸ਼ੀ ਪਕੜ ਕੇ, ਤਿੰਨ ਵਰਸ਼ੀਆਂ ਪਾਤਸ਼ਾਹ ਨੇ ਉਹ ਪਹਾੜ ਦੀ ਕੰਦਰ ਵਿੱਚ ਮਾਰੀਆਂ, ਉੱਥੋਂ ਸਾਧ ਸੰਗਤ ਤਿੰਨ ਜਗ੍ਹਾ ਤੋਂ ਪਾਣੀ ਦਾ ਫੁਹਾਰਾ ਫੁੱਟਿਆ, ਔਰ ਹਜ਼ੂਰ ਨੇ ਬਚਨ ਕਹੇ, ਕਹਿੰਦੇ ਭਾਈ ਤਰਵੈਣੀ ਨਾਲੋਂ ਵੀ ਮਿੱਠਾ ਪਾਣੀ ਇੱਥੇ ਆਏਗਾ, ਦੁਨੀਆਂ ਦੇ ਲੋਕ ਇਹਨੂੰ ਤਰਵੈਣੀ ਕਹਿਣਗੇ, ਗੰਗਾ ਜਮਨਾ ਸਰਸਵਤੀ ਇਹ ਜਗ੍ਹਾ ਉੱਤੇ ਤਿੰਨ ਨਦੀਆਂ ਨਾਲੋਂ ਵੀ ਮਿੱਠਾ ਪਾਣੀ ਪ੍ਰਗਟ ਹੋਏਗਾ, ਇਹਨੂੰ ਲੋਕ ਤਰਵੈਣੀ ਕਹਿ ਕੇ ਦੁਨੀਆਂ ਦੇ ਲੋਕ ਮੱਥਾ ਟੇਕਣਗੇ। ਅੱਜ ਸਾਧ ਸੰਗਤ ਉਹ ਪਾਣੀ ਉਸ ਜਗ੍ਹਾ ਤੋਂ ਸਿਮਦ ਹੈ, ਮੈਂ ਕਈ ਦਿਨ ਉੱਥੇ ਰਹਿ ਕੇ ਵੀ ਵੇਖਿਆ, ਤੁਸੀਂ ਵੀ ਗਏ ਹੋਵੋਗੇ, ਪਹਾੜੀ ਲੋਕ ਅੱਜ ਵੀ ਪੀਣ ਵਾਸਤੇ ਪਾਣੀ ਉੱਥੋਂ ਲੈ ਕੇ ਜਾਂਦੇ ਨੇ, ਮੈਂ ਕਈ ਸੱਜਣ ਵੇਖੇ ਉੱਥੋਂ ਵਾਟਰ ਕੂਲਰ ਭਰ ਕੇ ਉਦੋਂ ਲੈ ਕੇ ਜਾ ਰਹੇ ਸੀ, ਕਹਿੰਦੇ ਜੀ ਅਸੀਂ ਉਹ ਪਰਲੇ ਪਾਸੇ ਸਾਡਾ ਘਰ, ਅਸੀਂ ਉੱਥੇ ਪੀਣ ਵਾਲਾ ਪਾਣੀ ਉੱਥੋਂ ਲੈ ਕੇ ਜਾਂਦੇ, ਕਿੰਨੀ ਵਾਰ ਰੌਲਾ ਪੈਂਦਾ, ਫਲਾਨੀ ਜਗ੍ਹਾ ਦਾ ਪਾਣੀ ਖਰਾਬ ਹੋ ਗਿਆ ਜੀ, ਫਲਾਨੀ ਜਗ੍ਹਾ ਖਰਾਬ ਹੋ ਗਿਆ, ਸਦੀਆਂ ਗੁਜ਼ਰ ਗਈਆਂ, ਉਹ ਚਸ਼ਮੇ ਵਿੱਚੋਂ ਪਾਣੀ ਪਹਾੜ ਵਿੱਚੋਂ ਅੱਜ ਵੀ ਸਿਮ ਰਿਹਾ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦ ਘਰ ਜੋ ਜਗ੍ਹਾ ਤੇ ਹੋਇਆ, ਉੱਥੋਂ ਪਾਤਸ਼ਾਹ ਜਦੋਂ ਘੋੜੇ ਤੇ ਸਵਾਰ ਹੋਏ, ਇਤਿਹਾਸ ਕਹਿੰਦਾ ਘੋੜਾ ਵੀ ਇੰਨੇ ਆਨੰਦ ਵਿੱਚ ਆਇਆ, ਜਿਹੜੀ ਜਗ੍ਹਾ ਤੇ ਘੋੜੇ ਨੇ ਵੀ ਪੌੜ ਮਾਰਿਆ ਉੱਥੋਂ ਵੀ ਪਾਣੀ ਸਿਮਦਾ, ਉਹਦਾ ਨਾਮ ਵੀ ਅੱਜ ਪੌੜ ਸਾਹਿਬ। ਕਹਿਣ ਤੋਂ ਭਾਵ ਗੁਰੂ ਕੋਲੋਂ ਜੋ ਮੰਗ ਲਓ ਉਹ ਮਿਲਦਾ, ਦੁਨਿਆਵੀ ਕਿਸੇ ਆਮ ਬੰਦੇ ਦੇ ਘਰ ਵਿੱਚ ਖੁਸ਼ੀ ਹੋਵੇ, ਉੱਤੋਂ ਕੋਈ ਵਧਾਈ ਮੰਗੇ, ਵਧਾਈ ਲੈਣ ਆਉਂਦਾ ਉਹਨੂੰ ਵਧਾਈ ਮਿਲਦੀ ਹੈ, ਜਦੋਂ ਗੁਰੂ ਦੇ ਘਰ ਵਿੱਚ ਖੁਸ਼ੀ ਦਾ ਦਿਨ, ਪਹਾੜੀਆਂ ਨੇ ਪਾਣੀ ਮੰਗਿਆ, ਸਦੀਆਂ ਤੱਕ ਪਾਤਸ਼ਾਹ ਨੇ ਉਹ ਜਗ੍ਹਾ ਪਾਣੀ ਦੀ ਆਵਾਦ ਕਰ ਦਿੱਤੀ। ਇਸ ਲਈ ਸਾਧ ਸੰਗਤ, ਸਿੱਖ ਜਦੋਂ ਗੁਰੂ ਕੋਲੋਂ ਕੁਝ ਮੰਗਣ ਆਵੇ ਜੋ ਮੰਗ ਲਓ ਉਹ ਮਿਲਦਾ। ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ, ਇਹ ਗੁਰੂ ਦੀ ਵਡਿਆਈ ਹੈ, ਇਹ ਨਹੀਂ ਵੇ ਪਾਤਸ਼ਾਹ ਦਾ ਆਨੰਦ ਕਰ ਰਹੇ ਸੀ, ਜੋ ਮੰਗ ਲਿਆ ਉਹ ਗੁਰੂ ਨੇ ਦੇ ਦਿੱਤਾ, ਇਹ ਪਾਤਸ਼ਾਹ ਛੇਵੇਂ ਪਾਤਸ਼ਾਹ ਨੇ ਨਿਹਤ ਕੀਤਾ ਹੋਇਆ। ਭਾਈ ਜਦੋਂ ਵੀ ਕਿਸੇ ਦਾ ਆਨੰਦ ਕਾਰਜ ਹੋਵੇ, ਸੁਭਾਗ ਭਰੀ ਜੋੜੀ ਜਿੱਦਣ ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਲੈਂਦੀਆਂ ਨੇ, ਜਿੱਦਣ ਉਹ ਸੁਭਾਗ ਭਰੀ ਜੋੜੀ ਦੀਆਂ ਚਾਰ ਲਾਵਾਂ ਹੁੰਦੀਆਂ ਨੇ, ਇਹ ਯਾਦ ਰੱਖਿਓ ਜੋ ਮੰਗ ਲਓਗੇ ਉਹ ਗੁਰੂ ਨੂੰ ਉਸ ਦਿਨ ਦੇਣਾ ਪੈਂਦਾ। ਉਦਣ ਚਾਰ ਲਾਵਾਂ ਸਿਰਫ ਤੇ ਸਿਰਫ ਉਹ ਦੋਵਾਂ ਬੱਚਿਆਂ ਵਾਸਤੇ ਹੁੰਦੀਆਂ। ਚਾਰ ਲਾਵਾਂ ਪੜਨ ਤੋਂ ਪਹਿਲਾਂ ਇੱਕ ਪੰਕਤੀ ਪੜੀ ਜਾਂਦੀ ਹੈ, ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਵਿਸ਼ਾ ਪਛਾਣ। ਉਦੋਂ ਪੰਕਤੀ ਪੜੀ ਜਾਂਦੀ ਹੈ ਜਦੋਂ ਅਨਾਉਂਸ ਕਰਕੇ ਕਿਹਾ ਜਾਏਗਾ ਜੀ ਹੁਣ ਲੜਕੇ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ। ਉਦੋਂ ਸ਼ਬਦ ਪੜਨੇ ਕਿ ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛੋੜਿਆ, ਹਬ ਕਿਸ਼ ਤਿਆਗੀ ਹੱਬੇ ਸਾਕ ਕੁੜਾਵੜੇ ਡਿੱਠੇ ਤੋ ਪੱਲੇ ਤੈਂਡੇ ਲੱਗ। ਹੁਣ ਦੋ ਪੰਕਤੀਆਂ ਵਿੱਚ ਬਹੁਤ ਵੱਡਾ ਮੈਸੇਜ ਹੈ। ਇਹ ਥੋੜੀ ਮੈਂ ਕੱਲਾ ਪੱਲਾ ਫੜਾਇਆ ਜੀ ਪੱਲੇ ਦਾ ਸ਼ਬਦ ਪੜ੍ਹਤਾ, ਪੱਲਾ ਫੜਾਇਆ ਤੇ ਪੱਲੇ ਦਾ ਸ਼ਬਦ ਪੜ੍ਹਤਾ। ਲਾਵਾਂ ਲੈਣ ਤੋਂ ਪਹਿਲਾਂ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਗਿਆ, ਉਹ ਇਹ ਸੁਨੇਹਾ ਗੁਰੂ ਦਾ, ਭਾਈ ਧੀਏ ਬੱਚੀਏ ਭਾਵੇਂ ਦੁਨਿਆਵੀ ਵਿਆਹ ਹੈ, ਰੱਬ ਨਾਲ ਮਿਲਣ ਵਾਸਤੇ ਵੀ ਇਹੀ ਕੰਡੀਸ਼ਨ ਹੈ ਤੇ ਦੁਨਿਆਵੀ ਘਰ ਸੁਖੀ ਕਰਨ ਵਾਸਤੇ ਪਤੀ ਨਾਲ ਬਣ ਜਾਏ, ਪਤੀ ਵਾਲੀ ਬਣਨ ਦਾ ਵੀ ਇਹੀ ਇੱਕ ਸੁਹਾਗਣ ਬਣਨ ਦਾ ਤਰੀਕਾ ਹੈ। ਕਿ ਕਹਿੰਦੇ ਦੋਏ ਚੀਜ਼ਾਂ ਤਿਆਗ ਦਈ ਅੱਜ ਤੋਂ ਬਾਅਦ, ਉਸਤਤ ਵੀ ਤੇ ਨਿੰਦਿਆ ਵੀ। ਚਲੋ ਨਿੰਦਾ ਤਾਂ ਮਾੜੀ ਹੈ, ਉਸਤਤ ਕਿਉਂ ਛੱਡਣੀ? ਨਿੰਦਿਆ ਤਾਂ ਕਿਸੇ ਦੀ ਨੀ ਕਰਨੀ ਚਾਹੀਦੀ, ਉਹ ਤਾਂ ਬਾਣੀ ਚ ਵੈ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ। ਭਾਈ ਨਿੰਦਾ ਨੀ ਕਰਨੀ, ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇੜ ਨਾ ਕੋਈ, ਉਸਤਤ ਕਿਉਂ ਨੀ ਕਰਨੀ? ਉਹਦਾ ਰੀਜ਼ਨ ਇਹ ਹੈ, ਅੱਜ ਸਿਰਫ ਉਹ ਲੜਕੀ ਉਹ ਬੱਚੀ ਨੂੰ ਕਿਹਾ ਗਿਆ ਕਿ ਉਸਤਤ ਨਿੰਦਾ ਦੋ ਤਿਆਗੇ, ਪੁੱਤ ਦੋਏ ਚੀਜ਼ਾਂ ਛੱਡ ਦਈ। ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵੰਜਾਈ ਛੋੜਿਆ, ਹਬ ਕਿਸ਼ ਤਿਆਗੀ ਹੱਬੇ ਸਾਗ ਕੂੜਾਵੜੇ ਡਿੱਠੇ ਤੋਂ ਪੱਲੇ ਤੈਂਡੇ ਲੱਗ। ਤਿੰਨ ਗੱਲਾਂ ਕਹੀਆਂ, ਪੱਲੇ ਲੱਗਣ ਵਾਲੀ ਏ, ਉਸਤਤ ਵੀ ਛੱਡੀ ਨਿੰਦਿਆ ਵੀ ਛੱਡੀ, ਬਾਕੀ ਸਾਕ ਪਤੀ ਨਾਲੋਂ ਕੁੜਾਵੜੇ ਦਾ ਅਰਥ ਝੂਠੇ ਜਾਣਨੇ। ਹੁਣ ਸੁਣਿਓ ਧਿਆਨ ਨਾਲ, ਜਿਹੜੀ ਬੱਚੀ ਸਹੁਰੇ ਜਾ ਕੇ ਪੇਕਿਆਂ ਦੀ ਉਸਤਤ ਕਰੀ ਜਾਵੇ, 20 ਸਾਲ ਪੇਕੇ ਘਰ ਗੁਜ਼ਾਰੇ ਨੇ, 25 ਸਾਲ ਗੁਜ਼ਾਰੇ ਨੇ, 22 ਸਾਲ ਹੁਣ ਥੋੜੇ ਵੱਡੀ ਉਮਰ ਚ ਵਿਆਹ ਕਰਦੇ ਨੇ, ਜਿਹੜੀ ਪੇਕੇ ਘਰ ਦੀ ਉਸਤਤ ਸਹੁਰੇ ਘਰ ਵਿੱਚ ਜਾ ਕੇ ਕਰੀ ਜਾਵੇ। ਸਾਡੇ ਤਾਂ ਕੱਪੜਾ ਅਸੀਂ ਜਾ ਕੇ ਲੁਧਿਆਣਿਓ ਖਰੀਦੀਦਾ, ਲੈ ਅਸੀਂ ਤਾਂ ਚੰਡੀਗੜ੍ਹੋਂ ਸ਼ੋਪਿੰਗ ਕਰੀਦੀ ਹੈ, ਸਾਡੇ ਤਾਂ ਦਾਲ ਸਬਜ਼ੀ ਰਾਤ ਵਾਲੀ ਖਾਂਦੇ ਨੀ, ਅਸੀਂ ਤਾਂ ਤਾਜ਼ੀ ਬਣਾਈ ਦੀ ਹੈ। ਸਾਡੇ ਘਰ ਵਿੱਚ ਨੀ ਇੱਦਾਂ ਚੱਲਦਾ, ਸਾਡੇ ਘਰ ਚ ਨੀ ਇੱਦਾਂ ਚੱਲਦਾ। ਉਹ ਜੇ ਆਪਣੇ ਪੇਕਿਆਂ ਦੀ ਉਸਤਤ ਸਹੁਰੇ ਕਰੀ ਜਾਵੇ, ਉਹਦਾ ਵਸੇਵਾ ਸਹੁਰੇ ਘਰ ਵਿੱਚ ਨਹੀਂ ਹੋ ਸਕਦਾ, ਪਤੀ ਨਾਲ ਨੀ ਬਣ ਸਕਦੀ। ਕਿਉਂ? ਉਹਨੇ ਆਪਣਾ ਘਰ ਨਹੀਂ ਸਮਝਿਆ, ਅਸਲ ਵਿੱਚ ਉਹਦਾ ਉਸ ਦਿਨ ਉਹ ਆਪਣਾ ਘਰ ਹੈ। ਆਪਣੇ ਘਰ ਦੀ ਨਿੰਦਿਆ ਨਹੀਂ ਕਦੇ ਕਰੀਦੀ ਤੇ ਆਪਣੇ ਘਰ ਦੇ ਤੁਲ ਕਿਸੇ ਹੋਰ ਦੀ ਉਸਤਤ ਨਹੀਂ ਕਰੀ। ਪੇਕੇ ਘਰ ਦੀ ਉਸਤਤ ਨਹੀਂ ਬਹੁਤੀਆਂ ਕਰੀਦੀ, ਉੱਥੇ ਤਾਂ ਸਾਡੇ ਖਾਣ ਨੂੰ ਆ ਕੁਝ ਹੁੰਦਾ, ਅਸੀਂ ਤਾਂ ਰਾਤ ਦੀ ਬਹੀ ਖਾਂਦੇ ਨੀ, ਰੋਟੀ ਰਾਤ ਵਾਲੀ ਸਬਜ਼ੀ ਖਾਈਦੀ ਨੀ, ਅਸੀਂ ਤਾਂ ਕੱਪੜਾ ਲੁਧਿਆਣਿਓ ਖਰੀਦੀਦਾ, ਅਸੀਂ ਤਾਂ ਫਲਾਨੇ ਨੇ ਖਰੀਦੀਦਾ। ਭਾਈ ਜਿੱਥੋਂ ਉਹ ਲੈਂਦੇ ਨੇ ਉੱਥੋਂ ਖਰੀਦ ਲਈਦਾ। ਹੁਣ ਤੁਸੀਂ ਹੈਰਾਨ ਹੋਵੋਗੇ, ਜੇ ਕੋਈ ਲੁਧਿਆਣੇ ਖਰੀਦਣ ਜਾਵੇ, ਇੱਕ ਮਾਰਕੀਟ ਉਹ ਹੈ ਜਿੱਥੇ ਸੂਟ 1200 ਦਾ ਵੀ ਮਿਲਦਾ, ਉਹੀ ਤੁਸੀਂ ਘੁਮਾਰ ਮੰਡੀ ਚਲੇ ਜਾਓ 3200 ਦਾ ਮਿਲਣਾ। ਉਹ ਲੋਕਾਂ ਦਾ ਸਟੇਟਸ ਹੈ, ਅਸੀਂ ਛੋਟੀ ਮਾਰਕੀਟ ਵਿੱਚ ਨਹੀਂ ਜਾਂਦੇ ਖਰੀਦਣ, ਭਾਵੇਂ 1200 ਵਾਲਾ 3200 ਦਾ ਮਿਲੇ, ਪਰ ਉਹ ਖਰੀਦਣ ਵਾਲਿਆਂ ਦਾ ਸਟੇਟਸ ਹੈ। ਪਰ ਸਤਸੰਗਤ, ਕੋਈ ਇਹ ਗੱਲ ਬੱਚੀ ਆਪਣੇ ਸਹੁਰੇ ਘਰ ਜਾ ਕੇ ਕਵੇ, ਅਸੀਂ ਤਾਂ ਉੱਥੋਂ ਖਰੀਦੀਦਾ। ਪੇਕਿਆਂ ਦੀ ਉਸਤਤ ਸਹੁਰਿਆਂ ਦੀ ਘਰ ਨਾਲ ਤੁਲਨਾ ਨਹੀਂ ਕਰੀਦੀ, ਕਿਉਂਕਿ ਉਹ ਘਰ ਉਹਦਾ ਆਪਣਾ ਹੈ, ਆਪਣੇ ਘਰ ਦੀ ਤੁਲਨਾ ਕਿਸੇ ਨਾਲ ਨਹੀਂ ਕਰੀਦੀ। ਕੋਈ ਕੀ ਕਰ ਦੂਜੀ, ਕਦੇ ਪੇਕੇ ਘਰ ਆ ਕੇ ਸਹੁਰਿਆਂ ਦੀ ਨਿੰਦਿਆ ਨਹੀਂ ਕਰੀਦੀ ਆਪਣੇ ਘਰ ਦੀ, ਵੀ ਉੱਥੇ ਤਾਂ ਕੱਖ ਵੀ ਨਹੀਂ ਹੈ, ਉੱਥੇ ਤਾਂ ਆਹ ਚੀਜ਼ ਨਹੀਂ ਹੈ, ਉਹਨਾਂ ਦੇ ਤਾਂ ਆਹ ਚੀਜ਼ ਨਹੀਂ ਹੈ, ਜੇ ਇਹ ਚੀਜ਼ ਨਿੰਦਿਆ ਹੋਣ ਲੱਗ ਜਾਏ, ਸਤਸੰਗਤ ਰੋਸ ਹੌਲੀ ਹੌਲੀ ਦੋਸ਼ ਵਿੱਚ ਬਦਲ ਜਾਂਦਾ। ਤੁਹਾਡਾ ਤਜਰਬਾ ਰਹਿਣਾ, ਕਿਸੇ ਨਾਲ ਰੋਸ ਕਰੀ ਜਾਓ ਨਾ, ਆਹ ਵੀ ਨਹੀਂ ਹੈ, ਆਹ ਵੀ ਨਹੀਂ ਹੈ, ਰੋਸ ਹੌਲੀ ਹੌਲੀ ਦੋਸ਼ ਵਿੱਚ ਬਦਲਦਾ। ਜਿਹੜੇ ਰਿਸ਼ਤੇ ਵਿੱਚ ਦੋਸ਼ ਨਿਕਲਣ ਲੱਗ ਜਾਣ, ਉਹ ਰਿਸ਼ਤਾ ਟੁੱਟਣ ਵੱਲ ਦੇ ਪਾਸੇ ਤੁਰ ਪੈਂਦਾ, ਉਹ ਰਿਸ਼ਤਾ ਕਮਜ਼ੋਰ ਹੋ ਜਾਂਦਾ। ਇਸ ਲਈ ਆਪਣੇ ਸਹੁਰੇ ਘਰ ਦੀ ਕਦੇ ਵੀ ਪੇਕਿਆਂ ਚ ਆ ਕੇ ਨਿੰਦਿਆ ਨਹੀਂ ਕਰੀਦੀ। ਜਿੱਦਾਂ ਦਾ ਪ੍ਰਸ਼ਾਦਾ ਬਾਕੀ ਛਕਦੇ ਨੇ ਛਕ ਲਈਦਾ, ਜਿੱਦਾਂ ਦਾ ਖਾਣ ਪੀਣ ਪਹਿਨਣ ਉੱਥੇ ਦਾ ਹੋਵੇ ਉਹ ਬਣਾ ਲਈਦਾ, ਜਿੰਨਾ ਕੁ ਉਹਨਾਂ ਦਾ ਟਾਈਮ ਉੱਠਣ ਦਾ ਹੋਵੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਕਨਵਰਟ ਕਰ ਲਈਦਾ। ਪਹਿਲੀ ਲਾਮ ਵਿੱਚ ਹੀ ਕਿਹਾ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ, ਇਹ ਪਰਿਵਰਤਨ ਕਰਨਾ ਹੈ, ਤਬਦੀਲੀ ਕਰਨੀ ਹੈ, ਚੇਂਜਿੰਗ ਕਰਨੀ ਹੈ, ਆਪਣਾ ਸੁਭਾਅ ਬਦਲਣਾ। ਜਿਹੜੇ ਬੱਚੇ ਸੁਭਾਅ ਨਹੀਂ ਬਦਲਦੇ, ਪ੍ਰੋਬਲਮ ਖੜੀ ਹੁੰਦੀ ਹੈ। ਸਤ ਸੰਗਤ, ਜਦੋਂ ਕਦੇ ਧੀਆਂ ਵੱਲੋਂ ਕੋਈ ਉਲੰਭਾ ਆਉਣਾ ਨਾ, ਕਿਉਂਕਿ ਧੀ ਉਲੰਭਾ ਰੋਸ ਕਿਹਦੇ ਨਾਲ ਕਰਦੀ ਹੈ? ਆਪਣੀ ਮਾਂ ਨਾਲ। ਮਾਂ ਨੂੰ ਕਹੇਗੀ ਫੋਨ ਕਰਕੇ, ਵਿਆਹ ਨੀ ਠੀਕ, ਆ ਨੀ ਠੀਕ। ਤੇ ਜਿਹੜੀ ਸਿਆਣੀ ਮਾਂ ਹੈ ਨਾ, ਉਹ ਮੋਹਰਿਓ ਕਹਿੰਦੀ ਹੁੰਦੀ ਹੈ, ਪੁੱਤ ਕੋਈ ਗੱਲ ਨੀ, ਅਸੀਂ ਵੀ ਔਖੇ ਸੌਖੇ ਇੱਦਾਂ ਹੀ ਟਾਈਮ ਕੱਢੇ ਆ, ਘਰਾਂ ਚ ਇੱਦਾਂ ਹੀ ਚੱਲਦਾ ਪੁੱਤ, ਮਾੜਾ ਮੋਟਾ ਸੁਭਾਅ ਦੇਖਣਾ ਹੀ ਪੈਂਦਾ, ਸੁਭਾਅ ਬਦਲ ਕੇ ਪੁੱਤ ਚੁੱਪ ਕਰ ਜਾਈਦਾ, ਫਿਰ ਕੀ ਹੋਇਆ ਜੇ ਸਹੁਰਾ ਥੋੜਾ ਜਿਹਾ ਕੌੜਾ ਬੋਲਦਾ, ਪੁੱਤ ਚੁੱਪ ਕਰ ਜਾਈਦਾ। ਫਿਰ ਕੀ ਹੋਇਆ ਜੇ ਤੈਨੂੰ ਏਦਾਂ ਕਿ ਜਿਹੜੀ ਸਿਆਣੀ ਮਾਂ ਹੈ ਉਹ ਆਪਣੀ ਧੀ ਦਾ ਘਰ ਵਸਾਉਣ ਲਈ ਕਹਿੰਦੀ ਪੁੱਤ ਇੱਦਾਂ ਹੁੰਦਾ ਸੀ ਵੀ ਔਖੇ ਸੌਖੇ ਤੁਹਾਨੂੰ ਪਾ ਲਿਆ, ਘਰਾਂ ਚ ਚੱਲਦਾ ਹੀ ਰਹਿੰਦਾ, ਗੁੱਸਾ ਨਹੀਂ ਕਰੀਦਾ, ਦੋ ਮਿੰਟ ਚੁੱਪ ਕਰ ਜਾਈਦਾ, ਉਹ ਧੀ ਦਾ ਘਰ ਵਸ ਜਾਂਦਾ। ਕਿਉਂ? ਮਾਂ ਨੇ ਅਕਲ ਜੂ ਦੇਤੀ। ਤੇ ਜਿਹੜੀ ਮੋਬਾਈਲ ਫੋਨ ਦਾਜ ਵਿੱਚ ਹੀ ਪਹਿਲਾਂ ਦੇ ਕੇ ਕਵੇ ਵੀ ਜੇ ਕੋਈ ਗੱਲ ਹੋਈ ਨਾ ਤੂੰ ਫੋਨ ਕਰਦੇ ਹੀ, ਫਿਕਰ ਨਹੀਂ ਕਰਨਾ, ਉਹ ਚੌਥੇ ਦਿਨੇ ਕਰ ਦਿੰਦੀ, ਉਹਨੇ ਚੌਥੇ ਦਿਨੇ ਕੰਪਲੇਟਾਂ ਸ਼ੁਰੂ। ਤੇ ਜੇ ਉਹ ਮਾਂ ਨੂੰ ਦੱਸੇ ਵੀ ਜੀ ਮੈਨੂੰ ਇੱਦਾਂ ਕਹਿੰਦੇ ਆ, ਇੱਦਾਂ ਕਹਿੰਦੇ ਆ, ਉਹ ਕਹਿੰਦੀ ਕੋਈ ਨੀ ਅਸੀਂ ਆਉਣਾ ਐਤਵਾਰ, ਤੂੰ ਤਿਆਰ ਰਹੀ, ਅਸੀਂ ਐਤਵਾਰ ਆਏ, ਤੂੰ ਤਿਆਰ ਰਹੀ। ਜਿਹੜੀ ਮਾਂ ਆਹ ਸ਼ਿਕਸ਼ਾ ਦੇਣ ਲੱਗ ਜਾਏ ਉਹ ਧੀ ਦਾ ਘਰ ਨਹੀਂ ਵਸਾ ਸਕਦੀ। ਪੱਲਾ ਫੜਾਉਣ ਲੱਗਿਆ ਕਿਹਾ ਉਸਤਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ ਛਾੜਿਆ। ਸਹੁਰੇ ਘਰ ਜਾ ਕੇ ਪੇਕਿਆਂ ਦੀ ਕੋਈ ਉਸਤਤ ਨਹੀਂ ਮੈਂ ਕਰਾਂਗੀ, ਠੀਕ ਹੈ ਮੇਰੇ ਪਿਓ ਵਰਗਾ ਕੋਈ ਪਿਓ ਨਹੀਂ ਹੈ, ਇਹ ਧੀਆਂ ਨੂੰ ਮਾਣ ਹੁੰਦਾ ਹੈ, ਮੇਰੇ ਭਰਾਵਾਂ ਵਰਗਾ ਕੋਈ ਨਹੀਂ, ਮੇਰੀ ਮਾਂ ਵਰਗੀ ਕੋਈ ਮਾਂ ਨਹੀਂ ਹੋ ਸਕਦੀ, ਪਰ ਚੀਜ਼ਾਂ ਦੀਆਂ ਤੁਲਨਾ ਨਹੀਂ ਕਰੀਦੀਆਂ ਕਦੇ ਵੀ। ਹਾਂ ਰਿਸ਼ਤੇ ਵੱਡੇ ਨੇ, ਚੀਜ਼ ਦੀ ਤੁਲਨਾ ਨਹੀਂ ਕਰੀਦੀ, ਸਾਡਾ ਘਰ ਵੱਡਾ ਹੈ, ਇਹਨਾਂ ਦਾ ਘਰ ਛੋਟਾ ਹੈ, ਅਸੀਂ ਸ਼ੋਪਿੰਗ ਉੱਥੋਂ ਕਰੀਦੀ ਇੱਥੋਂ ਕਰਦੇ ਨੇ, ਅਸੀਂ ਰਾਤ ਵਾਲੀ ਸਬਜ਼ੀ ਨਹੀਂ ਖਾਂਦੇ, ਰਾਤ ਵਾਲੀ ਵੀ ਸਵੇਰੇ ਖਾਂਦੇ, ਇਹ ਗੱਲਾਂ ਨਹੀਂ ਕਰੀਦੀ। ਰਿਸ਼ਤਾ ਮਾਂ ਤੇ ਪਿਓ ਵਰਗਾ ਕੋਈ ਵੱਡਾ ਨਹੀਂ। ਅਗਲੀ ਗੱਲ, ਹਬ ਮੰਜਾਈ ਛੋੜਿਆ ਹਬ ਕਿਸ ਤਿਆਗੀ ਹੱਬੇ ਸਾਕ ਕੋੜਾਵੜੇ। ਡਿੱਠੇ ਸਾਕ ਦਾ ਅਰਥ ਰਿਸ਼ਤਾ, ਪਤੀ ਦੇ ਬਰਾਬਰ ਕੋਈ ਰਿਸ਼ਤਾ ਨਹੀਂ ਹੈ, ਸਾਰੇ ਸਾਕ ਨੀਵੇਂ ਕੋੜਾਵੜੇ। ਕੋੜਾਵੜੇ ਦਾ ਅਰਥ ਇੱਥੇ ਨਹੀਂ ਵੇ ਰੱਬ ਨੂੰ ਮਿਲਣ ਵਾਸਤੇ ਤਾਂ ਝੂਠੇ ਨੇ ਜਦੋਂ ਅਰਥ ਕਰੋਗੇ, ਪਰ ਜਦੋਂ ਦੁਨਿਆਵੀ ਤੌਰ ਤੇ ਵੇਖੋਗੇ ਫਿਰ ਪਤੀ ਦਾ ਰਿਸ਼ਤਾ ਸਭ ਤੋਂ ਉੱਪਰ, ਬਾਕੀ ਰਿਸ਼ਤੇ ਹਿਡਨ ਵਿੱਚ ਲਈਦੇ ਨੇ, ਨੀਵੀਂ ਜਗ੍ਹਾ ਤੇ ਹੁੰਦੇ ਨੇ, ਉੱਚੇ ਨਹੀਂ। ਜਿੱਥੇ ਪਤੀ ਰੁਕਣ ਤੋਂ ਕਵੇ ਉੱਥੇ ਰੁਕ ਜਾਣਾ ਚਾਹੀਦਾ। ਜੇ ਪਤੀ ਇਹ ਗੱਲ ਕਹਿੰਦਾ ਵੀ ਆਪਾਂ ਉੱਥੇ ਫਿਰ ਕਿਸੇ ਦਿਨ ਚੱਲਾਂਗੇ, ਪਤਨੀ ਦਾ ਧਰਮ ਕੋਈ ਗੱਲ ਨਹੀਂ ਜੀ, ਆਪਾਂ ਉਦਣ ਚੱਲ ਜਾਂਗੇ। ਜੇ ਉਹ ਜਿੱਦ ਕਰੇ ਵੀ ਮੈਂ ਤੇ ਉੱਥੇ ਜਾਣਾ ਹੀ ਜਾਣਾ, ਫਿਰ ਸਤ ਸੰਗਤ ਇੱਕ ਦਾ ਮੂੰਹ ਇੱਧਰ ਕੁਰਾਲੀ ਵੱਲ ਹੁੰਦਾ, ਦੂਜੇ ਦਾ ਦੂਜੇ ਪਾਸੇ, ਨਾ ਫਿਰ ਨਹੀਂ ਉਹ ਗੱਲ ਬਣ, ਫਿਰ ਅੰਕੜੇ ਬਦਲ ਜਾਂਦੇ ਨੇ। ਔਰ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ, ਜਦੋਂ ਤੁਸੀਂ ਪਹਿਲੀ ਲਾਮ ਦੀ ਵਿਆਖਿਆ ਦੂਜੀ ਲਾਮ ਦੀ ਵਿਆਖਿਆ ਪੜੋਗੇ ਵਿੱਚ ਇੰਨਾ ਕੁਝ ਲਿਖਿਆ ਹੋਇਆ, ਚਾਰ ਲਾਵਾਂ ਕੋਈ ਉੱਦੇ ਨਹੀਂ ਹੈ ਵੀ ਲਾਮ ਪੜੀ ਜਾ ਰਹੀ ਹੈ ਤੇ ਲਾਵਾਂ ਵਿਆਹ ਹੋ ਰਿਹਾ, ਇਹ ਸਿੱਖਣ ਦੀ ਲੋੜ ਹੈ। ਇੱਕ ਦੂਜੇ ਦੇ ਭੈ ਭਾਵਨੀ ਵਿੱਚ ਰਹਿਣਾ, ਜਿਹੜੀ ਗੱਲ ਪਤੀ ਕਵੇ ਉਹਨੂੰ ਮੰਨਣਾ, ਔਰ ਜਦੋਂ ਪਤਨੀ ਕੋਈ ਗੱਲ ਕਵੇ ਤਾਂ ਪਤੀ ਵੀ ਮੰਨੇ, ਚੇਤਨਾ ਕਰਨ। ਹੱਬੇ ਸਾਗੂ ਕੋੜਾਵੜੇ ਦਾ ਅਰਥ ਹੈ ਬਾਕੀ ਸਾਕ ਨੀਵੇਂ ਨੇ। ਘਰਾਂ ਵਿੱਚ ਗ੍ਰਿਸ਼ਤੀ ਵਿੱਚ ਬਹੁਤ ਉੱਚਾ ਨੀਵਾਂ ਹੁੰਦਾ, ਕਈ ਵਾਰ ਝਗੜੇ ਵੀ ਹੋ ਜਾਂਦੇ ਨੇ, ਕਈ ਵਾਰ ਗੁੱਸੇ ਰਾਜੀ ਵੀ ਹੁੰਦੇ, ਮੈਂ ਖੁਦ ਆਪਣੀ ਜ਼ਿੰਦਗੀ 'ਚ ਵੇਖਿਆ। ਜਿਹੜੀ ਜਗ੍ਹਾ ਤੋਂ ਬੰਦੇ ਨੇ ਰੋਕ ਦਿੱਤਾ ਹੈ ਇਹ ਪਰਿਵਾਰਾਂ 'ਚ ਹੁੰਦਾ, ਜੇ ਸਾਡੇ ਬਾਪ ਨੇ ਸਾਡੀ ਮਾਂ ਨੂੰ ਕਹਿ ਦਿੱਤਾ ਨਾ ਵੀ ਫਲਾਨੀ ਜਿਹੜੀ ਤੇਰੀ ਭੈਣ ਹੈ ਭਣੋਈਆ, ਅਸੀਂ ਨਹੀਂ ਉਹਨਾਂ ਨੂੰ ਮਿਲਣਾ, ਤੇ ਸਤ ਸੰਗਤ 20-20 ਸਾਲ ਲੰਘੇ ਆਪਣੀ ਭੈਣ ਤੇ ਭਣੋਈਏ ਨੂੰ ਨਹੀਂ ਮਿਲੇ। ਪਹਿਲਾ ਰਿਸ਼ਤਾ ਪਤੀ ਦਾ, ਸਾਡੂ ਵਾਲਾ ਰਿਸ਼ਤਾ ਅਗਲਾ ਹੈ। ਜੇ ਉਹਨੇ ਕਹਿ ਦਿੱਤਾ ਵੀ ਉਹ ਸਾਡੂ ਨਾ ਸਾਡੀ ਨਹੀਂ ਬਣਦੀ, ਅਸੀਂ ਨਹੀਂ ਜਾਣਾ, ਤਾਂ ਘਰ ਵਸਾਉਣ ਲਈ ਪਤੀ ਪਹਿਲਾ, ਇਹ ਨਹੀਂ ਕਿ ਮੈਂ ਉਹ ਘਰ ਤਾਂ ਜਾਣਾ ਹੀ ਜਾਣਾ। ਫਿਰ ਉਹ ਰਿਸ਼ਤੇ ਰੋਸ ਹੁੰਦੇ ਨੇ, ਉਹਦੇ ਵਿੱਚ ਦੋਸ਼ ਲੱਗਣ ਲੱਗ ਪੈਂਦੇ ਨੇ, ਲਓ ਜੀ ਇਹ ਤਾਂ ਸਾਡਾ ਕਹਿਣਾ ਨਹੀਂ ਮੰਨਦੀ, ਇਹ ਤੇ ਆਪਣੇ ਜੀਜੇ ਦੇ ਕਹਿਣ ਤੇ ਚੱਲਦੀ, ਫਿਰ ਸਿੱਧੇ ਦੋਸ਼ ਚੁੱਕਦੇ ਨੇ। ਔਰ ਜਿਹੜੇ ਰਿਸ਼ਤਿਆਂ 'ਚ ਦੋਸ਼ ਪੈਦਾ ਹੋ ਜਾਣ ਉਹ ਰਿਸ਼ਤੇ ਕਮਜ਼ੋਰ ਹੋ ਜਾਂਦੇ ਨੇ। ਇਸ ਲਈ ਪਹਿਲੀ ਗੱਲ, ਕਿਸੇ ਰਿਸ਼ਤੇ ਵਿੱਚ ਦੋਸ਼ ਨਹੀਂ ਦੇਣਾ ਚਾਹੀਦਾ, ਔਰ ਦੂਜੀ ਗੱਲ ਇਹ ਹੈ ਰਿਸ਼ਤੇ ਦੀ ਵਡਿਆਈ ਚਾਹੀਦੀ। ਹੱਬੇ ਸਾ ਕੁੜਾ ਵੜੇ ਡਿੱਠੇ, ਪਤੀ ਦਾ ਰਿਸ਼ਤਾ ਪਹਿਲਾਂ। ਛੇਵੇਂ ਪਾਤਸ਼ਾਹ ਨੇ ਜਦੋਂ ਆਪਣੀ ਇਕਲੌਤੀ ਧੀ ਬੀਬੀ ਵੀਰੋ ਜੀ ਦਾ ਵਿਆਹ ਕੀਤਾ ਨਾ, ਉਦੋਂ ਪਾਤਸ਼ਾਹ ਨੇ ਪਹਿਲੀ ਗੱਲ ਕਹੀ, ਕਹਿੰਦੇ ਧੀਏ ਅੱਜ ਤੱਕ ਪੇਕੇ ਘਰ ਵਿੱਚ ਪਿਓ ਦੀ ਆਗਿਆ ਵਿੱਚ ਰਹੀ ਹੈ ਤੇ ਆਪਣੇ ਪਿਓ ਦੇ ਪੱਗ ਦੀ ਸ਼ਾਨ ਬਣ ਕੇ ਰਹੀ ਹੈ। ਧੀਆਂ ਕਰਕੇ ਪਿਓ ਦੀ ਸ਼ਾਨ ਹੁੰਦੀ ਹੈ, ਧੀਆਂ ਕਰਕੇ ਪਿਓ ਦੀ ਸਰਦਾਰੀ ਹੁੰਦੀ ਹੈ। ਜੇ ਧੀਆਂ ਦੀ ਇੱਜ਼ਤ ਮਾਣ ਵਧੀਆ ਪਿਓ ਦੀ ਵੀ ਸਰਦਾਰੀ ਰਹਿੰਦੀ। ਪੁੱਤ ਅੱਜ ਤੱਕ ਪੇਕੇ ਘਰ ਵਿੱਚ ਪਿਓ ਦੀ ਸਰਦਾਰੀ ਤੇਰੇ ਸਿਰ ਤੇ ਸੀ, ਤੇ ਯਾਦ ਰੱਖੀ ਪਿਓ ਦੀ ਸਰਦਾਰੀ ਤੇਰੇ ਕਰਕੇ ਅੱਜ ਸਹੁਰੇ ਘਰ ਚੱਲੀ ਹੈ, ਪਤੀ ਦੀ ਸਰਦਾਰੀ ਤੇਰੇ ਕਰਕੇ ਹੈ। ਜੇ ਤੂੰ ਪਤੀ ਦੀ ਆਗਿਆ ਵਿੱਚ ਰਹੇਗੀ ਤੇਰੇ ਪਤੀ ਦੀ ਸੋਭਾ ਵਧੇਗੀ। ਸਤ ਸੰਗਤ ਇਹਨਾਂ ਗੱਲਾਂ ਕਰਕੇ ਦੁਨੀਆ ਸੁੱਖ ਪਾਉਂਦੀ ਸੀ, ਤੇ ਅੱਜ ਮਾਫ਼ ਕਰਿਓ ਜਿਹੜੇ ਬੰਦਿਆਂ ਨੇ ਰਿਸ਼ਤਿਆਂ 'ਚ ਆਪਣੀਆਂ ਮਰਜ਼ੀਆਂ ਕੀਤੀਆਂ ਨਾ, ਲੋਕਾਂ ਨੂੰ ਡਿਪਰੈਸ਼ਨ ਹੋ ਰਿਹਾ, ਥਾਇਰਡ ਹੋ ਰਿਹਾ, 30-30 ਸਾਲ ਦੀ ਉਮਰ ਵਿੱਚ ਸ਼ੂਗਰਾਂ ਹੋ ਰਹੀਆਂ ਨੇ, ਪਤਾ ਕਿਉਂ? ਰਿਸ਼ਤੇ ਕਮਜ਼ੋਰ ਹੋ ਗਏ ਨੇ। ਔਰ ਗੁਸਤਾਖੀ ਮਾਫ 65% ਲੋਕਾਂ ਦੇ ਡਾਈਵੋਰਸ ਹੋ ਰਹੇ। ਔਰ ਇੰਨੇ ਦੁੱਖ ਦੀ ਗੱਲ, ਮੈਨੂੰ ਇੱਕ ਪਰਿਵਾਰ ਇੱਦਾਂ ਦਾ ਮਿਲਿਆ, ਉਹ ਮੇਰੀ ਜ਼ਿੰਦਗੀ ਦਾ ਸ਼ਾਇਦ ਪਹਿਲਾ ਤੇ ਆਖਰੀ ਐਕਸਪੀਰੀਅੰਸ ਹੋਵੇ। ਇੱਦਾਂ ਨਾ ਹੋਵੇ ਕਿਸੇ ਨਾਲ ਚੰਗੀ ਗੱਲ ਹੈ। ਹਾਂ, ਕਈ ਵਾਰ ਇੱਕ ਬੱਚਾ ਹੈ ਗੁੱਸੇ ਰਾਜੀ ਵਿੱਚ ਘਰ ਅੱਗੇ ਪਿੱਛੇ ਹੋ ਜਾਂਦੇ ਨੇ, ਦੋ ਬੱਚਿਆਂ ਦੇ ਘਰ, ਤਿੰਨ ਬੱਚੇ, ਦੋ ਬੱਚੇ ਹੋਣ ਦੇ ਬਾਵਜੂਦ ਵੀ ਮੈਂ ਘਰ ਟੁੱਟਦੇ ਵੇਖੇ, ਤੁਸੀਂ ਹੈਰਾਨ ਹੋਵੋਗੇ। ਬੱਚੀਆਂ ਜਵਾਨ ਹੋ ਗਈਆਂ ਨੇ, 5-6 ਬੱਚੇ ਨੇ, ਤੇ ਤਾਂ ਵੀ ਰਿਸ਼ਤਾ ਇਕੱਠਾ ਨਹੀਂ ਰੱਖ ਸਕੇ। ਔਰ ਦੁੱਖ ਦੀ ਗੱਲ ਬੰਦੇ ਗੁਰਸਿੱਖ ਨੇ, ਮੈਂ ਉਹਨਾਂ ਨੂੰ ਕਿਹਾ ਮੈਂ ਮਨਮੁੱਖ ਬੰਦਿਆਂ ਦੀ ਗੱਲ ਮੰਨ ਸਕਦਾ ਵੀ ਇਹ ਸਮਝੇ ਨੀ ਬਈ ਰਿਸ਼ਤਾ ਟੁੱਟ ਗਿਆ। ਤੁਸੀਂ ਗੁਰਮੁੱਖ ਹੋ ਕੇ ਬਾਹਰੋਂ ਬਾਣਾ ਗੁਰਸਿੱਖੀ ਦਾ, ਤੁਹਾਨੂੰ ਗੁਰੂ ਦੀ ਗੱਲ ਹੀ ਨੀ ਸਮਝ ਆਈ, ਰਿਸ਼ਤਾ ਕਿਵੇਂ ਚਲਾਉਣਾ? ਤੁਹਾਨੂੰ ਗੁਰੂ ਦੀਆਂ ਲਾਵਾਂ ਦੀ ਵਿਆਖਿਆ ਨੀ ਸਮਝ ਆਈ। ਤੁਹਾਨੂੰ 20-20, 18-18 ਸਾਲ ਵਿਆਹ ਨੂੰ ਹੋ ਗਏ, 18 ਸਾਲਾਂ ਬਾਅਦ ਵੀ ਰਿਸ਼ਤੇ ਟੁੱਟਦੇ ਨੇ ਕੋਈ, 18 ਸਾਲਾਂ ਬਾਅਦ ਵੀ ਰਿਸ਼ਤਾ ਟੁੱਟ ਰਿਹਾ। ਪਤਾ ਕਿਉਂ? ਈਗੋ, ਅਹੰਕਾਰ, ਹਉਮੈ, ਮੈਂ ਵੀ ਪੈਸੇ ਕਮਾਉਣੀ ਆ, ਮੈਂ ਵੀ ਨੌਕਰੀ ਕਰਦੀ। ਬੰਦਾ ਕਹਿੰਦਾ ਮੇਰਾ ਘਰ, ਮੈਂ ਤੈਨੂੰ ਸੱਦਿਆ। ਕਿੰਨੀ ਕੁ ਵਾਰ ਬੀਬੀ ਸੁਣੂਗੀ ਕਿ ਮੈਂ ਤੈਨੂੰ ਸੱਦਿਆ, ਮੈਂ ਤੈਨੂੰ ਸੱਦਿਆ ਸੱਦਿਆ? ਭਾਈ ਤੂੰ ਪੁੰਨ ਸੱਦਿਆ, ਵਿਆਹ ਹੋਇਆ ਤੇਰਾ, ਸ਼ਾਦੀ ਹੋਈ ਉਹਦੇ ਨਾਲ, ਆਨੰਦ ਕਾਰਜ ਹੋਇਆ। ਇਹ ਕੋਈ ਅਹਿਸਾਨ ਥੋੜੀ ਕੀਤਾ ਕਿ ਉਹ ਕਹੀ ਜਾਵੇ ਸਾਰੀ ਉਮਰ ਮੈਂ ਤੈਨੂੰ ਕੈਨੇਡਾ ਸੱਦਿਆ। ਤੇਰੀ ਸ਼ਾਦੀ ਹੋਈ ਹੈ, ਤੇਰਾ ਆਨੰਦ ਕਾਰਜ ਹੋਇਆ, ਉਹ ਵਿਆਹ ਕਰਾ ਕੇ ਤੇਰੇ ਨਾਲ ਕੈਨੇਡਾ ਆਈ ਹੈ, ਤੂੰ ਕੋਈ ਆਸਾਨ ਨੀ ਕੀਤਾ ਨੂੰ ਲਿਆ। ਔਰ ਜਦੋਂ ਬੀਬੀ ਪੈਸਾ ਕਮਾਉਣ ਲੱਗ ਜਾਏ, ਉਹ ਵੀ ਮਾਣ ਨਾ ਕਰੇ ਕਿ ਮੈਂ ਪੈਸੇ ਕਮਾਉਂਦੀ। ਰਿਸ਼ਤੇ ਨਿਮਰਤਾ ਨਾਲ ਚੱਲਦੇ ਨੇ। ਇੱਕ ਸਾਧ ਸੰਗਤ, ਤੁਹਾਡਾ ਤਜਰਬਾ ਹੈ, ਕਿਸੇ ਫਲ ਦਾ ਰੁੱਖ ਨੂੰ ਲੱਗੇ ਹੋਏ ਫਲ ਮਿੱਠੇ ਨੇ, ਬਿਨਾਂ ਖਾਧੇ ਤੋਂ ਕਿਵੇਂ ਪਤਾ ਲੱਗੇ? ਕਿਸੇ ਫਲਦਾਰ ਦਰਖਤ ਨੂੰ ਲੱਗੇ ਹੋਏ ਫਲ ਮਿੱਠੇ ਨੇ, ਬਿਨਾਂ ਖਾਧੇ ਤੋਂ ਕਿਵੇਂ ਪਤਾ ਲੱਗੇ? ਇੱਕੋ ਹੀ ਤਰੀਕਾ ਹੈ, ਜੇ ਟਾਹਣੀਆਂ ਧਰਤੀ ਵੱਲ ਝੁਕੀਆਂ ਹੋਈਆਂ ਨੇ, ਸਮਝ ਲਿਓ ਫਲ ਬੜੇ ਮਿੱਠੇ ਨੇ। ਜਿਸ ਦਰਖਤ ਦੀ ਟਾਹਣੀ ਧਰਤੀ ਵੱਲ ਝੁਕੀ ਹੋਈ ਹੈ, ਸਮਝੋ ਫਲ ਮਿੱਠੇ ਨੇ। ਜਿਹੜੇ ਰਿਸ਼ਤੇ ਵਿੱਚ ਇੱਕ ਦੂਜੇ ਨਾਲ ਨਿਮਰਤਾ ਹੈ, ਸਮਝੋ ਰਿਸ਼ਤਾ ਬੜਾ ਮਿੱਠਾ ਹੈ, ਰਿਸ਼ਤਾ ਬੜਾ ਪਿਆਰ ਵਾਲਾ ਹੈ, ਰਿਸ਼ਤਾ ਬੜਾ ਨਿੱਕ ਵਾਲਾ ਹੈ। ਸਾਧ ਸੰਗਤ, ਨਿਮਰਤਾ ਸਭ ਤੋਂ ਜ਼ਰੂਰੀ ਹੈ, ਸਭ ਤੋਂ ਵੱਡਾ ਸਿੱਖੀ ਦਾ ਦਾਨ ਹੈ। ਜਿਹਦੇ ਘਰ ਵਿੱਚ ਸਿੱਖੀ ਹੈ, ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ। ਜਿਹਦੇ ਘਰ ਚੋਂ ਗੁਰੂ ਨੇ ਸਿੱਖੀ ਵਾਪਸ ਲੈ ਲਈ, ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ। ਇਸ ਲਈ ਆਪਾਂ ਗੁਰੂ ਕੋਲੋਂ ਸਿੱਖੀ ਮੰਗਣੀ ਹੈ, ਜੋ ਮੰਗ ਲਓਗੇ ਉਹ ਮਿਲਦਾ। ਆਪਣੇ ਚਿੱਤ ਵਿੱਚ ਭਾਵਨਾ ਧਰਿਓ, ਆਪਣੇ ਲਈ, ਆਪਣੇ ਬੱਚਿਆਂ ਲਈ ਸਿੱਖੀ ਜ਼ਰੂਰ ਮੰਗਿਓ। ਬਾਕੀ ਚੀਜ਼ਾਂ ਤਾਂ ਚੱਲੀ ਜਾਣੀਆਂ, ਇਹ ਨਹੀਂ ਕੋਈ ਤੋਟ ਆਉਣੀ, ਇਹ ਤਾਂ ਐਵੇਂ ਬਹੁਤ ਛੋਟੀ ਚੀਜ਼ ਹੈ, ਬਹੁਤ ਛੋਟੀ ਚੀਜ਼। ਕਦੇ ਸੋਚ ਕੇ ਵੇਖਿਓ, ਆਪਾਂ ਦੁਨੀਆਂ ਤੇ ਆਏ ਕਾਹਦੇ ਵਾਸਤੇ ਹਾਂ? ਰੋਟੀਆਂ ਬਣਾਉਣ, ਖਾਣ, ਕਮਾਉਣ ਤੇ ਸੌਣ ਵਾਸਤੇ। ਜਿਹਨਾਂ ਦੀ ਉਮਰ ਦੇਖੋ 30 ਸਾਲ 40 ਸਾਲ 50 ਸਾਲ, ਮੋਬਾਈਲਾਂ ਤੇ ਨਾ ਕੈਲਕੂਲੇਸ਼ਨ ਕਰਕੇ ਵੇਖਿਓ, ਮੋਬਾਈਲ ਚੁੱਕਿਓ ਤੁਸੀਂ, ਕੋਈ ਬੰਦਾ ਫੇਸਬੁੱਕਾਂ ਚਲਾਈ ਜਾਂਦਾ, ਕੋਈ ਵਟਸਐਪ, ਘੰਟਿਆਂ ਵੱਧੀ ਫੇਸਬੁੱਕਾਂ ਚੱਲਦੀਆਂ। ਕਦੇ ਕੈਲਕੂਲੇਟਰ ਚ ਜਾਇਓ, ਕੈਲਕੂਲੇਸ਼ਨ ਕਰਿਓ ਵੀ ਮੇਰੀ ਉਮਰ 30 ਸਾਲ ਤੇ ਉਹਦੇ ਵਿੱਚੋਂ 8 ਨਾਲ ਗੁਣਾ ਕਰ, 8 ਘੰਟੇ ਸੌਂ ਲਿਆ ਰੋਜ਼। ਚਲੋ ਛੋਟੀ ਉਮਰ ਤਾਂ 18-18 ਘੰਟੇ ਬੱਚਾ ਸੌਂਦਾ, 8-9 ਘੰਟੇ ਉਹਦੇ ਨਾਲ ਰੋਜ਼ ਨੀਂਦ ਦੇ ਮਾਈਨਸ ਕਰਕੇ ਵੇਖਿਓ, ਤੁਸੀਂ ਹੈਰਾਨ ਹੋ ਜਾਓਗੇ। ਇੰਨੇ ਸਾਲ ਆਪਾਂ ਸੁੱਤੇ ਹੀ ਲਗਾ ਤੇ, 8 ਘੰਟਿਆਂ ਨੂੰ ਜਦੋਂ ਇੰਟੋ ਕਰਕੇ ਵੇਖੋਗੇ ਨਾ 30-40 ਸਾਲ ਨਾਲ, ਤੁਹਾਨੂੰ ਲੱਗੇਗਾ ਇੰਨੇ ਸਾਲ ਸੁੱਤੇ ਹੀ ਲੰਘਦੇ ਆਪਾਂ। ਰਹਿਣ ਗਵਾਈ ਸੋਏ ਤੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਐਵੇਂ ਨਾ ਚੱਲ ਜਾਏ, ਇਸ ਲਈ ਗੁਰੂ ਕੋਲੋਂ ਸਿੱਖੀ ਮੰਗੋ। ਇਹ ਸ਼ਬਦ ਸ਼ੁਰੂ ਹੋਣੇ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਕੋਈ ਅੰਗਮ ਸਾਧੇ, 5 ਜਨਾਂ ਸਿਓ ਸੰਗ ਨਾ ਛੁੱਟ ਗਿਓ, ਅਧ ਕਹਾ ਬੁੱਧ ਵੱਧਦੇ ਪਿਆਰੇ, ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸਵਾਮੀ ਕੈ ਦੁਆਰੇ ਦੀਜੈ, ਬੁੱਧ ਵਿਵੇਕਾ ਅੱਗੇ ਲਿਖਿਆ ਮੋਨ ਭੈਓ, ਕਰਪਤੀ ਰਹਿਓ ਨਗਨ ਫਿਰਿਓ ਬਣ ਮਾਹੀ, ਤਟ ਤੀਰ ਸਭ ਧਰਤੀ ਭ੍ਰਮਿਓ, ਦੁਬਦਾ ਛੁੱਟ ਕੈ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਬਤ ਤਰਾਹੇ, ਮਨ ਕੀ ਮੈਲ ਨਾ ਉਤਰੇ ਇਹ ਬਿੱਧ, ਜੇ ਲਖ ਯਤਨ ਕਰਾਏ। ਮਹਾਰਾਜ ਫਿਰ ਸ੍ਰੇਸ਼ਟ ਕਰਮ ਕੀ ਹੈ? ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ, ਸਭ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਸੰਗਤ ਵਿੱਚ। ਇਹ ਸ੍ਰੇਸ਼ਟ ਕਰਮ ਪਤਾ ਕਿਉਂ ਹੈ? ਗਰੀਬ ਵੀ ਵਹਿ ਸਕਦਾ, ਅਮੀਰ ਵੀ ਵਹਿ ਸਕਦਾ, ਕਾਰੋਬਾਰੀ ਵੀ ਵਹਿ ਸਕਦਾ, ਹਰ ਬੰਦਾ ਗ੍ਰਸਤੀ ਆ ਕੇ ਬਹਿ ਜਾਏਗਾ। ਕਿਸੇ ਨੂੰ ਕੰਮ ਛੱਡਣ ਦੀ ਲੋੜ ਨਹੀਂ, ਮੌਨ ਧਾਰਨ ਕਰਨ ਦੀ ਲੋੜ ਨਹੀਂ, ਕਠਨ ਤਪ ਕਰਨ ਦੀ ਲੋੜ ਨਹੀਂ, ਸੰਗਤ ਵਿੱਚ ਸਾਰੇ ਬਹਿ ਜਾਣਗੇ। ਔਰ ਦੂਜੀ ਗੱਲ, ਸੰਗਤ ਵਿੱਚ ਬਹਿ ਕੇ ਜਪਿਆ ਨਾਮ ਦੂਜੇ ਕਰਮਾਂ ਨਾਲੋਂ ਹਜ਼ਾਰ ਗੁਣਾ ਵੱਧ ਕੰਮ ਕਰਦਾ। ਉਹ ਕਿਵੇਂ ਜੀ? ਸੰਗਤ ਵਿੱਚ ਬਹਿ ਕੇ ਜਪਿਆ ਨਾਮ ਹੋਰ ਕਰਮਾਂ ਨਾਲੋਂ ਹਜ਼ਾਰਾਂ ਗੁਣਾ ਵੱਧ ਕਰਮ ਤੁਹਾਨੂੰ ਫਾਇਦਾ ਦੇਵੇਗਾ। ਇੱਕ ਉਦਾਹਰਨ, ਇੱਕ ਦਿਨ ਮੈਂ ਇਹ ਐਗਜ਼ਾਮਪਲ ਦਰਬਾਰ ਸਾਹਿਬ ਤੋਂ ਵੀ ਕਹੀ ਸੀ। ਆਪਣਾ ਛੋਟਾ ਮੋਟਾ ਬਿਜ਼ਨਸ ਹੁੰਦਾ ਕਿਸੇ ਦਾ, ਕੋਈ 50 ਲੱਖ ਦਾ ਬਿਜ਼ਨਸ ਕਰ ਰਿਹਾ, ਕੋਈ 20 ਲੱਖ ਦਾ ਕਰ ਰਿਹਾ, ਕੋਈ ਛੋਟਾ ਮੋਟਾ ਹੋਰ ਕਰ ਰਿਹਾ। ਜਿਹੜੇ ਵੱਡੇ ਬਿਜ਼ਨਸਮੈਨ ਨੇ ਨਾ, ਉਹ ਇਕੱਲੇ ਨਹੀਂ ਬਿਜ਼ਨਸ ਕਰਦੇ। ਤੁਹਾਡਾ ਇਕੱਲਿਆਂ ਦਾ ਹੋ ਸਕਦਾ, ਦੋ ਭਰਾਵਾਂ ਦੀ ਫੈਕਟਰੀ ਹੋ ਸਕਦੀ ਹੈ, ਪਰ ਜਿਹੜੇ ਵੱਡੇ ਬਿਜ਼ਨਸਮੈਨ ਨੇ ਇਕੱਲਿਆਂ ਦਾ ਬਿਜ਼ਨਸ ਨਹੀਂ ਹੈ, ਉਹ 10-10 ਬੰਦੇ ਇਕੱਠੇ ਹੋ ਕੇ ਬਿਜ਼ਨਸ ਕਰਦੇ ਨੇ। 10 ਜਣਿਆਂ ਨੇ 20-20 ਕਰੋੜ ਰੁਪਈਆ ਪਾਇਆ, 10 ਬੰਦਿਆਂ ਨੇ 20-20 ਕਰੋੜ ਰੁਪਈਆ ਪਾਇਆ, 2 ਅਰਬ ਦਾ ਬਿਜ਼ਨਸ ਸ਼ੁਰੂ ਕੀਤਾ। ਆਹ ਵੱਡਾ ਰੋਡ ਬ੍ਰਿਜ ਦਾ ਉਨੀ ਟੈਂਡਰ ਠੇਕਾ ਲੈ ਲਿਆ, ਉਨੀ ਵੱਡੇ ਮਾਲ ਬਣਾਏ ਨੇ, ਵੱਡੀਆਂ ਵੱਡੀਆਂ ਮਾਰਕੀਟਾਂ ਬਣਾਈਆਂ ਨੇ, ਵੱਡੇ ਵੱਡੇ ਮਾਲ ਤਿਆਰ ਕੀਤੇ ਨੇ, ਵੱਡੀਆਂ ਵੱਡੀਆਂ ਬਿਲਡਿੰਗਾਂ ਤਿਆਰ ਕੀਤੀਆਂ ਨੇ। ਇਕੱਲੇ ਬੰਦੇ ਦੀ ਨਹੀਂ ਹੁੰਦੀ, ਉਹ 10-10, 20-20 ਬੰਦਿਆਂ ਦੀਆਂ ਇਕੱਠੀਆਂ। ਜਦੋਂ 10 ਬੰਦੇ 20-20 ਕਰੋੜ ਰੁਪਈਆ ਪਾ ਕੇ 2 ਅਰਬ ਦਾ ਬਿਜ਼ਨਸ ਖੜਾ ਕਰਦੇ ਨੇ, ਤੇ ਉਹਨਾਂ ਨੂੰ ਵਾਪਸ ਇਨਕਮ ਪਤਾ ਕਿਵੇਂ ਆਉਂਦੀ ਹੈ? ਉਹ ਵੀ ਫਿਰ ਕਰੋੜਾਂ ਚ ਆਉਂਦੀ ਹੈ। ਜਿੰਨਾ ਬਿਜ਼ਨਸ ਛੋਟਾ ਹੈ, ਉਨੀ ਇਨਕਮ ਛੋਟੀ ਹੈ। ਜਦੋਂ ਬਿਜ਼ਨਸ ਇੰਨਾ ਵੱਡਾ ਖੜਾ ਕੀਤਾ ਅਰਬਾਂ ਦਾ, ਉਹਨਾਂ ਨੂੰ ਬਰਾਬਰ ਵੰਡ ਕੇ ਇਨਕਮ ਵੀ ਲੱਖਾਂ ਕਰੋੜਾਂ ਅਰਬਾਂ ਚ ਆਉਂਦੀ ਹੈ। ਏਦਾਂ ਸਿੱਖਾ ਇਕੱਲਾ ਬਹਿ ਕੇ ਘਰ ਵਿੱਚ ਨੇਮ ਕਰਨਾ ਚੰਗੀ ਗੱਲ ਹੈ, ਇਕੱਲਾ ਕੋਈ ਕਰਮ ਧਰਮ ਦਾ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ, ਪਰ ਜੇ ਤੂੰ ਜ਼ਿਆਦਾ ਲਾਭ ਲੈਣਾ ਚਾਹੁੰਦੇ, ਸੰਗਤ ਵਿੱਚ ਬਹਿ ਕੇ ਜਪੀ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਇੱਕ ਵਾਰ ਵਾਹਿਗੁਰੂ ਕਿਹਾ, 100 ਵਾਰ ਤੁਹਾਡੇ ਖਾਤੇ 'ਚ ਜਮ੍ਹਾਂ ਹੋ ਗਿਆ। ਕਿਹਾ ਵਾਹਿਗੁਰੂ ਇੱਕ ਵਾਰ ਹੈ, 100 ਜਣਿਆਂ ਦੀ ਆਵਾਜ਼ ਤੁਹਾਡੇ ਕੰਨਾਂ ਨੇ ਸੁਣੀ ਹੈ, ਇਹ ਮੇਰਾ ਅੰਦਰਲਾ ਮਨ ਕਹਿੰਦਾ, ਇਹ ਗੁਰੂ ਦਾ ਉਪਦੇਸ਼ ਹੈ। ਸੱਜਣੋ, ਸੰਗਤ ਵਿੱਚ ਬਹਿ ਕੇ ਲਾਭ ਤਾਂ ਹੈ, ਇੱਕ ਵਾਰ ਵਾਹਿਗੁਰੂ ਕਹੋਗੇ 100 ਵਾਰ ਖਾਤੇ 'ਚ ਜਮ੍ਹਾਂ ਹੋਣੇ। ਸੰਗਤ ਵਿੱਚ ਨਾਮ ਜਪਣ ਦਾ ਇੰਨਾ ਲਾਭ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭੈਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਸ ਲਈ ਮਹਾਰਾਜ ਨੇ ਕਿਹਾ, ਸੁੱਕੇ ਕਾਸ਼ਟ ਹਰਿਆ, ਜਿਵੇਂ ਸੁੱਕੇ ਕਾਸ਼ਟ ਪਾਣੀ ਪਾਇਆ ਦਰਖਤ ਹਰੇ ਹੋ ਜਾਂਦੇ ਨੇ, ਸੰਗਤ ਵਿੱਚ ਬਹਿ ਕੇ ਨਾਮ ਜਪ ਤੂੰ ਹਰਿਆ ਹੋ ਜਾਏਗਾ। ਇੱਕ ਵਾਰ ਚਿੱਤ ਜੋੜ ਕੇ ਕਹੋ ਆਪਣੇ ਮਨ ਨੂੰ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ।

जोगी सतसंगत मिले सो तरिया मेरे माधो जी सतसंगत मिले सो। जदू संगत विच बह के सिमरन करां कम किवें आएगा। मैं तुहानू गुरु ग्रंथ साहिब दी बाणी चों वाह एग्जाम्पल प्रमाण दे देना। एक प्रमाण होर तुसी रहरास विच पढ़ोंगे। मैं कदे लाइव तो कहा यह गल अजे विज्ञान की पकड़ विच नहीं आई। साइंस बहुत चंगी चीज है, लोगों की सुविधा वास्ते जिन्हिया चीजा बनाईया ने साइंस ने बनाई ने, पर असलियत यह है जो अकाल पुरख रब जिन्हें सृष्टि साजी है जिन्हों आप रोज पढ़ने करण कारण प्रभ एक है दूसर नहीं कोय नानक तिस बलिहार ने जल थल नहीं अलसोए। धरती पानी आकाश विच जेडे रब ने सारी सृष्टि खड़ी की है ओदी आग्या तो बगैर कोई चीज प्रगट नहीं हो रही। जेडी खोज रब ने दुनिया के भले लिए प्रगट करनी हुंदी ओ किसे दी बुद्धि विच रब वसद और वह विज्ञानी प्रगट कर दिंदा है। जदों रब चाहुंदा है वी आह चीज प्रगट होनी ओ उस जेन विच वसद उत्तों खोज प्रगट हो जाती है और दुनिया च ओदी वड्याई हुंदी है। विज्ञान ने बहुत कुछ बनाया है। एक चीज विज्ञान की पकड़ विच आई है वह भी गुरु ग्रंथ साहिब महाराज की बाणी विच है। तुसी किसे नू याद करो, अज दे पढ़े लिखे बच्चे छेती समझ लैणगे, किसे नू याद करो अचानक कई बार उहदा फोन आ जांदा। तुसी कहो हुणे ही याद कीता सी, मैं तां तैनू अज ही याद कीता सी। किसे नू याद करो कई बार अचानक उह मोहरे मिल पैंदा। इहनू विज्ञान ने कहा टैलीपैथी। किसे नू याद कर रहे हो जो सुरती विच कर रहे हो उहदे तक पहुंच रहे, किसे बारे जो सोचोगे ओदे मन विचो ख्याल शुरू हो जाएंगे। इसलिए पातशाह ने बचन कहा भलिया मन विच माड़ा ना सोची होए, चित विच किसे दा बुरा सोचेगा ओदे तक पहुंच जाने और तेनू तेरा सोचा दुगना होके मिलना। बुरा ना सोची, जो तू सोच रहे हैं किसे दा बुरा सोचेगा चित विच उधर पहुंच जाने ते उधरों दुगना होके तेरे वल आने। इसलिए कहा पर का बुरा ना रखो चीत तुमको दुख नहीं भाई मीत, चित विच किसी का बुरा ना चित। विज्ञान ने इन पकड़ विच लिया टैलीपैथी। जदों किसी बारे बुरा सोचोगे उधर भी वह ख्याल अपने आप ही शुरू हो। खलील जिबरान ने एक कहानी लिखी है और परवन्ना साहब ने अपनी पुस्तक विच भी लिखा है। देखो बंदा कमाई करके ना FDR बना, बच्चों तो भी लुको के रखता है, पता कहदे लई औखे वेले कम आएगा। ऐस लोक विच पैसा कम आ सकता है पर जदों बंदा अखां मीट जांदा दसो कोई कम आउंदा है नहीं, उत्थे फिर कम नाम आउंदा है, उत्थे फिर पैसा कम नहीं आना। जदों तुसी FDR बनाओगे तुहाडी सारिआं दी होणी है ते जदों फार्म भरदे ने उहदे विच कॉलम आउंदा है उह कहिंदे जी FDR किन्ने लख दी बनाउणी है, चलो 5 दी बना दिओ, 2 दी बना दिओ, जिन्ने किस कोल पैसे। कहिंदे जी फिर आह कॉलम भर दिओ, की लिखिआ है नॉमनी किनू बनाउणा है, तुसी उहनू पुछो वट इज़ द नॉमनी, ये क्यों लिखना है। कहना जी जे तुहानू कुछ हो गया फिर किनू देने पैसे। इहदा मतलब वह शरीर जिउंदे तक ही है, अखां बंद हो जाण वह पैसे साडे नहीं, पर जपिया होया नाम अखां बंद भी हो जाण उत्थे तक जाएगा। जय मुश्किल होवे अत भारी हर को नाम किन माहे उधारी, जय महा पहान दूत जम दलै ते केवल नाम संग तेरे चले, उत्थे तक के कमाई जाएगी। और पातशाह ने कहा सिमरन किदां करना सुन पाई, महाराज किवें करना है। कहिंदे जिवें कुंजां करदियां ने, उदाहरण ने बाणी विच, इह विज्ञान दी पकड़ च नहीं, जिवें कुंजां करदियां ने, रुत बदलदी है कुंजां सैकड़े मील उडारी मार के वख चलियां जांदियां ने, ओह अपना खाणा चुगदियां ने, अपने बच्चों चेते करदियां ने, ना उन्होंने बच्चों अजे खंभ लगे ने, ना उन्होंने बच्चे अजे उड़न दे योग होए ने, पर वो सैकड़े मील दूर बैठे बच्चे पता किवें पलदे ने, कुंजां भोजन खा के चेते करदियां अपने बच्चों, उहदा खाधा होया भोजन उहदे बच्चों तक पहुंच जांदा। इतिहास विच वी कहा है छेवें पातशाह गुरु हरगोबिंद साहिब महाराज नूं सिख ने शायद भेंट किया, महाराज कहिंदे नहीं खाणा भाई, जदों मंगिया सी उदों नहीं दिता। वो कहना जी मैं तो हुणे आया, अजे मारे कदों मंगे, मैं तो अजे हुणे ही मत्था टेकया, मैं तो तुहानू मिलिया ही होना महाराज, शायद कदों मंगे। कहिंदे रस्ते विच साडा सिख भाई कट्टू खांसी नाल दुखी सी, वो शायद मंगदा सी, तू उहनू शायद दिता नहीं,
ਅਖੇ ਗੁਰੂ ਵਾਸਤੇ ਲੈ ਕੇ ਜਾਣੇ, ਜੇ ਭਾਈ ਕੱਟੂ ਨੂੰ ਸ਼ਹਿਦ ਦੇ ਦਿੰਦਾ ਸਾਡੇ ਤੱਕ ਪਹੁੰਚ ਜਾਣਾ ਸੀ। ਇਹਦਾ ਮਤਲਬ ਸ਼ਹਿਦ ਭਾਈ ਕੱਟੂ ਖਾਵੇ ਤੇ ਪਹੁੰਚ ਗੁਰੂ ਹਰਗੋਬਿੰਦ ਸਾਹਿਬ ਤੱਕ ਜਾਵੇ, ਇਹ ਅਜੇ ਵਿਗਿਆਨ ਦੀ ਪਕੜ ਵਿੱਚ ਨਹੀਂ। ਅਸੀਂ ਜਦੋਂ ਪਾਠ ਸਿੱਖਿਆ ਨਾ ਛੋਟੇ ਹੁੰਦਿਆਂ, ਜਿਹੜੇ ਮਹਾਂਪੁਰਸ਼ਾਂ ਨਾਲ ਜਾਣਾ, ਕਈ ਵਾਰ ਬੀਬੀਆਂ ਸ਼ਰਧਾ ਨਾਲ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ, ਤਾਂ ਉਹਨਾਂ ਉਹ ਬਾਬਿਆਂ ਨੂੰ ਕਹਿਣਾ, ਬਾਬਾ ਜੀ ਖੀਰ ਬਹੁਤ ਸਵਾਦ ਬਣਾਈ, ਥੋੜ੍ਹੀ ਜਿਹੀ ਲੈ ਲਓ। ਕਹਿੰਦੇ ਬੇਟੇ ਮੈਂ ਖਾਂਦੇ ਨਹੀਂ। ਕਹਿੰਦੇ ਨਹੀਂ ਬਾਬਾ ਜੀ ਥੋੜ੍ਹੀ ਜਿਹੀ ਲੈ ਲਓ, ਖੀਰ ਪਾ ਦੇਣੀ। ਬਾਬਾ ਜੀ ਸੇਵੀਆਂ ਮਾੜੀ ਜਿਹੀਆਂ ਖਾ ਕੇ ਦੇਖੋ, ਬਾਬਾ ਜੀ ਸਬਜ਼ੀ ਮਾੜੀ ਜਿਹੀ ਜ਼ਰੂਰ। ਉਹਨਾਂ ਕਈ ਵਾਰ ਹਾਸੇ 'ਚ ਕਹਿ ਦੇਣਾ, ਕਹਿੰਦੇ ਭਾਈ ਖਲਾਈ ਤਾਂ ਜਾਂਦੇ ਹੋ, ਕੋਈ ਗੱਲ ਨਹੀਂ ਖਾ ਲੈਂਦੇ ਆ, ਜੇ ਅਸੀਂ ਖਾ ਕੇ ਅਰਦਾਸ ਕਰਦੀ ਪਹੁੰਚਾਉਣਾ ਤੁਹਾਨੂੰ ਪੈਣਾ। ਉਹ ਸਾਰਿਆਂ ਨੇ ਗੱਲ ਹਾਸੇ ਵਿੱਚ ਲੰਘਾ ਦੇਣੀ, ਸਾਨੂੰ ਵੀ ਉਹ ਹਾਸੇ ਵਿੱਚ ਗੱਲ ਲੰਘ ਜਾਂਦੀ ਸੀ, ਸ਼ਾਇਦ ਐਵੇਂ ਹਾਸਾ ਕਰਦੇ ਨੇ, ਮਖੌਲ ਕਰਦੇ ਨੇ, ਪਰ ਇਹ ਗੱਲ ਬਾਅਦ ਵਿੱਚ ਪਤਾ ਲੱਗੀ, ਇਹ ਗੁਰਮਤ ਵਿੱਚ ਹੁੰਦਾ, ਖਾਵੇ ਕੋਈ ਹੋਰ ਤੇ ਪਹੁੰਚ ਕਿਸੇ ਹੋਰ ਤੱਕ ਜਾਵੇ। ਸਿੱਖਾ ਸਿਮਰਨ ਏਦਾਂ ਕਰ ਕੁੰਜਾਂ ਵਾਂਗ, ਅੱਜ ਤੂੰ ਸਿਮਰਨ ਕਰੇ, ਤੇਰਾ ਕੀਤਾ ਹੋਇਆ ਸਿਮਰਨ ਅੱਗੇ ਤੱਕ ਕੰਮ ਆਏਗਾ। ਕਹਿੰਦੇ ਭਾਈ ਉਹਨਾਂ ਨੂੰ ਕੌਣ ਖਲਾਉਂਦਾ ਬਈ, ਇਹ ਤਾਂ ਮਨ ਚ ਸਿਮਰਨ ਕੀਤਾ, ਖਾਧਾ ਭੋਜਨ ਕੁੰਜਾਂ ਦਾ ਬੱਚਿਆਂ ਤੱਕ ਪਹੁੰਚ ਗਿਆ, ਏਦਾਂ ਸਿਮਰਨ ਕਰ, ਤੇਰਾ ਚਿੱਤ ਜੋੜ ਕੇ ਕੀਤਾ ਸਿਮਰਨ ਨਿਰੰਕਾਰ ਤੱਕ ਪਹੁੰਚ ਜਾਏਗਾ, ਨਿਰੰਕਾਰ ਦੇ ਕੋਲ ਜੋ ਕੁਝ ਉਹ ਤੇਰੇ ਤੱਕ ਪਹੁੰਚ ਜਾਏਗਾ। ਆਖੋ ਵਾਹਿਗੁਰੂ, ਇੱਥੇ ਬਹਿ ਕੇ ਵਾਹਿਗੁਰੂ ਚਿੱਤ ਜੋੜਨ ਦੀ ਦੇਰ ਹੈ, ਸਾਡਾ ਸਿਮਰਨ ਨਿਰੰਕਾਰ ਤੱਕ ਪਹੁੰਚ ਜਾਏਗਾ ਜਿਹਨੂੰ ਕਿਸੇ ਨੇ ਵੇਖਿਆ ਨਹੀਂ, ਤੇ ਨਿਰੰਕਾਰ ਦੀਆਂ ਬਰਕਤਾਂ ਤੁਹਾਡੇ ਤੱਕ ਪਹੁੰਚਣ ਲੱਗ ਪੈਣਗੀਆਂ। ਇਹੀ ਰੱਬ ਵਿੱਚ ਨਿਰੰਕਾਰ ਵਿੱਚ ਤੇ ਸਾਡੇ ਵਿੱਚ ਇੱਕ ਜੋੜਨ ਦਾ ਤਰੀਕਾ ਹੈ, ਉਹਨੂੰ ਨਾਮ ਸਿਮਰਨ, ਸੰਗਤ ਵਿੱਚ ਬਹਿ ਕੇ ਨਾਮ ਜਪ, ਤੇਰਾ ਸਿਮਰਨ ਉਹਦੇ ਤੱਕ ਪਹੁੰਚੇਗਾ, ਉਹਦੀਆਂ ਬਖਸ਼ਿਸ਼ਾਂ ਤੇਰੇ ਤੱਕ, ਤੇਰਾ ਸੰਪਰਕ ਜੁੜ ਜਾਏਗਾ। ਮਹਾਰਾਜ ਫਿਰ ਉਹ ਕੀ ਦਏਗਾ? ਕਹਿੰਦੇ ਦੇਣ ਦੀ ਗੱਲ, ਕਿਸੇ ਨੂੰ ਦੇਣਾ ਹੋਵੇ ਜੇਬ ਚੋਂ ਕੱਢ ਕੇ ਦੇਣਾ ਪੈਂਦਾ, ਉਹਨੂੰ ਵੀ ਟਾਈਮ ਲੱਗਦਾ। ਕਿਸੇ ਨੂੰ ਕੁਝ ਦੇਣਾ ਹੋਵੇ ਖਿੱਸੇ ਜੇਬ ਚੋਂ ਕੱਢ ਕੇ ਦਿਓ, ਉਹਨੂੰ ਵੀ ਟਾਈਮ ਲੱਗਦਾ। ਉਹ ਰੱਬ ਨਾਲ ਚਿੱਤ ਜੋੜ ਕੇ ਵੇਖ, ਚਿੱਤ ਜੋੜਨ ਦੀ ਦੇਰ ਹੈ, ਇੰਨਾ ਵਕਤ ਨਹੀਂ ਲੱਗੇਗਾ। ਰੱਬ ਤਾਂ ਤਲੀ ਤੇ ਧਰ ਕੇ ਬੈਠਾ, ਉਹਨੂੰ ਜੇਬ ਚੋਂ ਥੋੜੀ ਕੱਢਣਾ ਪੈਂਦਾ, ਤਲੀ ਤੇ ਧਰਿਆ ਉਸੇ ਵਕਤ ਮਿਲ ਜਾਏਗਾ। ਜੋ ਇੱਛਾ ਕਰੇਗਾ ਉਹੀ ਮਿਲੇਗਾ। ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਜਾ ਕੇ ਵਸੈ ਕਾਮ ਤੇ ਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਵ ਸੁਖ ਪਾਵੇ। ਫਿਰ ਪਾਤਸ਼ਾਹ ਨੇ ਉਹਦੇ ਵਿੱਚ ਅਗਲੀ ਪੰਕਤੀ ਤੇ ਕਹਿੰਦੇ, ਜੇ ਤੂੰ ਚਿੱਤ ਜੁੜ ਜਾਏ ਨਾ ਤੇਰਾ, ਜਿਵੇਂ ਕੋਈ ਦਾ ਕੀਤਾ ਸਿਮਰਨ ਭੋਜਨ ਉਹਦੇ ਬੱਚਿਆਂ ਤੱਕ ਪਹੁੰਚੇ, ਤੇਰਾ ਸਿਮਰਨ ਰੱਬ ਤੱਕ ਪਹੁੰਚਿਆ, ਰੱਬ ਦੀਆਂ ਦਾਤਾਂ ਤੇਰੇ ਤੱਕ ਆਉਣ ਲੱਗ ਪੈਣਗੀਆਂ। ਉਹਨੂੰ ਮਹਾਰਾਜ ਨੇ ਕਿਹਾ, ਸਭ ਨਿਧਾਨ, ਇੱਕ ਅੱਧੀ ਚੀਜ਼ ਨਹੀਂ, ਨਿਧਾਨ ਦਾ ਅਰਥ ਖਜ਼ਾਨਾ, ਸਾਰੇ ਖਜ਼ਾਨੇ। ਇਸ ਤਰ੍ਹਾਂ ਦਾ ਵੀ ਹੁੰਦਾ ਵੀ ਜੋ ਚਿਤਮੋਂਗੇ ਉਹ ਹੋਣ ਲੱਗ ਪੈਂਦਾ। ਮੈਂ ਏਦਾਂ ਦੇ ਆਮ ਸਰੀਰ ਵੇਖੇ ਨੇ, ਇਹ ਨਹੀਂ ਕਿ ਬਹੁਤ ਬੰਦਗੀ ਵਾਲਾ ਕੋਈ ਸਾਧੂ ਹੋਵੇ ਤਾਂ, ਉਹ ਤਾਂ ਬਹੁਤ ਅੱਗੇ ਦੀ ਗੱਲ ਹੈ। ਤੁਸੀਂ ਆਮ ਸਰੀਰ ਨੇਮ ਕਰਨਾ ਸ਼ੁਰੂ ਕੀਤਾ, ਜਿਹੜਾ ਕੰਮ ਨਹੀਂ ਹੋ ਸਕਦਾ ਉਹ ਐ ਹੁੰਦਾ ਸਾਹਮਣੇ। ਇੱਕ ਮਾਈ ਮੇਰੇ ਕੋਲ ਆਈ, ਉਹ ਕਹਿੰਦੀ, ਬਾਬਾ ਜੀ ਅਸੀਂ ਤਾਂ ਬੜੇ ਔਖੇ ਹਾਂ, ਪੈਸਾ ਚੁੱਕ ਕੇ ਫੀਸਾਂ ਭਰੀਆਂ, ਲੜਕੀ ਦਾ ਬਾਹਰ ਦਾ ਲਾਇਆ ਸੀ, ਕਹਿੰਦੀ ਰਿਫਿਊਜ਼ਲ ਆ ਗਈ। ਤਾਂ ਮੈਂ ਉਹਨਾਂ ਦਾ ਬੋਲ ਸੁਣ ਕੇ, ਉਹਨਾਂ ਦਾ ਚਿਹਰਾ ਵੇਖ ਕੇ ਬੰਦੇ ਦਾ ਪਤਾ ਲੱਗ ਜਾਂਦਾ ਵੀ ਲੋੜ ਬੰਦ ਹੈ। ਉਹ ਕਹਿੰਦੀ ਜੀ ਪੈਸਾ ਵੀ ਕਰਜ਼ੇ ਤੇ ਚੁੱਕਿਆ। ਤਾਂ ਮੈਂ ਉਹਨੂੰ ਕਿਹਾ ਫਿਰ ਹੁਣ, ਕਹਿੰਦੇ ਏਜੰਟ ਕਹਿੰਦੇ ਜੀ ਤੁਹਾਡੇ ਬੈਂਡ ਘੱਟ ਹੈ, ਤੇ ਜਾਂ ਤਾਂ ਦੁਬਾਰਾ ਆਈਲੈਸ ਕਰਾਓ, ਨਹੀਂ ਤੇ ਇੱਕ ਵਾਰ ਟਰਾਈ ਫਿਰ ਕਰ ਲੈਂਦੇ ਹਾਂ, ਕਹਿੰਦੀ ਸਾਨੂੰ ਤਾਂ ਵਿਆਜ ਪੈਂਦਾ। ਤਾਂ ਮੈਂ ਉਹਨੂੰ ਪੁੱਛਿਆ ਕਿਹੜੀ ਕੰਟਰੀ ਦਾ ਰਿਫਿਊਜ ਹੋਇਆ, ਕਹਿੰਦੀ ਕੈਨੇਡਾ ਦਾ। ਮੈਂ ਉਹਨੂੰ ਕਿਹਾ ਬੇਟੇ ਕਿੰਨੇ ਜਪਜੀ ਸਾਹਿਬ ਕਰ ਸਕਦੀ ਹੈ? ਕਹਿੰਦੀ ਬਾਬਾ ਜੀ ਜਿੰਨੇ ਤੁਸੀਂ ਕਹੋ। ਮੈਂ ਕਹਿੰਦਾ ਨਹੀਂ, ਮੇਰੇ ਕਹਿਣ ਨਾਲ ਨਹੀਂ, ਜਿੰਨੇ ਤੂੰ ਈਜ਼ੀਲੀ ਕਰ ਸਕ। ਇਹ ਕੋਈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੰਦਿਸ਼ ਨਹੀਂ ਹੈ ਵੀ ਤੁਸੀਂ ਇੰਨੀ ਗਿਣਤੀ ਦੇ ਪ੍ਰੇਮ ਨਾਲ। ਜਿਹੜੇ ਮਹਾਂਪੁਰਸ਼ ਤੁਹਾਨੂੰ ਕਹਿੰਦੇ ਸੀ ਨਾ 25 ਜਪਜੀ ਸਾਹਿਬ ਦੇ ਪਾਠ ਕਰੋ, 21 ਜਪਜੀ ਸਾਹਿਬ ਦੇ ਪਾਠ ਕਰੋ, ਉਹ ਪਤਾ ਕਿਉਂ? ਗਿਣਤੀ ਦੇ ਇਸ ਵਾਸਤੇ 10, 20, 25, 21 ਕਰਨੇ ਨੇ। ਉਹ ਸਿੱਖਾ 21 ਜਪਜੀ ਸਾਹਿਬ ਦੇ ਪਾਠ ਕਰ, ਕਿਤੇ ਇੱਕ ਪਾਠ ਉਦਾਂ ਦਾ ਤੇਰੇ ਕੋਲੋਂ ਹੋ ਜਾਏ ਜਿਹੜਾ ਗੁਰੂ ਨਾਨਕ ਨੂੰ ਚਾਹੀਦਾ ਹੈ। 21 ਵਿੱਚੋਂ ਕਿਤੇ ਇੱਕ ਇੱਦਾਂ ਦਾ ਹੋ ਜਾਏ ਦਿਨ ਵਿੱਚ ਜਿਹੜਾ ਗੁਰੂ ਨਾਨਕ ਨੂੰ ਚਾਹੀਦਾ। ਇਸ ਲਈ ਗਿਣਤੀਆਂ ਕਰਕੇ ਕਰਨਾ, ਅਦਰਵਾਈਜ਼ ਕੋਈ ਗਿਣਤੀ ਦਾ ਇੱਥੇ ਕੋਨਸੈਪਟ ਨਹੀਂ ਹੈ ਵੀ ਇੰਨੇ ਪਾਠ ਕਰੋ। ਮੈਨੂੰ ਕਿਹਾ ਈਜ਼ੀਲੀ ਕਿੰਨੇ ਕਰ ਸਕਦੀ? ਕਹਿੰਦੀ ਮੈਂ ਬਾਬਾ ਜੀ 5 ਕਰ ਲਾਂ। ਮੈਂ ਚੱਲ 5 ਹੀ ਕਰ ਲਈ, 5 ਚੋਂ 1 ਤਾਂ ਤੇਰਾ ਪ੍ਰਵਾਨ ਹੋਊਗਾ ਕਿਤੇ ਭਾਵਨਾ ਬਣੇ। ਔਰ ਸਾਧ ਸੰਗਤ ਫਿਰ ਅਗਲੀ ਗੱਲ ਉਹਨੇ ਕਹੀ, ਕਹਿੰਦੀ ਬਾਬਾ ਜੀ ਕਰਜ਼ਾ ਜਿਹੜਾ ਚੜਿਆ ਅਲੱਗ ਹੈ, ਵੀਜ਼ਾ ਜਿਹੜਾ ਰਿਫਿਊਜ਼ ਹੋਇਆ ਅਲੱਗ ਹੈ, ਤੇ ਹੁਣ ਦੁੱਖ ਇਸ ਗੱਲ ਦਾ ਸ਼ਰੀਕੇ ਵਾਲੇ ਮਿਹਣੇ ਮਾਰਨ ਲੱਗ ਪਏ, ਭੇਜ ਕੇ ਵੇਖ ਲੈਣ ਕੁੜੀ ਨੂੰ, ਚਲੀ ਗਏ ਕੈਨੇਡਾ। ਕਹਿੰਦੀ ਮਿਹਣਾ ਮਾਰਤਾ ਵੀ ਚਲੀ ਗਏ ਕੈਨੇਡਾ,
ਮੈਂ ਫਿਰ ਉਹਨੂੰ ਕਿਹਾ ਵੀ ਜਿੱਦਣ ਦੁਨੀਆ ਮਿਹਣੇ ਮਾਰਨ ਲੱਗ ਜਾਏ, ਅਸਲ ਵਿੱਚ ਅਰਦਾਸ ਹੀ ਉਦੋਂ ਅੰਦਰੋਂ ਹੁੰਦੀ, ਉਹ ਤੋਂ ਪਹਿਲਾਂ ਅਰਦਾਸ ਹੁੰਦੀ ਨਹੀਂ, ਹੋਮੇ ਵਿੱਚ ਰਹਿੰਦਾ, ਜਦੋਂ ਦੁਨੀਆ ਮਿਹਣਾ ਮਾਰੇ ਅਰਦਾਸ ਹੀ ਉਦੋਂ ਅੰਦਰੋਂ ਨਿਕਲ। ਮੈਂ ਉਹਨੂੰ ਕਿਹਾ ਪਾਠ ਕਰੋ ਤੇ ਹੁਣ ਕੈਨੇਡਾ ਦਾ ਨਾ ਲਾ, ਕੈਨੇਡਾ ਤੋਂ ਵੱਡਾ ਕੋਈ ਦੇਸ਼ ਹੈਗਾ? ਮੈਂ ਉਹਨੂੰ ਪੁੱਛਿਆ, ਕਹਿੰਦੇ ਕੈਨੇਡਾ ਤੋਂ ਵੱਡਾ ਅਮਰੀਕਾ। ਮੈਂ ਕਿਹਾ ਅਮਰੀਕਾ ਦਾ ਲਾ ਦੇ।

ਪਵਿੱਤਰ ਗੋਦੀ ਵਿੱਚ ਆਣ ਕਰਕੇ ਪਾਤਸ਼ਾਹ ਜੀ ਦੇ ਵਚਨਾਂ ਨੂੰ ਸੁਣਦਾ ਹੈ, ਉਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਦਾ ਹੈ ਅਤੇ ਫਿਰ ਉਹ ਸੁਖਪੱਤਰ ਅਖਵਾਉਂਦਾ ਹੈ। ਬੇਸ਼ੱਕ ਅਸੀਂ ਅੱਜ ਦੇ ਸ਼ਬਦਾਂ ਦੇ ਵਿੱਚ ਆਮ ਕਰਕੇ ਜਿੱਦ ਕਿਤੇ ਕੁਝ ਲਿਖਣਾ ਹੁੰਦਾ ਹੈ, ਨਾਮ ਲਿਖ ਕਰਕੇ ਜਿੱਥੇ ਆਪਣੇ ਪਿਤਾ ਦਾ ਨਾਮ ਲਿਖਣਾ ਉੱਥੇ ਸੁਪੁੱਤਰ ਲਿਖ ਦਿੰਦੇ ਹਾਂ। ਉਹ ਸੁਪੁੱਤਰ ਹੋਵੇ ਚਾਹੇ ਨਾ ਹੋਵੇ ਅਲੱਗ ਬਾਤ ਹੈ, ਸਾਡੇ ਵੱਲੋਂ ਲਿਖਿਆ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਨੇ ਵੀ ਉਨੀ ਦੇਰ ਤੱਕ ਪੁੱਤ ਸੁਪੁੱਤ ਨਹੀਂ ਬਣ ਸਕਦਾ ਜਿੰਨੀ ਦੇਰ ਤੱਕ ਆਪਣੇ ਵੱਡੇ ਵਡੇਰਿਆਂ ਬਾਰੇ ਜਾਣਦਾ ਨਹੀਂ। ਭੁੱਲ ਗਏ ਹਾਂ ਅੱਜ, ਸਾਨੂੰ ਆਪਣਾ ਨਾਮ ਪਤਾ ਹੈ, ਸਾਡੇ ਪਿਤਾ ਦਾ ਨਾਮ ਪਤਾ ਹੈ, ਸਾਡੇ ਬਾਬੇ ਦਾ ਨਾਮ ਪਤਾ ਹੋਵੇਗਾ, ਉਸ ਤੋਂ ਬਾਅਦ ਆਉਣ ਵਾਲੀ ਪੀੜ੍ਹੀ ਦੇ ਵਿੱਚ ਕੰਮ ਖਤਮ ਹੈ। ਨਾ ਕਿਸੇ ਪੜਦਾਦੇ ਦਾ ਪਤਾ, ਨਾ ਕਿਸੇ ਲੱਕੜ ਦਾਦੇ ਦਾ ਪਤਾ। ਅਤੇ ਗੁਰੂ ਸਾਹਿਬਾਂ ਬਾਰੇ ਤਾਂ ਅਸੀਂ ਜਾਣਕਾਰੀ ਰੱਖਣੀ ਕੀ ਹੈ, ਸਾਨੂੰ ਤਾਂ ਆਪਣੇ ਬਜ਼ੁਰਗਾਂ ਦਾ ਨਹੀਂ ਪਤਾ, ਅਤੇ ਗੁਰੂ ਸਾਹਿਬਾਂ ਬਾਰੇ ਕੀ ਜਾਣਦੇ ਹਾਂ ਅਸੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਬਾਣੀ ਉਚਾਰਨ ਕੀਤੀ, ਦੁਨੀਆਂ ਦਾ ਭਲਾ ਕੀਤਾ ਇਸ ਸੰਸਾਰ ਦੇ ਵਿੱਚ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਜੀਵਨ ਦੇ ਵਿੱਚ ਚਾਰ ਉਦਾਸੀਆਂ ਦੇ ਵਿੱਚ ਵਿਚਰਦੇ ਰਹੇ ਨੇ, ਲੋਕਾਂ ਨੂੰ ਉਤਾਰਨ ਦੇ ਲਈ ਨਾ। ਬਚਨ ਗੁਰਬਾਣੀ ਦੇ ਵਿੱਚ ਆਉਂਦਾ ਹੈ, ਗੁਰ ਜਹਾਜ ਖੇਬਟ ਗੁਰੂ, ਗੁਰਬਿਨ ਤਰਿਆ ਨਾ ਕੋਈ, ਗੁਰ ਪ੍ਰਸਾਦ ਪ੍ਰਭ ਪਾਈ ਹੈ, ਗੁਰਬਿਨ ਮੁਕਤ ਨਾ ਹੋਏ। ਯਾਦ ਰੱਖਣਾ, ਗੁਰ ਜਹਾਜ ਖੇਬਟ ਗੁਰੂ, ਗੁਰੂ ਆਪ ਹੀ ਜਹਾਜ ਹੈ, ਖੇਬਟ ਮਲਾਹ ਵੀ ਆਪ ਹੀ ਹੈ। ਔਰ ਜਦੋਂ ਮਲਾਹ ਤਾਰਨ 'ਤੇ ਆਉਂਦਾ ਹੈ ਨਾ, ਉਹ ਤਾਰ ਦਿਆ ਕਰਦਾ, ਜੇ ਕਿਸ਼ਤੀ ਡੋਬਣ 'ਤੇ ਆਵੇ ਮਲਾਹ ਡੋਬ ਵੀ ਸਕਦਾ ਹੈ। ਇਹ ਵਚਨ ਨਾ ਉੱਧਰ ਯਾਦ ਕਰਾਉਂਦੇ ਨੇ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਹੀਦੇ ਮਲਾਹ ਦੀ ਕਿਸ਼ਤੀ ਦੇ ਵਿੱਚ ਬੈਠੇ ਨੇ, ਸਥਾਨ ਆਪ ਦੀ ਬੇਅੰਤ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ, ਨੰਗਲ ਡੈਮ ਵਿਖੇ ਨਾ ਘਾਟ ਸਾਹਿਬ ਗੁਰਦੁਆਰਾ ਹੈ, ਸ਼ਹੀਦੇ ਮਲਾਹ ਦੀ ਕਿਸ਼ਤੀ ਦੇ ਵਿੱਚ ਬੈਠੇ ਨੇ, ਗਰੀਬੜਾ ਹੈ, ਆਸ ਨਹੀਂ ਸੀ ਵੀ ਮੇਰੀ ਕਿਸ਼ਤੀ ਵਿੱਚ ਬੈਠਣਗੇ, ਹੋਰ ਅਮੀਰ ਮਲਾਹਾਂ ਨੇ ਕਿਸ਼ਤੀਆਂ ਸਜਾ ਕਰਕੇ ਰੱਖੀਆਂ ਹੋਈਆਂ ਨੇ, ਪਾਤਸ਼ਾਹ ਜੀ ਬੈਠੇ ਨੇ ਆਣ ਕਰਕੇ ਵਿਚਕਾਰ ਲੈ ਗਏ ਨੇ, ਅਤੇ ਕਦੀ ਕਿਸ਼ਤੀ ਘੁੰਮਾ ਕਰਕੇ ਪਿੱਛੇ ਨੂੰ ਲੈ ਆਉਂਦਾ, ਕਦੀ ਅੱਗੇ ਨੂੰ ਲੈ ਜਾਂਦਾ। ਪਾਤਸ਼ਾਹ ਜੀ ਕਹਿਣ ਲੱਗੇ, ਇਹ ਕੀ ਕਰ ਰਹੇ ਹੋ? ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਮਨ ਨਹੀਂ ਕਰਦਾ ਵੀ ਆਪ ਜੀ ਦੇ ਦਰਸ਼ਨਾਂ ਤੋਂ ਵਾਂਝੇ ਹੋਵਾਂ, ਜਿੰਨੀ ਦੇਰ ਤੱਕ ਕਿਸ਼ਤੀ ਦੇ ਵਿੱਚ ਬੈਠੋਗੇ ਦਰਸ਼ਨ ਹੁੰਦੇ ਰਹਿਣਗੇ। ਮਹਾਰਾਜ ਜੀ ਨੇ ਕਿਹਾ, ਪਾਰ ਕਰੋ, ਸਾਨੂੰ ਪਾਰ ਕੀਤਾ। ਮਹਾਰਾਜ ਜੀ ਨੇ ਕਿਹਾ, ਕਿੰਨਾ ਕਿਰਾਇਆ ਬਣ ਗਿਆ, ਤੇਰਾ ਭੱਤਾ ਕੀ ਹੈ? ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਇੱਕ ਮਲਾਹ ਦੂਸਰੇ ਮਲਾਹ ਤੋਂ ਕਿਰਾਇਆ ਨਹੀਂ ਲਿਆ ਕਰਦਾ। ਅੱਜ ਤੁਹਾਨੂੰ ਮੈਂ ਆਪਣੀ ਕਿਸ਼ਤੀ ਦੇ ਵਿੱਚ ਬਿਠਾ ਕਰਕੇ ਇਸ ਨਦੀ ਤੋਂ ਪਾਰ ਕੀਤਾ। ਮਹਾਰਾਜ, ਜਦੋਂ ਤੁਹਾਡੇ ਚਰਨਾਂ ਦੇ ਵਿੱਚ ਆਵਾਂ, ਮੈਨੂੰ ਇਸ ਭਵ ਸਾਗਰ ਤੋਂ ਪਾਰ ਕਰ ਦਿਓ। ਔਰ ਮੇਰੇ ਪਾਤਸ਼ਾਹ ਜੀ ਨੇ ਪਾਰ ਵੀ ਕੀਤਾ ਹੈ। ਯਾਦ ਰੱਖਣਾ, ਜਿੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਵਕਤਾ ਨੇ, ਗੁਰਬਾਣੀ ਉਚਾਰਨ ਕਰਦੇ ਨੇ, ਦੁਨੀਆਂ ਦਾ ਭਲਾ ਕਰਦੇ ਨੇ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਤਕੜੇ ਉਸਰੱਈਏ ਵੀ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੀ ਰਚਨਾ ਕੀਤੀ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖਡੂਰ ਸਾਹਿਬ ਜੀ ਦੀ ਰਚਨਾ ਕੀਤੀ, ਖਡੂਰ ਸਾਹਿਬ ਬਣਾਇਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਹਿੱਸੇ ਗੋਇੰਦਵਾਲ ਸਾਹਿਬ ਆਇਆ ਹੈ, ਗੋਇੰਦਵਾਲ ਸ਼ਹਿਰ ਵਿਛਾਇਆ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਅੱਜ ਆਪ ਪਵਿੱਤਰ ਧਰਤੀ 'ਤੇ ਬੈਠੇ ਹੋ, ਇਹ ਧਰਤੀ ਨੂੰ ਵਿਛਾਇਆ ਹੈ, ਇਸ ਧਰਤੀ ਦਾ ਨਾਮ ਰੱਖਿਆ ਸ਼੍ਰੀ ਅੰਮ੍ਰਿਤਸਰ ਸਾਹਿਬ। ਔਰ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਸਥਾਨ ਬਣਾ ਦਿੱਤਾ, ਜਦੋਂ ਬਣਾਉਣ ਵੀ ਲੱਗੇ ਹੋਣਗੇ ਸੋਚਿਆ ਹੋਵੇਗਾ ਆਪਣੇ ਹੀ ਮਨ ਦੇ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹ ਘੜੀ ਯਾਦ ਆ ਗਈ। ਇੱਥੇ ਤੱਕ ਕਿ ਕਈ ਲੇਖਕਾਂ ਨੇ ਤਾਂ ਇਹ ਵੀ ਲਿਖ ਦਿੱਤਾ ਵੀ ਉਸ ਸਮੇਂ ਪਾਤਸ਼ਾਹ ਜੀ ਨੇ ਉਸ ਨਿਰੰਕਾਰ ਪਰਮੇਸ਼ਰ ਦੇ ਨਾਲ ਉਦਾਸ ਜੋਦੜੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡਾ ਘਰ ਬਣਾਉਣਾ ਹੈ, ਇਸ ਸੰਸਾਰ ਦੇ ਵਿੱਚ ਮੰਦਰ ਬੜੇ ਨੇ ਪਰ ਹਰੀ ਮੰਦਰ ਕੋਈ ਨਹੀਂ। ਹਰਿਮੰਦਰ ਤਾਂ ਇੱਕੋ ਹੀ ਹੈ ਨਾ। ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਦੀ ਰਚਨਾ ਕੀਤੀ। ਮੈਂ ਤਾਂ ਹੈਰਾਨ ਹੋ ਜਾਂਦਾ ਜਦੋਂ ਦਰਸ਼ਨ ਕਰੀਦੇ ਨਾ, ਜਦੋਂ ਆ ਧਿਆਨ ਦੇ ਨਾਲ ਦਰਸ਼ਨ ਕਰਿਆ ਕਰੋ। ਆਪਾਂ ਚਾਰ ਦਿਸ਼ਾਵਾਂ ਨੂੰ ਚਾਰ ਦਰਵਾਜ਼ੇ ਦੇਖਦੇ ਹਾਂ, ਪਰ ਉਹ ਚਾਰ ਦਿਸ਼ਾਵਾਂ ਨੂੰ ਨਹੀਂ, ਚਾਰ ਕੋਣਾਂ ਦੇ ਵਿੱਚ ਦਰਵਾਜ਼ੇ ਨੇ,
चार दिशावां दियां।

0: एक कोण है और चारे कोणां दे विच एक एक दरवाजा है, एक एक दर्शनी जोड़ी बनी हुई है। जिधरले पासे असी बैठे हाँ ये पूर्व ते दक्षण वाली बाही है। जिधर शहीदगंज है ये दक्षण ते पश्चिम वाली बाही है। जिधरले पासे सामने सन्मुख सतगुरु सच्चे पातशाह जी की दर्शनी जोड़ी है वह पासा है पूर्व ते उतरले वाले पासा। तो जिधर घंटा घर दे वाले पासे वो पासा है उत्तर ते पूर्व वाला। जदों दो दिशावां मिल जांदियां ने ना तो याद रखना कोई पासा खाली नहीं रहिंदा, इत्थे चारों ही दिशावां मिलियां होईयां ने। एक दिशा नूं असीं आखांगे तो एक दिशा वल देखांगे पर उत्थे दो दिशावां मिल रहीआं ने। ये महाराज जी ने कृपा की भी सारी दुनिया इस स्थान ते आण करके नमस्तक होवेगी, सारी दुनिया। और जिस समय सतगुरु सच्चे पातशाह जी ने एहो जी कृपा की है जिथे दरबार साहब की उसारी, श्री हरिमंदर साहब की उसारी की, संतोख सर की उसारी की, तरन तारण साहब की उसारी की, करतारपुर की उसारी की, होर भी बेअंत सतगुरु सच्चे पातशाह जी ने स्थान वसाए ने। जदों सतगुरु गुरु अर्जन देव महाराज जी ने शहादत प्राप्त की ना तो उस समय कहिंदे ने गुरु हरगोबिंद महाराज जी गुरता गुरगद्दी ते अजे विराजमान नहीं सी होए, आप परमेश्वर ने आण करके उन्हां दे नाल विचार कीती है। कहण लगे गुरु अर्जन देव जी नूं कोई शहीद नहीं कर सकदा। गुरु अर्जन देव महाराज जी नूं इहो जिहा इस संसार दे विच होया ही कोई नहीं जो शहीद कर दे, वह तां उन्हां दे अपने हुक्म सन। ते हरगोबिंद तुहानू भी यह वचन करते हैं, तुहाडे पिता नू असी एक आख दिता सी भी तुहाडे तो बाद तुहाडा बेटा एक तखत की रचना करेगा, वो तखत जिथे तुसी कोठा साहब बनाया उस स्थान ते होवेगा। यह हुण तुहाडी सेवा लगी है। कहिंदे इन्ने वचन सुने गुरु हरगोबिंद महाराज जी कोठा साहब के अंदर चले गए। तो मगर ही भाई गुरदास जी, बाबा बुढ़ा जी, तो भाई विधि चंद जी वो भी पिछे चले गए। उन्होंने जा करके देखिया भी उस अकाल पुरख परमात्मा दे नाल सिद्धियां विचारां हो रही ने गुरु हरगोबिंद महाराज जी दियां। कहन लगे तुसी भी मेरे पुत्र हो, हुण इह कार्ज तुसी करना है। सतगुरु गुरु हरगोबिंद महाराज जी ने गुरबाणी आरंभ करवा दित्ती। 12 दिन बतीत होए, जिस दिन सतगुरु सच्चे पातशाह जी ने उस स्थान ते बैठ करके थड़ा साहब के उपर महाराज जी ने अपने हथी वो थड़ा बनवाया, बैठ करके उस थड़े दे उपर सतगुरु सच्चे पातशाह जी ने दस्तार सजाई जिहड़ी आपां वचन सुनते रहने, पग तेरी की जहांगीर दी, दो कृपाना पहनियां। और महाराज जी ने यह कृपा कर दिती भी इस तखत दे नाल दुनिया दे विच कोई भी मत्था नहीं ला सकेगा, ये अकाल दा तखत है। जे ये मंदिर हर मंदिर है, गुरु अकाल पुरख परमेश्वर दा मंदिर है, ते तखत भी उस परमेश्वर दा है, ये अकाल दा तखत है। और सच जाणियो जदों असीं गुरु दे शब्द दे नाल जुड़ जाने हैं, सतगुरु सच्चे पातशाह जी वचन करते ने कहिंदे कचहो कंचन भयो शब्द गुर श्रवणी सुनियो। कच्चियां तो इंसान कंचन सोना हो जाता है जदों गुरु का शब्द अपने कन्ना दे नाल सुनदा है। आप जी श्रवण कर रहे हो ना पातशाह जी दे वचन ने, कचहो कंचन भयो शब्द गुर श्रवणी सुनियो, विखते अमृत हुयो नाम सतगुर मुख भण्यो। जहर जिहड़ी जवान जहर उगलदी है ना रोजाना, रोजाना ही निंदा चुगली दे विच लगी रहिंदी है, ते उस जवान दे नाल अगे असी सतगुरु सच्चे पातशाह जी दे वचना नूं उच्चारण कर लग पैंदे हां, वह भी अमृत रूपी रस देण लग पैंदी है, उहदे विच भी विचारां जिहड़ियां ने सुंदर आउण लग पैंदियां है। लोहो होयो लाल नदर सतगुरु जद तारै, लोहा भी लाल बन जाया करदा जे गुरु कृपा कर दे, सच्चे गुरु कृपा बख्शिश कर देन, रहमत कर देना। ਪਾਹਣ ਮਾਣ ਕਰੇ ਗਿਆਨ ਗੁਰ ਸ਼ਬਦ ਵਿਚਾਰੇ। ਅਤੇ ਜੇ ਗਿਆਨ ਰਾਹੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਇਨਸਾਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਪਾਹਣ ਪੱਥਰ ਹੋਇਆ ਕਰਦਾ ਹੈ। ਪੱਥਰ ਦਾ ਹਿਰਦਾ ਜਿਹੜਾ ਕਠੋਰ ਹੁੰਦਾ ਹੈ, ਪੱਥਰ ਅਤੇ ਪੱਥਰ ਦਾ ਹਿਰਦਾ ਵੀ ਕਠੋਰ ਹੈ। ਕਠੋਰ ਹਿਰਦੇ ਵਾਲੇ ਇਨਸਾਨ ਵੀ ਮਾਣਕ ਦੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਚਮਕਣ ਲੱਗ ਪੈਂਦੇ ਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ। ਪਾਤਸ਼ਾਹ ਜੀ ਕਿਰਪਾ ਕਰਨ, ਪਰ ਜਿੰਨੀ ਦੇਰ ਤੱਕ ਗਿਆਨ ਸਾਡੇ ਹਿਰਦੇ ਵਿੱਚ ਨਹੀਂ, ਯਾਦ ਨਹੀਂ, ਅਤੇ ਯਾਦ ਰੱਖਣਾ ਰੋਜ਼ਾਨਾ ਅਰਦਾਸ ਹੁੰਦੀ ਹੈ। ਮੈਂ ਬੜੀ ਵਾਰੀ ਦੇਖਿਆ ਹੈ, ਅਸੀਂ ਕਿਤੇ ਅਰਦਾਸ ਕਰਾਉਣ ਜਾਈਏ ਨਾ, ਗੁਰੂ ਘਰ ਆਏ ਹਾਂ, ਅਰਦਾਸੀਏ ਨੂੰ ਕਹਿ ਦਿੱਤਾ ਅਰਦਾਸ ਕਰ ਦਿਓ, ਅਰਦਾਸੀਆ ਅਰਦਾਸ ਕਰ ਰਿਹਾ ਹੈ, ਅਤੇ ਸਾਡਾ ਧਿਆਨ ਉਸ ਸ਼ਬਦ ਵੱਲ ਹੋਇਆ ਕਰਦਾ ਵੀ ਜਿਹੜੀ ਅਸੀਂ ਅਰਦਾਸ ਕਰਾ ਰਹੇ ਹਾਂ, ਬਾਕੀ ਅਰਦਾਸ ਵੱਲ ਕੋਈ ਧਿਆਨ ਨਹੀਂ, ਬਾਕੀ ਬਚਨਾਂ ਵੱਲ ਕੋਈ ਧਿਆਨ ਨਹੀਂ, ਬਾਕੀ ਅਸੀਂ ਕੋਈ ਕੋਸ਼ਿਸ਼ ਨਹੀਂ ਕਰਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਾਂ ਨੂੰ ਬਖਸ਼ੋ ਗੁਰਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸ਼ਵ ਦਾਨ। ਹੁਣ ਨਾ ਤਾਂ ਕੇਸਾਂ ਦੀ ਦਾਤ ਮੰਗੀ ਹੈ, ਨਾ ਭਰੋਸੇ ਦੀ ਦਾਤ, ਨਾ ਵਿਸ਼ਵਾਸ ਦੀ ਦਾਤ, ਨਾ ਨਾਮ ਦੀ ਦਾਤ। ਸਾਡੇ ਕੋਲ ਤਾਂ ਦਾਤਾਂ ਹੀ ਉਹ ਨੇ ਜਿਹੜੀਆਂ ਅਸੀਂ ਕਹਿ ਦਿੱਤੀਆਂ ਵੀ ਅੱਜ ਅਸੀਂ ਫਲਾਨੀ ਜਗ੍ਹਾ ਜਾਣਾ, ਕਿਸੇ ਗੱਲ ਦੀ ਸਤਿਗੁਰੂ ਮਹਾਰਾਜ ਜੀ ਕਮੀ ਨਾ ਆਵੇ। ਕਮੀ ਕਿਵੇਂ ਆਵੇਗੀ ਜਦੋਂ ਤੇਰਾ ਭਰੋਸਾ ਹੋਵੇਗਾ? ਜੇ ਭਰੋਸਾ ਹੀ ਨਹੀਂ ਤਾਂ ਫਿਰ ਕਮੀ ਤਾਂ ਆਉਣੀ ਹੈ। ਜਿੰਨੀ ਦੇਰ ਤੱਕ ਭਰੋਸਾ ਨਹੀਂ ਬਣਦਾ ਨਾ, ਉਨੀ ਦੇਰ ਤੱਕ ਇਨਸਾਨ ਗੁਰੂ ਨੂੰ ਨਹੀਂ ਸਮਝ ਸਕਦਾ, ਗੁਰੂ ਦੇ ਵੱਲੇ ਬਖਸ਼ੇ ਹੋਏ ਗਿਆਨ ਨੂੰ ਨਹੀਂ ਸਮਝ ਸਕਦਾ, ਉਸ ਗਿਆਨ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਨਹੀਂ ਸਫਲ ਕਰ ਸਕਦਾ। ਸੁਲਤਾਨਪੁਰ ਸਾਹਿਬ ਦੀ ਧਰਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਈ ਨਦੀ ਦੇ ਵਿੱਚ ਚੁੱਭੀ ਮਾਰ ਕਰਕੇ ਅਲੋਪ ਹੋ ਗਏ ਨੇ। ਰੌਲਾ ਪੈ ਗਿਆ ਸਾਰੇ ਸੁਲਤਾਨਪੁਰ ਸਾਹਿਬ ਦੀ ਧਰਤੀ ਦੇ ਅੰਦਰ। ਸਾਰੇ ਲੋਕ ਕਹਿਣ ਲੱਗ ਪਏ ਗੁਰੂ ਨਾਨਕ ਸਾਹਿਬ ਡੁੱਬ ਗਏ ਨੇ। ਲਿਆ ਕਰਕੇ ਦੌਲਤ ਖਾਂ ਲੋਧੀ ਨਵਾਬ ਨੇ ਅਨੇਕਾਂ ਹੀ ਚੋਭੇ ਵਿੱਚ ਵਾੜੇ ਨੇ, ਕਿਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਦਰਸ਼ਨ ਨਹੀਂ ਹੋਏ। ਭਾਈਆ ਜੈ ਰਾਮ ਜੀ ਵੀ ਉਦਾਸ ਹੋ ਗਏ, ਅੱਖਾਂ ਦੇ ਵਿੱਚੋਂ ਅਥਰੂ ਵੀ ਵਹਾਉਂਦੇ ਨੇ। ਲੋਕ ਸ਼ਹਿਰ ਦੇ ਜਿਹੜੇ ਪ੍ਰੇਮ ਕਰਦੇ ਸਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਤ੍ਰਿਪ ਤ੍ਰਿਪ ਅਥਰੂ ਵਗਦੇ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਛੋੜਾ ਦੇ ਗਏ। ਬੇਬੇ ਨਾਨਕੀ ਜੀ ਆਪਣੇ ਘਰ ਦੇ ਵਿੱਚ ਨੇ, ਲੋਕ ਹੁਣ ਬੇਬੇ ਨਾਨਕੀ ਜੀ ਨੂੰ ਹੌਸਲਾ ਦੇਣ ਜਾ ਰਹੇ ਨੇ। ਆਪਾਂ ਜਾਈਦਾ ਨਾ, ਜੇ ਕਿਸੇ ਘਰ ਦੇ ਵਿੱਚ ਕੋਈ ਇਹੋ ਜਿਹਾ ਦੁੱਖ ਆ ਜਾਵੇ ਤਾਂ ਹੌਸਲਾ ਦੇਣ ਜਾਂਦੇ ਹਾਂ। ਹੌਸਲਾ ਦੇਣ ਜਾ ਰਹੇ ਨੇ ਲੋਕ ਤਾਂ ਕਹਿੰਦੇ ਬੇਬੇ ਨਾਨਕੀ ਜੀ ਤੁਹਾਡੇ ਵੀਰ ਬੇਈ ਦੇ ਵਿੱਚ ਡੁੱਬ ਗਏ ਨੇ। ਅਤੇ ਬੇਬੇ ਨਾਨਕੀ ਜੀ ਆਰਾਮ ਦੇ ਨਾਲ ਘਰ ਦੇ ਵਿੱਚ ਆਪਣੇ ਝਾੜੂ ਲਗਾ ਰਹੇ ਨੇ। ਕਈਆਂ ਨੇ ਆਣ ਕਰਕੇ ਕਿਹਾ, ਆਖਿਰਕਾਰ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਮੇਰਾ ਵੀਰ ਡੁੱਬਣ ਵਾਲਾ ਨਹੀਂ, ਵੀਰ ਆਪ ਤਰਨ ਵਾਲਾ, ਦੁਨੀਆਂ ਨੂੰ ਤਾਰਨ ਵਾਲਾ ਹੈ, ਮੇਰਾ ਵੀਰ ਡੁੱਬਣ ਵਾਲਾ ਨਹੀਂ। ਇਹ ਸ਼ੁਰੂਆਤ ਇੱਥੋਂ ਹੋਈ ਹੈ ਗੁਰੂ ਪਿਆਰਿਓ, ਗੁਰਦੇਵ ਪਾਤਸ਼ਾਹ ਜੀ ਦੇ ਦਰ ਦੀ ਸ਼ੁਰੂਆਤ ਇੱਥੋਂ ਹੈ, ਜਿੱਥੋਂ ਡੁੱਬਣ ਵਾਲੇ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਰਨ ਵਾਲੇ ਨੇ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਦੀ ਦਸਵੀਂ ਜੋਤ, ਕਹਿੰਦੇ ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, ਤੂੰ ਨੇ ਜੋ ਪਰ ਉਪਕਾਰ ਕੀਏ। ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, ਜੋ ਤੂਨੇ ਪਰ ਉਪਕਾਰ ਕੀਏ। ਇੱਕ ਖਾਲਸ ਖਾਲਸਾ ਪੰਥ ਸਜਾ, ਜਾਤੋਂ ਕੇ ਭੇਦ ਨਿਕਾਲ ਦੀਏ, ਉਸ ਤੇਗ ਕੇ ਬੇਟੇ ਤੇਗ ਪਕੜ, ਦੁਖੀਓਂ ਕੇ ਕਾਟ ਜੰਜਾਲ ਦੀਏ, ਉਸ ਦੇਸ਼ ਧਰਮ ਕੀ ਖਾਤਰ ਮੇਂ, ਕਹੀਂ ਬਾਪ ਦੀਆ ਕਹੀਂ ਲਾਲ ਦੀਏ, ਕਹੀਂ ਬਾਪ ਦੀਆ ਕਹੀਂ ਲਾਲ ਦੀਏ। ਇਹੋ ਜਿਹਾ ਗੁਰੂ ਦੀ ਪ੍ਰਾਪਤੀ ਹੋਣੀ ਹੈ। ਸੱਚ ਜਾਣਿਓ, ਇਸ ਦਰ ਦੇ ਨਾਲ ਮੱਥਾ ਨਹੀਂ, ਇਸ ਦਰ ਦੇ ਉੱਪਰ ਆਣ ਕਰਕੇ ਮੱਥਾ ਝੁਕਾਉਣਾ ਪੈਂਦਾ ਹੈ ਗੁਰੂ ਕੇ ਸਿੱਖ ਨੂੰ। ਜਿਹੜਾ ਆਪਣੇ ਆਪ ਨੂੰ ਗੁਰੂ ਕਾ ਸਿੱਖ ਮੰਨਦਾ ਹੈ ਨਾ, ਉਹ ਜਿੱਥੇ ਮੱਥਾ ਝੁਕਾਉਂਦਾ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਵੀ ਵਚਨ ਕਰਦਾ ਹੈ, ਮਹਾਰਾਜ ਜੀ ਸੀਸ ਝੁਕ ਗਿਆ, ਜੋ ਆਪ ਜੀ ਨੇ ਬਖਸ਼ਿਸ਼ ਕੀਤੇ ਨੇ ਵਚਨ, ਉਹਨਾਂ ਵਚਨਾਂ ਦੇ ਰਾਹੀਂ ਮੇਰਾ ਵੀ ਪਾਰ ਉਤਾਰਾ ਕਰ ਦਿਓ। ਸੀਸ ਝੁਕ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਕਾ ਸਿੱਖ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਆਉਂਦਾ ਨਾ, ਹੁਕਮਨਾਮੇ ਦੇ ਰੂਪ ਦੇ ਵਿੱਚ, ਮੁੱਖ ਵਾਕ ਦੇ ਰੂਪ ਦੇ ਵਿੱਚ, ਫੁਰਮਾਨ ਦੇ ਰੂਪ ਦੇ ਵਿੱਚ ਸ਼ਬਦ ਦੀ ਬਖਸ਼ਿਸ਼ ਕਰਦੇ ਨੇ। ਤੋ ਅੱਜ ਜੋ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮੇ ਦੀ ਪ੍ਰਾਪਤੀ ਹੋਈ ਹੈ, ਆਪ ਜੀ ਨੇ ਉਹ ਵਚਨ ਸੁਣੇ ਨੇ, ਉਹਨਾਂ ਵਚਨਾਂ ਦੇ ਸਰੂਪ ਨੂੰ ਦਰਸ਼ਨ ਕੀਤਾ ਹੈ, ਆਓ ਉਹ ਵਚਨ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਫਰਮਾਨ ਕੀਤੇ ਨੇ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਦੇ ਹਾਂ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
0: ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਦੋਂ ਨਾਮ ਵੀ ਲਈਦਾ ਨਾ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿਮਰਨ ਦੀ ਸ਼ੁਰੂਆਤ ਕੀਤੀ ਸੀ, ਅਤੇ ਦੂਸਰਾ ਸਿਧਾਂਤ ਜੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸੀ, ਉੱਥੇ ਸਾਡੇ ਸਨਮੁਖ ਆ ਜਾਂਦਾ ਜਦੋਂ ਗੁਰੂ ਅਰਜਨ ਅਮਰਦਾਸ ਪਾਤਸ਼ਾਹ ਜੀ ਦਾ ਨਾਮ ਵੀ ਲਈਦਾ ਹੈ। ਸਿਮਰਨ ਅਤੇ ਸੇਵਾ ਜਾਂ ਸੇਵਾ ਅਤੇ ਸਿਮਰਨ, ਅਜਿਹੀ ਘਾਲ ਕਮਾਈ। ਆਪਾਂ ਵੀ ਉਸ ਉਮਰ ਦੇ ਵਿੱਚੋਂ ਵਿਚਰ ਰਹੇ ਹਾਂ, ਆਪਣੇ ਵੀ ਮੁੱਖ ਦੇ ਉੱਪਰ ਸਫੇਦ ਕੇਸ ਆ ਚੁੱਕੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਵੀ ਵਡੇਰੀ ਉਮਰ ਦੇ ਸਨ, ਸਰੀਰ ਕਰਕੇ ਗਾਗਰ ਢਾਉਂਦੇ ਨੇ, ਸਾਡੇ ਕੋਲ ਤਾਂ ਬੈਠ ਹੀ ਨਹੀਂ ਹੁੰਦਾ, ਪਹਿਲੀ ਗੱਲ ਤਾਂ ਗਾਗਰ ਢਾਉਂਦੇ ਨੇ, ਮੋਢੇ 'ਤੇ ਚੁੱਕੀ ਹੋਈ ਹੈ, ਗੁਰੂ ਨੂੰ ਪਿੱਠ ਨਹੀਂ ਦੇਣੀ, ਔਰ ਯਾਦ ਰੱਖਣਾ ਅੱਧੀ ਰਾਤ ਨੂੰ ਹੀ ਤੁਰ ਪੈਣਾ ਗਾਗਰ ਲੈ ਕਰਕੇ, ਆਪ ਪਹਿਲਾਂ ਇਸ਼ਨਾਨ ਕਰਨਾ, ਫਿਰ ਗਾਗਰ ਦਾ ਇਸ਼ਨਾਨ ਕਰਾਉਣਾ, ਫਿਰ ਗਾਗਰ ਦੇ ਵਿੱਚ ਜਲ ਲਿਆ ਕਰਕੇ ਗੁਰੂ ਦਾ ਇਸ਼ਨਾਨ ਕਰਾਉਣਾ, ਸੇਵਾ ਬੜੀ ਵੱਡੀ ਹੈ। ਇੱਕ ਦਿਨ ਕਰਨੀ ਹੋਵੇ ਮੁਸ਼ਕਲ ਹੋ ਜਾਂਦਾ ਹੈ। 12 ਸਾਲ ਸੇਵਾ ਕਰਦੇ ਰਹੇ ਨੇ, ਕੋਈ ਨਾਗਾ ਨਹੀਂ ਪਾਇਆ 12 ਸਾਲ। ਔਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਿਰ 12 ਸਾਲਾਂ ਤੋਂ ਬਾਅਦ ਨਿਵਾਜ ਕਰਕੇ ਆਪਣੇ ਹੱਥੀਂ ਗੋਇੰਦਵਾਲ ਸਾਹਿਬ ਦੀ ਧਰਤੀ ਵਸਾਉਣ ਲਈ ਭੇਜਿਆ ਸੀ ਆਪਣੇ ਹੱਥੀਂ। ਉਹ ਗੁਰਦੇਵ ਪਾਤਸ਼ਾਹ ਜੀ, ਸਲੋਕ ਕਿਹਾ ਜਾਂਦਾ ਹੈ, ਆਪਣੇ ਲੋਕ ਦੀ ਪ੍ਰਾਪਤੀ ਜਿੱਥੋਂ ਹੋਵੇ ਸਾਨੂੰ, ਸਵੈ ਲੋਕ। ਸਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ ਜੀ,
1: ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਉ।
0: ਪ੍ਰਤੀਤ ਦਾ ਅਰਥ ਹੈ ਭਰੋਸਾ। ਜਿੰਨੀ ਦੇਰ ਤੱਕ ਭਰੋਸਾ ਨਹੀਂ ਨਾ ਬਣਦਾ, ਓਨੀ ਦੇਰ ਤੱਕ ਇਨਸਾਨ ਭਟਕਦਾ ਹੈ। ਚਾਹੇ ਉਹ ਇਸ ਸੰਸਾਰ ਦੇ ਵਿੱਚ ਝੂਠੇ ਪਖੰਡੀਆਂ ਦੇ ਡੇਰਿਆਂ ਦੇ ਦਰ ਦੇ ਉੱਪਰ ਜਾ ਕਰਕੇ ਭਟਕਦਾ ਰਹੇ, ਚਾਹੇ ਉਹ ਮਾਇਆ ਦੇ ਪ੍ਰਭਾਵ ਦੇ ਅਧੀਨ ਆਣ ਕਰਕੇ ਦੁਨੀਆਂ ਦੇ ਵਿੱਚ ਭਟਕਦਾ ਰਹੇ, ਉਹ ਭਟਕਦਾ ਰਹੇਗਾ। ਪਾਤਸ਼ਾਹ ਜੀ ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈ ਆ। ਪਾਤਸ਼ਾਹ ਜੀ 'ਤੇ ਭਰੋਸਾ ਨਹੀਂ ਬਣਿਆ, ਸੱਚੇ ਗੁਰੂ 'ਤੇ ਭਰੋਸਾ ਨਹੀਂ ਬਣਿਆ। ਯਾਦ ਰੱਖਣਾ, ਜਦੋਂ ਭਰੋਸਾ ਬਣ ਜਾਵੇ ਨਾ, ਅਤੇ ਫਿਰ ਉਦੋਂ ਇਹ ਗੱਲ ਹੋਇਆ ਕਰਦੀ ਵੀ ਅੱਜ ਤੋਂ ਇਹ ਸਭ ਕੁਛ ਮਹਾਰਾਜ ਛੱਡਿਆ, ਤੇਰੇ ਜੋਗੇ ਹੀ ਹਾਂ। ਮਹਾਰਾਜ ਜੀ ਕਹਿੰਦੇ ਸ਼ਬਦ ਨਾ ਲਾਗੋ ਭਾਉ। ਭਾਉ ਕਹਿੰਦੇ ਨੇ ਪ੍ਰੇਮ ਨੂੰ। ਭਰੋਸਾ ਬਣਿਆ ਨਹੀਂ, ਸ਼ਬਦ ਦੇ ਨਾਲ ਪ੍ਰੇਮ ਜੁੜਿਆ ਨਹੀਂ। ਹੁਣ ਯਾਦ ਰੱਖਣਾ, ਸਵੇਰੇ ਹੁਕਮਨਾਮਾ ਜਦੋਂ ਸਿੰਘ ਸਾਹਿਬ ਸੁਣਾਉਣ ਲੱਗਦੇ ਨੇ ਨਾ, ਉਦੋਂ ਜਿੰਨੀ ਸੰਗਤ ਦਰਸ਼ਨ ਕਰ ਰਹੀ ਹੁੰਦੀ ਉਹਨੂੰ ਬਿਠਾ ਦਿੱਤਾ ਜਾਂਦਾ ਹੈ। ਸੇਵਾਦਾਰ ਆਵਾਜ਼ ਦੇ ਦੇ ਕਰਕੇ ਬਿਠਾਉਂਦੇ ਨੇ, ਬੈਠ ਜਾਓ ਭਾਈ, ਬੈਠ ਜਾਓ, ਮਹਾਰਾਜ ਜੀ ਦਾ ਹੁਕਮਨਾਮਾ ਬੈਠ ਕਰਕੇ ਸੁਣੋ। ਹੁਣ ਸਾਡੇ ਕੋਲ ਤਾਂ ਬੈਠਿਆ ਨਹੀਂ ਜਾਂਦਾ, ਬੈਠਣਾ ਅਸੀਂ ਹੈ ਕੋਈ ਨਹੀਂ, ਖੜ੍ਹੇ ਰਹਿ ਕਰਕੇ ਸੁਣ ਲੈਣਾ ਜੀ। ਪਾਤਸ਼ਾਹ ਜੀ ਕਹਿੰਦੇ ਭਾਉ ਪ੍ਰੇਮ ਤਾਂ ਬਣਿਆ ਨਹੀਂ, ਜਿੰਨੀ ਦੇਰ ਤੱਕ ਪ੍ਰੇਮ ਨਹੀਂ ਬਣਿਆ, ਭਰੋਸਾ ਨਹੀਂ ਬਣਿਆ, ਪ੍ਰੇਮ ਨਹੀਂ ਬਣੇਗਾ, ਸ਼ਬਦ ਦੇ ਨਾਲ ਪ੍ਰੇਮ ਨਹੀਂ ਲੱਗੇਗਾ ਤਾਂ ਸ਼ਬਦ ਸੁਣਾਂਗੇ ਕਿਵੇਂ? ਸ਼ਬਦ ਸੁਣਿਆ ਨਹੀਂ ਤਾਂ ਜੀਵਨ ਦੇ ਵਿੱਚ ਬਦਲਾਅ ਕਿਵੇਂ ਆਵੇਗਾ? ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਸ ਨੂੰ ਪ੍ਰਾਪਤ ਕੀ ਹੁੰਦਾ ਹੈ ਜੀ?
1: ਉਸ ਨੂੰ ਸੁੱਖ ਨਾ ਉਪਜੈ ਭਾਵੈ ਸੌ ਗੇੜਾ ਆਵੋ ਜਾਓ।
0: ਹਰ ਇਨਸਾਨ ਇਸ ਸੰਸਾਰ ਦੇ ਵਿੱਚ ਸੁੱਖਾਂ ਦੀ ਭਾਲ ਦੇ ਵਿੱਚ ਤੁਰਿਆ ਫਿਰਦਾ ਹੈ, ਹਰ ਇਨਸਾਨ। ਕੋਈ ਨਹੀਂ ਕਹਿੰਦਾ ਮੈਨੂੰ ਦੁੱਖ ਆਵੇ। ਜੇ ਦੁੱਖ ਆ ਗਿਆ ਤਾਂ ਗੁਰੂ ਚਰਨਾਂ ਦੇ ਵਿੱਚ ਜਾ ਕਰਕੇ ਸਾਡੀ ਅਰਦਾਸ ਹੀ ਪਹਿਲੀ ਹੋਇਆ ਕਰਦੀ, ਮਹਾਰਾਜ ਇਸ ਦੁੱਖ ਦੀ ਨਿਵਰਤੀ ਕਰੋ। ਮਹਾਰਾਜ ਜੀ ਕਹਿੰਦੇ ਜਿੰਨੀ ਦੇਰ ਤੱਕ ਭਰੋਸਾ ਨਾ ਬਣਿਆ, ਸ਼ਬਦ ਦੇ ਨਾਲ ਪ੍ਰੇਮ ਨਾ ਬਣਿਆ, ਤੇਰਾ ਪ੍ਰੇਮ ਪਿਆ ਨਹੀਂ ਸ਼ਬਦ ਦੇ ਨਾਲ, ਉਸ ਨੂੰ ਸੁੱਖ ਨਾ ਉਪਜੈ। ਜਿਹਨੂੰ ਨਹੀਂ ਬਣਦਾ ਪ੍ਰੇਮ ਨਾ, ਸ਼ਬਦ ਦੇ ਨਾਲ ਪ੍ਰੇਮ ਨਹੀਂ, ਮਹਾਰਾਜ ਜੀ ਕਹਿੰਦੇ ਉਸ ਨੂੰ ਸੁੱਖ ਕਿੱਥੋਂ ਪੈਦਾ ਹੋਵੇਗਾ? ਭਾਵੇ ਸੋ ਗੇੜਾ ਆਵੋ ਜਾਓ, ਭਾਵੇ ਇਸ ਸੰਸਾਰ ਦੇ ਵਿੱਚ ਸ਼ਬਦ ਦੇ ਨਾਲ ਪਿਆਰ ਨਹੀਂ ਬਣਿਆ, ਸੁੱਖ ਪੈਦਾ ਨਹੀਂ ਹੋਇਆ, ਇਸ ਸੰਸਾਰ ਦੇ ਵਿੱਚ ਆਉਣ ਜਾਣ ਦੇ ਗੇੜੇ ਲੱਗਦੇ ਰਹਿਣ, ਬੇਸ਼ੱਕ ਇੰਜ ਵੀ ਕਹਿ ਲਈਏ ਦੁਨੀਆਂ ਦੇ ਵਿੱਚ ਸਮਝਣ ਦੇ ਲਈ, ਭਾਵੇਂ ਰੋਜ਼ਾਨਾ ਹੀ ਗੁਰਦੁਆਰੇ ਦੇ ਵਿੱਚ ਗੇੜੇ ਮਾਰਦੇ ਰਹੀਏ, ਜਦੋਂ ਤੱਕ ਸ਼ਬਦ ਦੇ ਨਾਲ ਪਿਆਰ ਨਹੀਂ ਬਣਿਆ ਉਦੋਂ ਤੱਕ ਸੁੱਖ ਕੋਈ ਨਹੀਂ ਮਿਲਣਾ। ਜੇ ਜਿੰਨਾ ਮਰਜ਼ੀ ਇਨਸਾਨ ਜ਼ੋਰ ਲਾ ਲਵੇ, ਫਿਰ ਕਹਿ ਤਾਂ ਦਿੰਦੇ ਨੇ ਵੀ ਗੁਰੂ ਸਾਡੀ ਸੁਣਦਾ ਨਹੀਂ, ਤੇ ਤੂੰ ਕਿੰਨੀ ਕੁ ਸੁਣਦਾ ਹੈ ਗੁਰੂ ਦੀ, ਤੂੰ ਕਿੰਨਾ ਕੁ ਸ਼ਬਦ ਦੇ ਨਾਲ ਪ੍ਰੇਮ ਕੀਤਾ ਹੈ। ਗੁਰਦੇਵ ਪਾਤਸ਼ਾਹ ਜੀ ਨੇ ਗੁਰਮੁਖੀ ਉਚਾਰਨ ਕੀਤੀ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ ਗੁਰਮੁਖੀ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ ਦਾ ਪ੍ਰਚਾਰ ਕੀਤਾ, ਅਤੇ ਗੁਰਮੁਖੋ ਅੱਜ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਸਾਡੇ ਆਮ ਸਿੱਖ ਜਿਹੜੇ ਨੇ ਨਾ ਉਹ ਵੀ ਕਹਿ ਦਿੰਦੇ ਨੇ ਵੀ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚੇ ਨੂੰ ਪੜ੍ਹਾਉਣਾ, ਗੁਰਮੁਖੀ ਨਹੀਂ ਪੜ੍ਹਾਉਣੀ, ਇਹ ਕਿਸੇ ਕੰਮ ਨਹੀਂ ਆਉਣੀ। ਪਰ ਯਾਦ ਰੱਖਿਓ ਜਦੋਂ ਗੁਰਬਾਣੀ ਪੜ੍ਹਨੀ ਹੈ ਨਾ ਉਹ ਇੰਗਲਿਸ਼ ਦੇ ਵਿੱਚ ਨਹੀਂ ਪੜ੍ਹੀ ਜਾਵੇਗੀ। ਮੈਂ ਵਿਦੇਸ਼ ਦੇ ਵਿੱਚ ਰਹਿੰਦਾ, ਪਤਾ ਹੈ ਬੱਚੇ ਪੜ੍ਹਦੇ ਨੇ ਇੰਗਲਿਸ਼ ਪਰ ਉਹ ਗੁਰਬਾਣੀ ਤੋਂ ਹੀਣੇ ਨੇ। ਗੁਰਦੇਵ ਪਾਤਸ਼ਾਹ ਜੀ ਦਾ ਇੱਕ ਇੱਕ ਸ਼ਬਦ ਜਿਹੜਾ, ਇੱਕ ਇੱਕ ਅੱਖਰ ਜਿਹੜਾ ਹੈ ਉਚਾਰਨ ਕੀਤਾ ਹੋਇਆ ਜਾਂ ਸਾਡੇ ਨਜ਼ਰੀ ਪੈ ਜਾਵੇ ਨਾ, ਉਹਦੇ ਵਿੱਚ ਹੀ ਪ੍ਰੇਮ ਇੰਨਾ ਬਣ ਜਾਵੇ ਸੱਚੇ ਪਾਤਸ਼ਾਹ, ਇਹਦੇ ਵਿੱਚ ਤੁਹਾਡੇ ਸਰੂਪ ਦੇ ਦਰਸ਼ਨ ਹੁੰਦੇ ਨੇ, ਗੁਰੂ ਦੇ ਨੇ ਨਾ, ਗੁਰੂ ਦੇ ਵਸਤੂਆਂ ਦੇ ਦਰਸ਼ਨ ਕਰਦੇ ਹੋ ਕਈ ਸਥਾਨਾਂ ਤੇ ਜਾ ਕਰਕੇ, ਤੇ ਇਹ ਵੀ ਤਾਂ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਵੇਂ ਕਹਿੰਦੇ ਜਿੰਨੇ ਮਰਜ਼ੀ ਗੇੜੇ ਆਉਂਦੇ ਜਾਂਦੇ ਰਹੋ, ਜਿੰਨੇ ਮਰਜ਼ੀ ਵਾਰ ਆਓ ਇਸ ਸੰਸਾਰ ਦੇ ਵਿੱਚ, ਪਰ ਸੁੱਖ ਪੈਦਾ ਸੁੱਖ ਪ੍ਰਾਪਤ ਨਹੀਂ ਹੋਵੇਗਾ ਜੀ।
1: ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵ ਲਾਓ।
0: ਮੇਰੇ ਗੁਰਦੇਵ ਪਾਤਸ਼ਾਹ ਜੀ ਦੀ ਵਡਿਆਈ ਹੈ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨਮੁਖ ਦੀ ਗੱਲ ਕਰਦੇ ਨੇ ਨਾ ਤਾਂ ਉੱਥੇ ਗੁਰਮੁਖ ਦੀ ਗੱਲ ਜ਼ਰੂਰ ਕਰਦੇ ਨੇ। ਇਹ ਮੇਰੀ ਵਡਿਆਈ ਮੇਰੇ ਪਾਤਸ਼ਾਹ ਜੀ ਦੀ ਹੈ। ਪਾਤਸ਼ਾਹ ਜੀ ਕਹਿੰਦੇ ਨੇ ਵੀ ਨਾਨਕ ਗੁਰਮੁਖ ਸਹਿਜ ਮਿਲੈ, ਜਿਹੜਾ ਗੁਰਮੁਖ ਹੋਇਆ ਕਰਦਾ ਨਾ, ਜਿਹਦਾ ਮੁੱਖ ਗੁਰੂ ਵੱਲ ਹੈ, ਜਿਹੜਾ ਗੁਰੂ ਦੇ ਮੁੱਖ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ, ਪਾਤਸ਼ਾਹ ਜੀ ਕਹਿੰਦੇ ਉਹਨੂੰ ਸਹਿਜ ਮਿਲਦਾ ਹੈ। ਸਹਿਜ ਭਾਵ ਸ਼ਾਂਤੀ ਮਿਲਦੀ ਹੈ, ਸਹਿਜ ਇੱਕ ਅਵਸਥਾ ਹੈ, ਉਹ ਡੋਲਦਾ ਨਹੀਂ। ਜਿੰਨੀ ਦੇਰ ਤੱਕ ਇਨਸਾਨ ਸਹਿਜ ਦੇ ਵਿੱਚ ਨਹੀਂ ਉਨੀ ਦੇਰ ਤੱਕ ਡੋਲੇਗਾ ਇਸ ਸੰਸਾਰ ਦੇ ਵਿੱਚ। ਪਰ ਯਾਦ ਰੱਖਣਾ ਗੁਰੂ ਕੇ ਸਿੱਖੋ, ਡੋਲਦੇ ਹੋਏ ਇਨਸਾਨ ਨੂੰ ਸਾਰੀ ਦੁਨੀਆ ਤੱਕਦੀ ਹੈ, ਸਹਿਜ ਦੇ ਵਿੱਚ ਇਨਸਾਨ ਨੂੰ ਕਿਸੇ ਕੋਈ ਤੱਕਦਾ ਨਹੀਂ, ਉਹ ਤਾਂ ਇਕਾਂਤ ਦੇ ਵਿੱਚ ਬੈਠਾ ਹੈ। ਸ਼ਰਾਬੀ ਡੋਲਦਾ ਜਾਂਦਾ ਨਾ ਜਿਗਲੀਆਂ ਦੇ ਵਿੱਚ, ਅਕਾਲੀ ਮੈਂ ਆ ਰਿਹਾ ਸੀ ਅਤੇ ਰਸਤੇ ਦੇ ਵਿੱਚ ਕਿਤੇ ਜਾਮ ਲੱਗਾ ਹੋਇਆ ਸੀ, ਸ਼ਰਾਬੀ ਬਾਹਰ ਨਿਕਲਿਆ, ਉਹ ਗੱਡੀਆਂ ਦੇ ਵਿੱਚ ਡੋਲਦਾ ਜਾ ਰਿਹਾ, ਲੋਕ ਸਾਰੇ ਉਸ ਵੱਲ ਨੂੰ ਤੱਕ ਰਹੇ ਨੇ। ਪਰ ਤੱਕਦੇ ਕਿਉਂ ਨੇ? ਕਿਉਂਕਿ ਇਹ ਦੇਖਦੇ ਨੇ ਵੀ ਕਦੋਂ ਇਹ ਡਿੱਗੇਗਾ, ਇਹ ਡਿੱਗਣ ਵਾਲਾ ਹੀ ਹੈ ਹੁਣ। ਅਤੇ ਸੱਚ ਜਾਣੇ ਜਿਹੜਾ ਗੁਰੂ ਕਾ ਸਿੱਖ ਵੀ ਡੋਲਦਾ ਹੈ ਨਾ, ਉਹਦੇ ਵੱਲ ਵੀ ਦੁਨੀਆ ਤੱਕਦੀ ਹੈ ਬਈ ਇਹ ਆਪਣੇ ਗੁਰੂ ਦਰ ਤੇ ਪ੍ਰਵਾਨ ਨਹੀਂ, ਇਹ ਵੀ ਡਿੱਗੇਗਾ ਕਿਤੇ ਨਾ ਕਿਤੇ ਜਾ ਕਰਕੇ। ਜਿਹੜਾ ਇਸ ਸੰਸਾਰ ਦੀ ਮਸਤੀ ਦੇ ਵਿੱਚ ਹੈ ਨਾ, ਸੰਸਾਰ ਦੇ ਨਸ਼ੇ ਦੇ ਵਿੱਚ ਹੈ, ਮਾਇਆ ਦੇ ਨਸ਼ੇ ਦੇ ਵਿੱਚ ਹੈ, ਡੋਲੇਗਾ ਔਰ ਡਿੱਗੇਗਾ। ਪਾਤਸ਼ਾਹ ਜੀ ਕਹਿੰਦੇ ਸਹਿਜ ਦੇ ਵਿੱਚ ਉਹ ਗੁਰਮੁਖ ਪਿਆਰੇ ਆਇਆ ਕਰਦੇ ਨੇ। ਕੌਣ? ਸੱਚੇ ਸਿਉ ਲਿਵ ਲਾਏ, ਜਿਨ੍ਹਾਂ ਨੇ ਲਿਵ ਆਪਣੀ, ਜਿਨ੍ਹਾਂ ਨੇ ਧਿਆਨ ਆਪਣਾ ਉਹ ਸੱਚੇ ਪਰਮੇਸ਼ਰ ਦੇ ਨਾਲ ਜੋੜ ਰਿਹਾ ਹੈ। ਲਿਵ ਜੋੜਨੀ ਬੜੀ ਮੁਸ਼ਕਲ ਹੈ, ਕਈ ਵਾਰੀ ਸਾਡੇ ਕੋਲ ਸਵਾਲ ਕਰਦੇ ਨੇ ਗੁਰਮੁਖ ਪਿਆਰੇ ਆਣ ਕਰਕੇ ਵੀ ਲਿਵ ਕਿਵੇਂ ਹੁੰਦੀ ਹੈ, ਲਿਵ ਕਹਿੰਦੇ ਕਿਹਨੂੰ ਨੇ? ਜੇ ਤਾਂ ਕਿਸੇ ਨੇ ਨਾ ਇੱਕ ਬੋਤਲ ਦੇ ਵਿੱਚੋਂ ਦੂਸਰੀ ਬੋਤਲ ਦੇ ਵਿੱਚ ਤੇਲ ਪਾਉਣਾ ਹੋਵੇ, ਫਿਰ ਉਹ ਤੇਲ ਦੀ ਧਾਰ ਬੰਨ ਕਰਕੇ ਉਹਦੇ ਵੱਲ ਹੀ ਦੇਖੀ ਜਾਂਦਾ, ਜੇ ਉਹ ਕਿਤੇ ਆਲੇ ਦੁਆਲੇ ਦੇਖੇ ਤਾਂ ਤੇਲ ਜਿਹੜਾ ਬਾਹਰ ਡੁੱਲਣ ਲੱਗ ਪੈਂਦਾ ਹੈ। ਬੋਤਲ ਵਿੱਚ ਤਾਂ ਲਿਵ ਜੋੜ ਕਰਕੇ ਤੇਲ ਪਾ ਲੈਂਦਾ ਹੈ, ਪਰ ਗੁਰੂ ਦੇ ਸ਼ਬਦ ਦੇ ਵਿੱਚ ਲਿਵ ਨਹੀਂ ਜੋੜਦਾ। ਗੁਰਮੁਖ ਹੋਇਆ ਕਰਦੇ ਨੇ ਜਿਹਨਾਂ ਦੀ ਲਿਵ ਜੁੜ ਜਾਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਲਿਵ ਜੋੜ ਕਰਕੇ ਉਹ ਪਰਮੇਸ਼ਰ ਦੇ ਧਿਆਨ ਦੇ ਅੰਦਰ ਹੀ ਇਸ ਸੰਸਾਰ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਜਿਉਂਦੇ ਹਨ।
1: ਮਹੱਲਾ ਤੀਜਾ, ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਆ ਜਨਮ ਮਰਨ ਦੁੱਖ ਜਾਏ।
0: ਫਿਰ ਤੀਜੇ ਪਾਤਸ਼ਾਹ ਜੀ ਅਗਲੇ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ, ਔਰ ਇਸ ਦੇ ਵਿੱਚ ਬਹੁਤ ਵਾਰੀ ਸ਼ਬਦ ਗੁਰਬਾਣੀ ਦੇ ਵਿੱਚ ਮਨ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਜਾਂਦਾ। ਇਸ ਸੰਸਾਰ ਦੇ ਵਿੱਚ ਮੈਂ ਬੜੀ ਜਗ੍ਹਾ ਦੇਖਿਆ ਹੈ ਵੀ ਕਈ ਬਚਨ ਗੁਰਮੁਖ ਪਿਆਰੇ ਸਟੇਜ ਤੋਂ ਕਰ ਰਹੇ ਹੋਣ, ਤਾਂ ਜੇ ਉਹਨਾਂ ਦੇ ਜਾਣਕਾਰ ਨੇ ਤਾਂ ਉਹ ਗੁੱਸੇ ਹੋ ਜਾਂਦੇ ਨੇ, ਕਹਿੰਦੇ ਤੂੰ ਸਾਨੂੰ ਦੇਖ ਕਰਕੇ ਸਾਡੇ ਬਾਰੇ ਬੋਲਿਆ। ਮੈਂ ਫਰਾਂਸ ਦੇ ਵਿੱਚ ਸਾਂ ਅਤੇ ਉੱਥੇ ਗੁਰਮੁਖ ਪਿਆਰੇ ਵਚਨ ਕਰ ਰਹੇ ਸਨ ਸਟੇਜ ਤੋਂ, ਬਈ ਹਾਂ ਮੈਨੂੰ ਵੀ ਕਹਿੰਦੇ ਨੇ ਆਣ ਕਰਕੇ ਬਈ ਤੁਸੀਂ ਸਾਡੇ ਬਾਰੇ ਬੋਲਿਆ। ਉਹ ਗ੍ਰੰਥੀ ਸਿੰਘ ਸਨ, ਉਹ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ, ਮੈਂ ਹਾਂ ਬੋਲਿਆ ਤੁਹਾਡੇ ਬਾਰੇ, ਤੁਸੀਂ ਦੇਖੋ ਧਿਆਨ ਕਿੱਧਰ ਜੋੜਨਾ ਹੈ, ਤੁਸੀਂ ਕਿੱਧਰ ਜੋੜਨਾ ਹੈ, ਤੁਹਾਡਾ ਮਨ ਨਹੀਂ ਜੁੜਿਆ ਹੋਇਆ, ਮੈਂ ਬੋਲ ਦਿੱਤਾ, ਮੇਰੇ ਗੁਰੂ ਨੇ ਜੋ ਮੈਨੂੰ ਆਖਿਆ ਮੈਂ ਬੋਲ ਦਿੱਤਾ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਇਹ ਮਨ ਐਸਾ ਸਤਿਗੁਰ ਖੋਜ ਲੈ, ਇਹ ਮੇਰੇ ਮਨਾ ਇਹੋ ਜਿਹਾ ਸੱਚਾ ਗੁਰੂ ਲੱਭ, ਜਿਸ ਦੇ ਲੱਭਣ ਦੇ ਨਾਲ ਜਿਹਦੀ ਪ੍ਰਾਪਤੀ ਹੋ ਗਈ, ਜਿਹਦੀ ਸੇਵਾ ਕਰਕੇ ਤੂੰ ਇਸ ਸੰਸਾਰ ਦੇ ਵਿੱਚ ਆਪਣੇ ਜਨਮ ਅਤੇ ਮਰਨ ਨੂੰ ਮੇੜ ਸਕਦਾ ਹੈ, ਜਿਹਦੀ ਸੇਵਾ ਕਰੇ, ਜਿਹਦਾ ਸਿਮਰਨ ਕਰੇ। ਸੇਵਿਆ ਦੇ ਅਰਥ ਇੱਥੇ ਦੋ ਬਣ ਜਾਂਦੇ ਨੇ, ਇੱਕ ਹੁੰਦਾ ਸਿਮਰਨ, ਯਾਦ ਕਰਨਾ। ਇਹੋ ਜਿਹਾ ਗੁਰੂ ਲੱਭ ਜਿਹਨੂੰ ਯਾਦ ਕੀਤਿਆਂ ਹੀ ਤੇਰਾ ਜਨਮ ਮਰਨ ਖਤਮ ਹੋ ਜਾਵੇ। ਅਜਿਹੇ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰ ਜਿਹਦੀ ਸੇਵਾ ਕੀਤੀਆਂ ਤੇਰਾ ਜਨਮ ਮਰਨ ਖਤਮ ਹੋ ਜਾਵੇ ਇਸ ਸੰਸਾਰ ਦੇ ਵਿੱਚ। ਔਰ ਸੱਚ ਜਾਣਨਾ, ਇਹ ਅਵਸਥਾ ਬੜੀ ਉੱਪਰ ਦੀ ਹੈ। ਜਨਮ ਮਰਨ ਦੇ ਗੇੜ ਨੂੰ ਖਤਮ ਕਰਵਾਉਣ ਦੇ ਲਈ ਗੁਰੂ ਘਰ ਕੋਈ ਕੋਈ ਆਉਂਦਾ ਹੈ, ਜ਼ਿਆਦਾ ਤਾਂ ਇਸ ਜਨਮ ਦੇ ਸੁੱਖਾਂ ਦੇ ਭਾਲ ਦੇ ਵਿੱਚ ਹੀ ਆਉਂਦੇ ਨੇ। ਜਨਮ ਮਰਨ ਦਾ ਗੇੜ ਖਤਮ ਜਿਹੜਾ ਹੈ ਉਹ ਸੁਖਾਲਾ ਨਹੀਂ ਹੁੰਦਾ, ਅਤੇ ਉਹ ਲੱਭਣ ਦੇ ਲਈ ਅਸੀਂ ਆਉਂਦੇ ਵੀ ਨਹੀਂ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੇ ਤੈਨੂੰ ਇਹੋ ਜਿਹਾ ਸਤਿਗੁਰ ਮਿਲ ਗਿਆ, ਯਾਦ ਰੱਖੀ ਜਿਹੋ ਜਿਹੇ ਸਤਿਗੁਰੂ ਤੇਰੇ ਨੇ, ਇਹ ਜਨਮ ਮਰਨ ਦੇ ਗੇੜ ਕੱਟਦੇ ਨੇ। ਇਹ ਤਾਂ ਮੇਰੇ ਪਾਤਸ਼ਾਹ ਜੀ ਜੇ ਛੇਵੇਂ ਜਾਮੇ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਹੁਕਮ ਕਰ ਗਏ ਨੇ ਨਾ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਨੂੰ ਨਿਭਾਉਂਦਿਆਂ ਹੋਇਆ ਮੁੱਲੇ ਖੱਤਰੀ ਦਾ ਉਧਾਰ ਕਰ ਦਿੱਤਾ, ਇਹ ਮੇੜਦੇ ਨੇ ਜਨਮ ਮਰਨ। ਜੇ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤਾ ਹੈ, ਅਤੇ ਉਸ ਹੁਕਮ 'ਤੇ ਚੱਲਦਿਆਂ ਚੱਲਦਿਆਂ 239 ਸਾਲ ਕਹਿੰਦੇ ਨੇ, ਵਿੱਚ 230 ਸਾਲ ਵੀ, 230 ਸਾਲ ਲੱਗੇ ਨੇ ਵੈਸੇ, 230 ਸਾਲ ਦੇ ਵਿੱਚ ਜਿਹੋ ਜਿਹੇ ਗੁਰੂ ਨਾਨਕ ਮਹਾਰਾਜ ਜੀ ਨੇ ਕਲਪਨਾ ਕੀਤੀ ਸੀ ਵੀ ਜੇ ਇਹੋ ਜਿਹਾ ਗੁਰਸਿੱਖ ਬਣਾਉਣਾ ਹੈ, 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੋ ਜਿਹਾ ਗੁਰਸਿੱਖ ਬਣਾਇਆ ਜਿਨ੍ਹਾਂ ਦਾ ਜਨਮ ਮਰਨ ਕੱਟ ਦਿੱਤਾ। ਕਦੀ ਦੇਖਿਆ ਲਾਹੌਰ ਸ਼ਹਿਰ ਤੋਂ ਦਇਆ ਪੈਦਾ ਹੁੰਦੀ? ਮੇਰੇ ਪਾਤਸ਼ਾਹ ਜੀ ਨੇ ਹੀ ਆਖ ਦਿੱਤਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਆਉਂਦਿਆਂ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਦੇ ਵਿੱਚੋਂ ਦਇਆ ਪੈਦਾ ਕਰ ਦਿੱਤੀ, ਦਇਆ ਰਾਮ ਜੀ ਚੱਲ ਕਰਕੇ ਆਏ। ਕਦੀ ਦੇਖਿਆ ਦਿੱਲੀ ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਧਰਮ ਹੋਵੇਗਾ? ਦਿੱਲੀ ਦੀ ਸਿਆਸਤ ਦੇ ਵਿੱਚ ਧਰਮ ਨਹੀਂ, ਇੱਧਰ ਹੀ ਧਿਆਨ ਮਾਰ ਕਰਕੇ ਦੇਖ ਲਈਏ, ਔਰੰਗਜ਼ੇਬ ਜੇ ਅਗਰ ਰਾਜ ਗੱਦੀ 'ਤੇ ਬੈਠਾ ਆਪਣੇ ਪਿਓ ਦੀ ਛਾਤੀ 'ਤੇ ਪੈਰ ਰੱਖ ਕਰਕੇ ਬੈਠਾ ਹੈ, ਜੇ ਰਾਜਗੱਦੀ 'ਤੇ ਬੈਠਾ ਆਪਣੇ ਭਰਾ ਦੀ ਲਾਸ਼ 'ਤੇ ਪੈਰ ਰੱਖ ਕਰਕੇ ਬੈਠਾ ਹੈ, ਜੇ ਔਰੰਗਜ਼ੇਬ ਉਸ ਰਾਜਗੱਦੀ 'ਤੇ ਬੈਠਾ ਉਸਨੇ ਤਾਂ ਸਰਮਦ ਫਕੀਰ ਵਰਗਿਆਂ ਨੂੰ ਵੀ ਬਖਸ਼ਿਆ ਨਹੀਂ। ਇਹ ਦਿੱਲੀ ਦੀ ਤਾਕਤ ਹੈ, ਆਪਣੀ ਤਾਕਤ ਜਮਾਈ ਕਰਦੇ ਨੇ, ਉੱਥੇ ਧਰਮ ਕਿੱਥੇ ਹੋਵੇਗਾ? ਉੱਥੇ ਤਾਂ ਸਿਆਸਤ ਹੈ। ਪਰ ਮੇਰੇ ਪਾਤਸ਼ਾਹ ਜੀ ਨੇ ਉੱਥੇ ਵੀ ਧਰਮ ਪੈਦਾ ਕਰ ਦਿੱਤਾ, ਧਰਮ ਚੰਦ ਚੱਲ ਕਰਕੇ ਦਿੱਲੀ ਦੇ ਵਿੱਚੋਂ ਆਏ ਨੇ। ਹਿੰਮਤ ਹੈ ਕਿਸੇ ਦੀ? ਜਗਨਨਾਥ ਦੀ ਮੂਰਤੀ ਪੂਰੀ ਕਰ ਦੇਵੇ, ਮੇਰੇ ਮਹਾਰਾਜ ਜੀ ਨੇ ਉੱਥੋਂ ਹਿੰਮਤ ਨੂੰ ਲਿਆਂਦਾ ਹੈ। ਇਹ ਕਿਹਾ ਜਾਂਦਾ ਵੀ ਕ੍ਰਿਸ਼ਨ ਜਿਹੜੇ ਸਨ ਨਾ, ਉੱਥੇ ਮਾਰੇ ਗਏ ਸਨ, ਕਿਸੇ ਸ਼ਿਕਾਰੀ ਦਾ ਤੀਰ ਲੱਗਾ, ਉੱਥੇ ਚੜ੍ਹਾਈ ਕਰ ਗਏ, ਵਿਸ਼ਵਕਰਮਾ ਨੇ ਉਹਦੀ ਮੂਰਤੀ ਬਣਾਈ, ਉਹ ਮੂਰਤੀ ਅੱਧੀ ਹੈ, ਅਧੂਰੀ ਹੈ, ਕੋਈ ਪੂਰੀ ਨਹੀਂ ਕਰ ਸਕਿਆ, ਕਿਸੇ ਕੋਲ ਹਿੰਮਤ ਹੀ ਨਹੀਂ। ਮੇਰੇ ਪਾਤਸ਼ਾਹ ਜੀ ਜਗਨਨਾਥਪੁਰੀ ਜੀ ਦੇ ਵਿੱਚੋਂ ਹਿੰਮਤ ਲੈ ਕਰਕੇ ਆਏ, ਦੁਕਵਾਰਕਾ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੋਹ ਕੰਮ ਲਿਆਏ, ਜਿੱਥੇ ਮੋਹ ਬਣ ਗਿਆ ਸੀ ਗੁਰੂ ਪਿਆਰਿਓ, ਕ੍ਰਿਸ਼ਨ ਨੇ ਅਰਜੁਨ ਨੂੰ ਬੇਸ਼ੱਕ ਸਿੱਖਿਆ ਤਾਂ ਦੇ ਦਿੱਤੀ ਹੈ, ਅਰਜੁਨ ਦੇ ਵਿੱਚ ਮੋਹ ਸੀ, ਆਪਣੇ ਪਰਿਵਾਰ ਦੇ ਉੱਪਰ ਤੀਰ ਚਲਾਉਣ ਲਈ ਮਨਾ ਕਰ ਰਿਹਾ ਸੀ, ਸਿੱਖਿਆ ਤਾਂ ਦੇ ਦਿੱਤੀ ਹੈ, ਆਪ ਸਿੱਖਿਆ ਦੇ ਕਰਕੇ ਨਦੀ ਦੇ ਕਿਨਾਰੇ ਜਾ ਕਰਕੇ ਸਮੁੰਦਰ ਦੇ ਕਿਨਾਰੇ ਬੈਠ ਗਏ ਅਰਜੁਨ, ਉੱਥੋਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੋਹਕਮ ਚੰਦ ਨੂੰ ਲੈ ਕਰਕੇ ਆਏ। ਬਿਦਰ, ਜਿਸ ਬਿਦਰ ਨੂੰ ਬੇਸ਼ੱਕ ਕ੍ਰਿਸ਼ਨ ਨੇ ਸਤਿਕਾਰ ਦਿੱਤਾ ਹੈ, ਮਾਣ ਦਿੱਤਾ ਹੈ, ਪਰ ਉਹ ਮਾਣ ਰਾਜ ਦਰਬਾਰ ਦੇ ਵਿੱਚ ਨਹੀਂ ਮਿਲਿਆ, ਅਤੇ ਬਿਦਰ ਤੋਂ ਮੇਰੇ ਪਾਤਸ਼ਾਹ ਜੀ ਸਾਹਿਬ ਨੂੰ ਲੈ ਕਰਕੇ ਆਏ ਨੇ, ਸਾਹਿਬ ਬਣਾ ਕਰਕੇ ਰੱਖ ਦਿੱਤਾ ਹੈ। ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਦਇਆ ਤੋਂ ਚੱਲਦੀ ਹੈ ਸਿੱਖੀ ਦੀ ਜੋਤ। ਜੇ ਸਿੱਖ ਵਿੱਚ ਦਇਆ ਨਹੀਂ, ਯਾਦ ਰੱਖਿਓ, ਉਹ ਧਰਮੀ ਨਹੀਂ ਹੋਵੇਗਾ। ਜਿਸ ਦੇ ਵਿੱਚ ਧਰਮ ਨਹੀਂ, ਉਹਦੇ ਵਿੱਚ ਹਿੰਮਤ ਨਹੀਂ ਹੋਵੇਗੀ। ਜਿਹਦੇ ਵਿੱਚ ਹਿੰਮਤ ਹੈ, ਉਹਦਾ ਹੀ ਮੋਹ, ਉਹੀ ਮੋਹ ਕੰਮ ਕਰ ਸਕੇਗਾ। ਜਿਹਦੇ 'ਚ ਹਿੰਮਤ ਨਹੀਂ, ਉਹ ਮੋਹ ਕੰਮ ਨਹੀਂ ਕਰ ਸਕੇਗਾ। ਤਾਂ ਜਿਹੜਾ ਮੋਹ ਕੰਮ ਨਹੀਂ ਕਰ ਸਕਿਆ, ਸਾਹਿਬ ਦੀ ਪ੍ਰਾਪਤੀ ਨਹੀਂ ਕਰ ਸਕਦਾ। ਸਾਹਿਬ ਦੀ ਪ੍ਰਾਪਤੀ ਮੋਹ ਕੰਮ ਦੇ ਨਾਲ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਨਮ ਮਰਨ ਦੇ ਦੁੱਖ ਨੂੰ ਮੇਟ ਲਵੇਂਗਾ, ਸਦਾ ਵਾਸਤੇ ਮੇਟ ਦਿੱਤਾ ਹੈ। ਨਾਮ ਦੁਨੀਆਂ ਦੇ ਵਿੱਚ ਹੈ ਅੱਜ ਵੀ ਜਨਮ ਮਰਨ ਦਾ ਦੁੱਖ, ਜਿੱਥੇ ਗੁਰੂ ਸਾਹਿਬਾਂ ਦੇ ਨਾਮ ਅਸੀਂ ਲੈਂਦੇ, ਉੱਥੇ ਪੰਜਾਂ ਪਿਆਰਿਆਂ ਦੇ ਨਾਮ ਜ਼ਰੂਰੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਾਅਦ ਗੁਰਤਾ ਗੁਰਗੱਦੀ ਪੰਜਾਂ ਪਿਆਰਿਆਂ ਦੇ ਕੋਲ ਹੈ। ਹੁਕਮ ਕਰਦੇ ਨੇ ਪੰਜ ਪਿਆਰੇ ਸਹਿਬਾਨ, ਸਾਨੂੰ ਮੰਨਣਾ ਪੈਂਦਾ ਹੈ, ਮੰਨਦੇ ਹਾਂ, ਮੰਨਦੇ ਰਹਾਂਗੇ, ਤਾਂ ਗੁਰੂ ਦਾ ਹੁਕਮ ਹੈ। ਜਨਮ ਮਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇੜ ਦਿੰਦੇ ਨੇ, ਕਹਿੰਦੇ ਇਹੋ ਜਿਹਾ ਮੇਰੇ ਮਨਾ ਗੁਰੂ ਨੂੰ ਲੱਭ, ਇਹੋ ਜਿਹਾ ਸੱਚੇ ਗੁਰੂ ਨੂੰ ਲੱਭ ਜਿਹੜਾ ਤੇਰਾ ਜਨਮ ਮਰਨ ਮੇਟ ਕਰਕੇ ਰੱਖ ਦੇਵੇ ਜੀ।

ਜਿਹੜੀ ਕੂੜ ਝੂਠ ਦੀ ਤੇਰੇ ਅੰਦਰ ਕਤਾਰ ਬਣੀ ਹੋਈ ਹੈ ਨਾ, ਮੈਂ ਕਈਆਂ ਨੂੰ ਕਿਹਾ ਕਰਦਾ ਵੀ ਝੂਠ ਕਿਉਂ ਬੋਲਦੇ ਆਪਾਂ, ਚਾਹੇ ਧਰਮ ਦੀ ਦੁਨੀਆਂ ਲੈ ਲਈਏ, ਚਾਹੇ ਵਿਵਹਾਰਕ ਵਿੱਦਿਆ ਦੀ ਦੁਨੀਆਂ ਲੈ ਲਈਏ, ਸਕੂਲਾਂ ਨੂੰ ਲੈ ਲਈਏ, ਕਾਲਜਾਂ ਨੂੰ ਲੈ ਲਈਏ, ਸਾਰੇ ਥਾਂ ਹਰੇਕ ਇਨਸਾਨ ਇੱਕ ਦੂਸਰੇ ਨੂੰ ਸਿੱਖਿਆ ਦੇ ਰਿਹਾ, ਜਿਹੜਾ ਮਾਸਟਰ ਹੈ ਉਹ ਸਿੱਖਿਆ ਦੇ ਰਿਹਾ, ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਿੱਖਿਆ ਦਿੰਦੇ ਨੇ ਵੀ ਸੱਚ ਬੋਲੋ ਸੱਚ ਬੋਲੋ, ਸੱਚ ਬੋਲਣ ਲਈ ਕੋਈ ਤਿਆਰ ਨਹੀਂ। ਸਕੂਲਾਂ 'ਚ ਬੱਚੇ ਨੂੰ ਸਿੱਖਿਆ ਮਿਲਦੀ ਹੈ, ਇੱਥੇ ਸਾਨੂੰ ਬਜ਼ੁਰਗਾਂ ਨੂੰ ਸਿੱਖਿਆ ਮਿਲਦੀ ਹੈ। ਔਰ ਮਹਾਰਾਜ ਜੀ ਕਹਿੰਦੇ ਯਾਦ ਰੱਖਿਓ, ਇੱਕ ਓਅੰਕਾਰ ਇੱਕ ਪਰਮੇਸ਼ਰ ਹੈ, ਓਅੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ, ਪਰ ਉਹ ਮਿਲਦਾ ਕਿਵੇਂ? ਸਤਨਾਮ, ਉਹਦਾ ਸੱਚਾ ਨਾਮ ਹੈ, ਝੂਠਾ ਨਹੀਂ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਕੂੜੇ ਕੀ ਪਾਲ, ਕੂੜੇ ਕੀ ਪਾਲ, ਝੂਠ ਦੀ ਕਤਾਰ ਜਿਹੜੀ ਹੈ ਵਿੱਚੋਂ ਨਿਕਲੇ, ਫਿਰ ਹਿਰਦੇ ਦੇ ਵਿੱਚੋਂ ਦੂਰ ਹੋਵੇਗੀ। ਕਿਵੇਂ? ਸੱਚ ਵਸੇ ਮਨ ਆਏ, ਜੇ ਸੱਚਾ ਸਤਿਗੁਰੂ ਮਿਲ ਜਾਵੇਗਾ ਨਾ, ਜਿੰਨੀ ਦੇਰ ਤੱਕ ਸੱਚੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਨਹੀਂ ਹੋਈ, ਅਤੇ ਓਨੀ ਦੇਰ ਤੱਕ ਸੱਚ ਯਾਦ ਰੱਖੀ ਵੀ ਸੱਚ ਤੇਰੇ ਮਨ ਦੇ ਵਿੱਚ ਵਸ ਹੀ ਨਹੀਂ ਸਕਦਾ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਚਿਆਰੇ ਸਿੱਖ ਹੀ ਪਾਤਸ਼ਾਹ ਜੀ ਦੇ ਕੋਲ ਬੈਠਦੇ ਨੇ, ਔਰ ਮਹਾਰਾਜ ਜੀ ਬਿਠਾਉਂਦੇ ਵੀ ਨੇ, ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਇਸ ਕਰਕੇ ਆਪਣੇ ਮਨ ਦੇ ਵਿੱਚੋਂ ਕੂੜ ਦੀ ਪਾਲ, ਕੂੜ ਦੀ ਕਤਾਰ ਨੂੰ ਦੂਰ ਕਰਨਾ ਕਰ।

0: ਆਇਆ,
1: ਫਿਰ ਉਸ ਨੂੰ ਮੁਹਤਾਜੀ ਨਹੀਂ ਰਹਿੰਦੀ ਕੋਈ ਵੀ, ਕਿਸੇ ਦੀ ਕੋਈ ਲੋੜ ਨਹੀਂ ਰਹਿੰਦੀ। ਮੁਹਤਾਜੀ ਫਿਰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਰਦਾ, ਕਿਉਂਕਿ ਸਭ ਉਸ ਪਾਤਸ਼ਾਹ ਜੀ ਹਾਕਮ ਨੇ ਸਾਰਾ ਹੀ ਸੰਸਾਰ ਉਹਦੇ ਆਣ ਕਰਕੇ ਪੈਰੀ ਪਾ ਦਿੱਤਾ ਹੈ ਜੀ।

ਸੌਖੇ ਸ਼ਬਦਾਂ ਦੇ ਵਿੱਚ ਬਿਆਨ ਕਰਾਂ। ਦੀਵਾਨ ਹਾਕਮ ਕਹਿੰਦੇ ਮਾਨਸਾ ਮਨੁੱਖਾਂ ਦੀ ਜਿਹੜੀਆਂ ਕਚਹਿਰੀਆਂ ਲੱਗਦੀਆਂ ਨੇ ਨਾ, ਜਿੱਥੇ ਹਾਕਮ ਬੈਠਦੇ ਨੇ ਹੁਕਮ ਕਰਨ ਵਾਲੇ ਮਨੁੱਖਾਂ ਦੀਆਂ, ਕਹਿੰਦੇ ਉੱਥੋਂ ਤਾਂ ਸਾਰੇ ਹੋ ਸਕਦਾ ਬਚ ਕੇ ਨਿਕਲ ਜਾਣ। ਮਨੁੱਖਾਂ ਦੀਆਂ ਕਚਹਿਰੀਆਂ ਲੱਗਦੀਆਂ ਨਾ, ਝੂਠ ਸੱਚ ਬੋਲ ਕਰਕੇ ਅਸੀਂ ਨਿਕਲ ਹੀ ਜਾਂਦੇ ਹਾਂ। ਪਰ ਜਿੱਥੇ ਅਕਾਲ ਤਖਤ ਸਾਹਿਬ ਦੀ ਕਚਹਿਰੀ ਲੱਗਦੀ ਹੈ ਉੱਥੇ ਕੌਣ ਨਿਕਲ ਸਕੇਗਾ? ਗੁਰੂ ਪਿਆਰਿਓ, ਜਿੱਥੇ ਪਰਮੇਸ਼ਰ ਦੀ ਕਚਹਿਰੀ ਲੱਗਦੀ ਹੈ ਉੱਥੇ ਕੌਣ ਨਿਕਲ ਸਕੇਗਾ? ਜਿੱਥੇ ਆਣ ਕਰਕੇ ਤੇਰੇ ਹਿਰਦੇ ਵਿੱਚ ਪਰਮੇਸ਼ਰ ਵਸਿਆ ਹੋਵੇ ਅਤੇ ਉੱਥੇ ਕਚਹਿਰੀ ਲੱਗੇ, ਕੌਣ ਬਚ ਕਰਕੇ ਨਿਕਲ ਸਕੇਗਾ? ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਹਦੇ ਤਾਂ ਕੋਈ ਵੀ ਨਹੀਂ ਨਿਕਲ ਸਕਦਾ। ਦੀਵਾਨ ਉਸ ਪਰਮੇਸ਼ਰ ਤੋਂ ਬਚ ਕਰਕੇ ਇਨਸਾਨ ਕਿੱਥੇ ਜਾਵੇਗਾ ਜੀ?

ਕਹਿੰਦੇ ਇਹੋ ਜਿਹਾ ਹਾਕਮ ਜਿਹੜਾ ਪਰਮੇਸ਼ਰ ਮਾਲਕ ਹੈ ਨਾ, ਉਹ ਭਗਤਾਂ ਦੇ ਹਿਰਦੇ ਵਿੱਚ ਵੱਸਦਾ ਹੈ। ਉਹ ਭਗਤਾਂ ਦੇ ਹਿਰਦੇ ਵਿੱਚ ਆਣ ਕਰਕੇ ਜਦੋਂ ਵੱਸਦਾ ਹੈ, ਰਹਿੰਦੇ ਖੁੰਹਦੇ ਰਹਿੰਦ ਖੁੰਹਦ ਸਾਡੇ ਵਰਗੀ, ਫਿਰ ਉਹ ਆਣ ਕਰਕੇ ਪਰਮੇਸ਼ਰ ਭਗਤਾਂ ਦੇ ਪੈਰੀ ਪਾ ਦਿਆ ਕਰਦਾ ਹੈ ਵੀ ਜਿੰਨੇ ਇਹ ਭਗਤ ਭਗਤੀ ਕਰਦੇ ਨੇ ਤੁਸੀਂ ਵੀ ਇਹਨਾਂ ਦੇ ਪਿੱਛੇ ਲੱਗ ਕਰਕੇ ਬੰਦਗੀ ਕਰੋ। ਭਗਤਾਂ ਦੇ ਪੈਰੀ ਸਾਰਾ ਸੰਸਾਰ ਪੈਂਦਾ। ਅੱਜ ਵੀ ਅਸੀਂ ਨਮਸਕਾਰ ਕਰਦੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੂੰ, ਉੱਥੇ ਭਗਤਾਂ ਨੂੰ ਨਮਸਕਾਰ ਕਰਦੇ ਹਾਂ। ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਨਮਸਤਕ ਹੁੰਦਾ ਹੈ ਗੁਰੂ ਘਰ ਸਿੱਖ, ਉੱਥੇ ਗੁਰੂ ਪਿਆਰਿਓ ਕਬੀਰ ਸਾਹਿਬ ਨੂੰ ਵੀ ਨਮਸਤਕ ਹੁੰਦਾ ਹੈ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤਾਂ ਦੇ ਲਈ ਬੜਾ ਪਿਆਰਾ ਸ਼ਬਦ ਵਰਤਦੇ ਨੇ ਜਦੋਂ ਉਹਨਾਂ ਦੀ ਬਾਣੀ ਦਰਜ ਕਰਦੇ ਨੇ। ਬਾਣੀ ਭਗਤ ਰਵਿਦਾਸ ਜੀਓ ਕੀ, ਬੜਾ ਪਿਆਰਾ ਸ਼ਬਦ ਹੈ। ਉਹਨਾਂ ਨੂੰ ਸਤਿਕਾਰ ਦਿੰਦੇ ਹੋਏ ਬਾਣੀ ਦਰਜ ਕਰਦੇ ਨੇ। ਕਿਤੇ ਆਪਣੇ ਨਾਮ ਦੇ ਨਾਲ ਵੀ ਆਪਣਾ ਸਤਿਕਾਰ ਦਿੱਤਾ ਮਹਾਰਾਜ ਜੀ ਨੇ। ਉੱਥੇ ਤਾਂ ਕਹਿ ਦਿੱਤਾ ਹੈ ਸੋਰਠ ਮਹੱਲਾ ਪਹਿਲਾ, ਸੋਰਠ ਮਹੱਲਾ ਦੂਜਾ, ਸੋਰਠ ਮਹੱਲਾ ਤੀਜਾ। ਪਰ ਭਗਤਾਂ ਨੂੰ ਬੜਾ ਸਤਿਕਾਰ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਪੈਰੀ ਪਾ ਦਿੱਤਾ ਜਾਂਦਾ ਹੈ ਜੀ।

0: ਹੇਤ ਸ਼ਬਦ ਪਿਆਰ ਤੋਂ ਬਣਿਆ। ਕਹਿੰਦੇ ਨੇ ਵੀ ਪਰਮੇਸ਼ੁਰ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਪਾ ਤੇ ਆਪਣੀ ਖੇਤੀ ਨੂੰ ਆਤਮਕ ਗਿਆਨ ਨੂੰ ਬਚਾ ਕਰਕੇ ਰੱਖ ਲੈ। ਔਰ ਯਾਦ ਰੱਖੀ ਜਦੋਂ ਇਨਸਾਨ ਮਨ ਕਰਕੇ ਜਾਗਦਾ ਹੈ ਵਿਕਾਰਾਂ ਰੂਪੀ ਚੋਰ ਜਿਹੜੇ ਉਹ ਲਾਗੇ ਨਹੀਂ ਆਇਆ ਕਰਦੇ। ਰਾਤ ਨੂੰ ਪਹਿਰੇਦਾਰ ਜਾਗਦਾ ਹੈ ਨਾ, ਉਹ ਵਾਜਾ ਦਿੰਦਾ ਰਹਿੰਦਾ ਹੈ ਜਾਗਦੇ ਰਹੋ ਜਾਗਦੇ ਰਹੋ। ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ, ਉਹ ਵਚਨ ਤੁਹਾਡੇ ਤੱਕ ਸਾਡੀ ਸੇਵਾ ਲਈ ਪਹੁੰਚਾਉਣ ਦੀ। ਅਸੀਂ ਤਾਂ ਕਹੀ ਜਾਣਾ ਜਾਗਦੇ ਰਹੋ, ਜੇ ਜਾਗੋਗੇ ਤਾਂ ਗੁਰੂ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨਾਂ ਅਨੁਸਾਰ ਆਪਣਾ ਘਰ ਬਚਾ ਲਵੋਗੇ। ਨਹੀਂ ਤਾਂ ਸੁੱਤਿਆਂ ਪਿਆਂ ਦੇ ਜਦੋਂ ਚੋਰ ਡਾਕਾ ਮਾਰ ਕਰਕੇ ਚਲੇ ਜਾਂਦੇ ਨੇ, ਚੋਰੀ ਕਰਕੇ ਚਲੇ ਜਾਂਦੇ ਨੇ, ਤਾਂ ਸਵੇਰ ਨੂੰ ਲੱਭਦਾ ਹੀ ਕੁਛ ਨਹੀਂ, ਫਿਰ ਇਨਸਾਨ ਪਛਤਾਉਂਦਾ ਹੈ। ਹੁਣ ਉਮਰ ਹੈ, ਹੁਣ ਅਸੀਂ ਸਿਮਰਨ ਕਰ ਸਕਦੇ ਹਾਂ, ਹੁਣ ਅਸੀਂ ਸੇਵਾ ਕਰ ਸਕਦੇ ਹਾਂ, ਹੁਣ ਅਸੀਂ ਬੰਦਗੀ ਕਰ ਸਕਦੇ ਹਾਂ। ਜੇ ਸਮਾਂ ਲੰਘਾ ਰਿਹਾ ਤੇ ਫਿਰ ਤਾਂ ਸਮਝੋ ਵੀ ਚੋਰ ਲੱਗ ਗਏ, ਚੋਰਾਂ ਵਿਕਾਰਾਂ ਨੇ ਇਸ ਇਨਸਾਨ ਨੂੰ ਆਪਣੇ ਵੱਲੋਂ ਲੁੱਟ ਲਿਆ, ਚੋਰਾਂ ਨੇ ਲੁੱਟ ਲਿਆ। ਪਰ ਇਹ ਪਿਆਰ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪਾ ਲਵੇਂਗਾ ਤੇ ਯਾਦ ਰੱਖੀ ਤੇਰਾ ਇਸ ਸੰਸਾਰ ਦੇ ਵਿੱਚ ਜੋ ਪਾਤਸ਼ਾਹ ਜੀ ਨੇ ਪੂੰਜੀ ਦੇ ਕਰਕੇ ਭੇਜਿਆ ਉਹ ਵੀ ਬਚ ਜਾਵੇਗੀ ਜੀ।
1: ਜਮ ਮਗ ਨਾ ਜਾਵਹੋ ਨਾ ਦੁੱਖ ਪਾਵਹੋ, ਜਮ ਕਾ ਡਰ ਭਉ ਭਾਗੈ।
0: ਤੇ ਜੇ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਹੋ ਗਈ ਤੇ ਉਧਰੋਂ ਗਿਆਨ ਪ੍ਰਾਪਤ ਹੋ ਗਿਆ, ਯਾਦ ਰੱਖਿਓ ਜਦੋਂ ਗਿਆਨ ਪ੍ਰਾਪਤ ਹੋ ਗਿਆ, ਮਹਾਰਾਜ ਜੀ ਕਹਿੰਦੇ ਜਮ ਮਗ ਨਾ ਜਾਵੋ, ਫਿਰ ਜਮਾਂ ਦੇ ਮਾਰਗ ਤੇ ਨਹੀਂ ਇਨਸਾਨ ਜਾਇਆ ਕਰਦਾ। ਪਾਤਸ਼ਾਹ ਜੀ ਕਹਿੰਦੇ ਮੈਂ ਆਪਣੇ ਗੁਰਸਿੱਖਾਂ ਨੂੰ ਆਪਣੇ ਵੱਲੋਂ ਗੁਰਸਿੱਖ ਭੇਜ ਕਰਕੇ ਮੰਗਾਇਆ ਕਰਦਾ, ਜਿਹੜੇ ਪੂਰਨ ਗੁਰਸਿੱਖ ਹੋਇਆ ਕਰਦੇ ਨੇ। ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਮ ਮਗ ਨਾ ਜਾਵੋ, ਨਾ ਦੁੱਖ ਪਾਵੋ, ਨਾ ਹੀ ਕਿਸ ਜਮਾਂ ਦੇ ਮਾਰਗ ਤੇ ਜਾਓਗੇ ਤੇ ਨਾ ਹੀ ਕਿਸੇ ਪ੍ਰਕਾਰ ਦਾ ਦੁੱਖ ਹੋਵੇਗਾ। ਜਮ ਕਾ ਡਰ ਭਉ ਭਾਗੈ, ਜਮਾਂ ਦਾ ਡਰ ਜਿਹੜਾ ਹਿਰਦੇ ਵਿੱਚੋਂ ਨਿਕਲ ਜਾਵੇਗਾ। ਕਬੀਰ ਸਾਹਿਬ ਇੱਕ ਵਚਨ ਕਰਦੇ ਨੇ, ਕਹਿੰਦੇ ਜਦੋਂ ਨਾ ਮੈਂ ਆਮ ਦੁਨੀਆਂ ਦੇ ਵਾਂਗੂ ਸੀ ਇਸ ਸੰਸਾਰ ਦੇ ਵਿੱਚ, ਤੇ ਜਦੋਂ ਮੈਂ ਕਿਸੇ ਸ਼ਮਸ਼ਾਨ ਘਾਟ ਦੇ ਕੋਲੋਂ ਦੀ ਗੁਜ਼ਰਦਾ ਸੀ ਨਾ, ਤੇ ਉਦੋਂ ਮੇਰੇ ਮਨ ਨੂੰ ਡਰ ਪੈਦਾ ਹੁੰਦਾ ਸੀ, ਉਦਾਸ ਹੋ ਜਾਇਆ ਕਰਦਾ ਸੀ ਮੈਂ। ਉਹ ਵਚਨ ਲਿਖਦੇ ਨੇ ਗੁਰਬਾਣੀ ਦੇ ਵਿੱਚ, ਕਹਿੰਦੇ ਹਾਰਡ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਮੈਂ ਉਦਾਸ ਹੋ ਗਿਆ ਸ਼ਮਸ਼ਾਨ ਨੂੰ ਦੇਖ ਕਰਕੇ। ਫਿਰ ਕਹਿੰਦੇ ਇਹ ਵੀ ਮਨ ਦੇ ਵਿੱਚ ਆਇਆ ਕਰਦਾ ਸੀ ਵੀ ਜਮ ਜਿਹੜੇ ਇਹਨਾਂ ਨੂੰ ਕਿਵੇਂ ਲੈ ਕੇ ਜਾਂਦੇ ਹੋਣਗੇ, ਅਸੀਂ ਵੀ ਉੱਥੋਂ ਦੀ ਜਾਣਾ ਹੈ, ਉਸੇ ਮਾਰਗ ਥਾਣੀ ਜਾਣਾ ਹੈ। ਪਰ ਜਿਸ ਸਮੇਂ ਕਹਿੰਦੇ ਸੋਝੀ ਆਈ ਨਾ, ਮਾਰਗ ਮੇਰਾ ਬਦਲੀ ਹੋਇਆ, ਫਿਰ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਕਬੀਰ ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਹਿੰਦੇ ਹੁਣ ਪਤਾ ਲੱਗ ਗਿਆ, ਮੇਰੇ ਮਨ ਨੂੰ ਆਨੰਦ ਆਉਣ ਲੱਗ ਗਿਆ ਹੈ, ਖੁਸ਼ੀ ਹੋਣ ਲੱਗ ਪਈ ਹੈ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਜਮਾਂ ਦੇ ਮਾਰਗ ਤੇ ਨਹੀਂ ਜਾਵੇਗਾ। ਤੇ ਇਸੇ ਪ੍ਰਕਾਰ ਉਹਨਾਂ ਦੇ ਅੰਦਰੋਂ ਡਮਾਂ ਦਾ ਡਰ ਜਿਹੜਾ ਨਾ ਭਉ, ਉਹ ਸਾਰਾ ਦੂਰ ਹੋ ਜਾਵੇਗਾ ਜੀ।
1: ਰਾਵ ਸਾਸ ਦੀਪਕ ਗੁਰਮਤ ਦੁਆਰੈ, ਮਨ ਸਾਚਾ ਮੁਖ ਧਿਆਵੇ।
0: ਰਾਵ ਸੂਰਜ, ਸੱਸ ਚੰਦਰਮਾ, ਕੀ ਕੰਮ ਕਰਦੇ ਨੇ? ਰੋਸ਼ਨੀ ਦਿਖਾਉਂਦੇ ਨੇ। ਗੁਰਮਤ ਦੇ ਦੁਆਰੇ ਆਣ ਕਰਕੇ ਇਹ ਗਿਆਨ ਦੇ ਦੀਵੇ ਜਿਹੜੇ ਦਿਨ ਨੂੰ ਰੋਸ਼ਨੀ ਹੋਇਆ ਕਰਦੀ ਹੈ, ਰਾਤ ਨੂੰ ਹਨੇਰਾ ਹੋਇਆ ਕਰਦਾ ਹੈ। ਗੁਰਮਤ ਵਿੱਚ ਆਣ ਕਰਕੇ ਗਿਆਨ ਪ੍ਰਾਪਤ ਕਰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਸਾਚਾ ਮੁਖ ਧਿਆਵੈ, ਗੁਰੂ ਦੇ ਮਾਰਗ ਤੇ ਚੱਲ ਕਰਕੇ ਇਹ ਜਿਹੜਾ ਗਿਆਨ ਦਾ ਮਾਰਗ ਹੈ। ਰਾਤ ਨੂੰ ਵੀ ਦੇਖੋ, ਜਿਹੜੇ ਰਾਤ ਨੂੰ ਬੰਦਗੀ ਕਰਦੇ ਨੇ, ਥੋੜ੍ਹਾ ਸੂਰਜ ਚੰਦਰਮਾ ਦੀ ਰੋਸ਼ਨੀ ਹੋਇਆ ਕਰਦੀ, ਉੱਥੇ ਵੀ ਬੰਦਗੀ ਕਰਦੇ ਨੇ। ਤੇ ਜਦੋਂ ਦਿਖਣ ਹੀ ਲੱਗ ਪੈਂਦਾ ਫਿਰ ਤਾਂ ਸਾਰਾ ਕੁਝ ਨਜ਼ਰ ਆਉਂਦਾ ਹੈ। ਜਦੋਂ ਸਾਨੂੰ ਗੁਰੂ ਦੇ ਸ਼ਬਦ ਦੀ ਪ੍ਰਾਪਤੀ ਹੋ ਗਈ, ਸਭ ਕੁਝ ਨਜ਼ਰ ਆਉਂਦਾ ਹੈ। ਇਸ ਕਰਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਫਿਰ ਸਾਚਾ ਮੁਖ ਧਿਆਵੈ, ਮਨ ਸਾਚਾ, ਮਨ ਸੱਚਾ ਹੋ ਜਾਇਆ ਕਰਦਾ, ਮੁਖ ਦੇ ਨਾਲ ਉਹ ਸੱਚੇ ਨਾਮ ਨੂੰ ਧਿਆਉਂਦਾ ਹੈ ਜੀ।
1: ਨਾਨਕ ਮੂਰਖ ਅਜਿਹੋ ਨਾ ਚੇਤੈ, ਕੇਵ ਦੂਜੈ ਸੁਖ ਪਾਵੇ।
0: ਪਰ ਮੂਰਖ ਜਿਹੜਾ ਇਨਸਾਨ ਹੈ ਨਾ, ਉਸ ਨੂੰ ਅਜੇ ਵੀ ਪਰਮਾਤਮਾ ਦਾ ਨਾਮ ਚੇਤੇ ਨਹੀਂ, ਯਾਦ ਨਹੀਂ। ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਕੇਵ ਦੂਜੇ ਸੁਖ ਪਾਵੇ, ਦੂਜੇ ਪਾਸੇ ਲੱਗ ਕੇ ਵਿਕਾਰਾਂ ਵਿੱਚ ਲੱਗ ਕਰਕੇ ਕਿਵੇਂ ਸੁੱਖ ਪ੍ਰਾਪਤ ਕਰ ਸਕਦਾ ਹੈ? ਭਾਵ ਉਸ ਨੂੰ ਸੁੱਖ ਨਹੀਂ ਮਿਲ ਸਕਦਾ ਜਿੰਨੀ ਦੇਰ ਤੱਕ ਇਨਸਾਨ ਵਿਕਾਰਾਂ ਦੇ ਵਿੱਚ ਜੁੜਿਆ ਹੋਇਆ ਹੈ। ਜਦੋਂ ਵਿਕਾਰਾਂ ਦੇ ਨਾਲ ਟੁੱਟ ਕਰਕੇ ਗਿਆਨ ਗੁਰੂ ਦੇਵ ਪਾਤਸ਼ਾਹ ਜੀ ਦੇ ਸ਼ਬਦ ਦੇ ਵਿੱਚੋਂ ਪ੍ਰਾਪਤ ਕਰਕੇ ਬੰਦਗੀ ਦੇ ਵਿੱਚ ਜੁੜ ਜਾਵੇਗਾ ਅਤੇ ਉਸ ਸਮੇਂ ਆਪਣਾ ਜੀਵਨ ਸਫਲ ਕਰ ਲਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਆਪਣਾ ਜੀਵਨ ਸਫਲ ਕਰੋ। ਪਾਤਸ਼ਾਹ ਜੀ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਓ, ਪਾਤਸ਼ਾਹ ਜੀ ਦੇ ਹੁਕਮ ਨੂੰ ਹਿਰਦੇ ਵਿੱਚ ਵਸਾਓ। ਮਨ 'ਚ ਅਤੇ ਬਿਰਤੀਆਂ ਇਕਾਗਰ ਕਰਕੇ ਬਾਣੀ ਪੜ੍ਹਿਆ ਕਰੋ, ਮੰਚ 'ਤੇ ਬਿਰਤੀਆਂ ਇਕਾਗਰ ਕਰਕੇ ਕੀਰਤਨ ਸੁਣਿਆ ਕਰੋ, ਮੰਚ 'ਤੇ ਬਿਰਤੀਆਂ ਇਕਾਗਰ ਕਰਕੇ ਕਥਾ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਦੇ ਹਾਂ ਜੀ।

0: ਵਾਹਿਗੁਰੂ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 ਐਵਨਿਊ, ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue South West Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी लॉ दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਨੇਤਾ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕੀ ਵੱਡ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੀ ਤੇਰੀ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦੇਂਦਾ ਰਹੈ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਰਹ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੀ ਰੀ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰਿਜਕ ਆਗੈ ਕਰ ਧਰਿਆ ਮੇਰੀ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ
सिर सिर रिजक संभाहे ठाकुर, काहे मन भउ करिया। ऊडे ऊड आवै सै कोसा, तिस पाछै बचरी शरिया। तिन कवण खलावै कवण चुगावै, मन मह सिमरन करिया। सब निदान दास अष्ट सिद्धा।

ਸੀ ਧਨ ਸੀ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵੱਡ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਹੋਈ। ਤੁਧ ਆਪੇ ਸ੍ਰਿਸ਼ਟਿ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਰਹਾਉ ਸਭ ਤੇਰੀ, ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀਅ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬਿਯਲੀ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਿਤੈ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਰਹਾਉ ਜਪ ਤਪ ਸੰਜਮ ਧਰਮ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ

ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆ ਇਹ ਵਡਿਆਈਆ। ਕਹੈ ਨਾਨਕ ਸੁਣ ਹੋ ਸੰਤਹ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੀ ਆਨੰਦ।

उत्तरे सगल विसूरे दुख रोग संताप उत्तरे सुनी।

ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ

0: ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਿਗੁਰ ਬਚਨ ਤੁਮਾਰੀ ਨਿਰਗੁਣ ਨਿਸਤਾਰੀ ਸਤਿਗੁਰ ਬਚਨ ਤੁਮਾਰੀ ਨਿਰਗੁਣ ਨਿਸਤਾਰੀ ਮਹਾਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੀ ਜਨਮ ਪਵੰਤੇ ਨਰਕ ਪੜੰਤੇ ਤਿਨ ਕੇ ਕੁਲ ਉਧਾਰੀ ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੀ ਕਵਨ ਉਪਮਾ ਦਿਓ ਕਵਨ ਵਡਾਈ ਨਾਨਕ ਖਿਨ ਖਿਨ ਵਾਰੀ ਕਵਨ ਉਪਮਾ ਦਿਓ ਕਵਨ ਵਡਾਈ ਨਾਨਕ ਖਿਨ ਖਿਨ ਵਾਰੀ ਕੋਟਿਨ ਕੋਟਾਨ ਗਿਆਨ ਗਿਆਨ ਅਵਗਾਹਨ ਕੈ ਕੋਟਿਨ ਕੋਟਾਨ ਧਿਆਨ ਧਿਆਨ ਔਰ ਧਾਰਹੀ। ਕੋਟਨ ਕੋਟਾਨ ਸਿਮਰਨ ਸਿਮਰਨ ਕਰ, ਕੋਟਨ ਕੋਟਾਨ ਉਨਮਾਨ ਬਾਰੰਬਾਰ ਹੀ, ਕੋਟਨ ਕੋਟਾਨ ਸਿਮਰਨ ਸਿਮਰਨ ਕਰ, ਕੋਟਨ ਕੋਟਾਨ ਉਨਮਾਨ ਬਾਰੰਬਾਰ ਹੀ, ਕੋਟਨ ਕੋਟਾਨ ਸੁਰਤ ਸ਼ਬਦ ਔ ਦ੍ਰਿਸ਼ਟ ਕੈ, ਕੋਟਨ ਕੋਟਾਨ ਰਾਗ ਨਾਦ ਚੁਨਕਾਰ ਹੀ, ਕੋਟਨ ਕੋਟਾਨ ਪ੍ਰੇਮ ਨੇਮ ਗੁਰ ਸ਼ਬਦ ਕਉ,